ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠ ਸਭ ਦੁਖ ਜਾਇ ਤੇਕ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾ

ਕਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮਾ

ਗੁਰੂ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਸਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ। ਪਵਨ ਮਹਿ

ਜੋਤ ਸਮਾਉਣ ਦਾ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ। ਜਥਾ ਸਖਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ

ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ

0: ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ। ਵੇ ਤਗਾਇਆ ਪੇ ਵੱਤੈ ਵੱਟ ਤਾਗੇ ਅਵਰਾਂ ਘੱਤੈ ਲੈ ਪਹਾੜ ਕਰੇ ਵੀ ਆਹੋ ਕਟਕਾਗਲ ਦਸਹਿਰਾ। ਸੁਣ ਵੇਖੋ ਲੋਕਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ, ਜਿਸ ਨੂੰ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਜੈ ਹਿੰਦ ਜੀ, ਸਤੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਕੰਮ ਕਾਰ ਕਰਦੇ ਰਹੀਏ ਅਤੇ ਨਾਲ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੀਏ ਇੱਕ ਦੂਜੇ ਨਾਲ।
0: ਦੇਖੋ, ਜਿਹੜੀ ਖੇਤੀਬਾੜੀ ਹੈ ਨਾ, ਇਹ ਸਲਾਹ ਮਸ਼ਵਰਾ ਇਹ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕਰਦੇ ਹੁੰਦੇ ਵੀ ਸਲਾਹਕਾਰ ਕੌਣ ਹੈ ਤੁਹਾਡਾ?
1: ਆਹੋ,
0: ਇਹ ਰਾਹ ਜਾਂਦੇ ਨਾਲ ਸਲਾਹ ਨਹੀਂ ਕੀਤੀ ਜਾ ਸਕਦੀ, ਕਿਸੇ ਮਾਹਰ ਬੰਦੇ ਨਾਲ ਤੁਸੀਂ ਸਲਾਹ ਕਰ ਸਕਦੇ ਹੋ। ਕਿਉਂਕਿ ਖੇਤੀ ਦੇ ਵਿੱਚ ਹੁਣ ਸੰਧੂ ਸਾਹਿਬ ਵੰਨ ਸੁਵੰਨਤਾ ਇੰਨੀ ਜ਼ਿਆਦਾ ਹੈ, ਕਿਤੇ ਧੰਦੇ ਵਿੱਚ ਸ਼ਾਮਿਲ ਹੋ ਗਏ ਹੈ, ਸੋ ਇਸ ਕਰਕੇ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਜਾਣਕਾਰੀ ਹੈ, ਜਾਣਕਾਰ ਬੰਦੇ ਨਾਲ ਹੀ ਆਪਾਂ ਜਿਹੜਾ ਇਹਦੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਸ ਤਰ੍ਹਾਂ ਦੀ ਦਿੱਕਤ ਹੈ, ਕੋਈ ਸਮੱਸਿਆ ਹੈ, ਕੋਈ ਵਿਉਂਤ ਕਰਨੀ ਹੈ, ਅਤੇ ਬਿਨਾਂ ਜਿੱਦਾਂ ਕਹਿ ਸਕਦੇ ਹਾਂ ਕਿ ਜਾਣਕਾਰੀ ਜਾਂ ਬਿਨਾਂ ਸਲਾਹ ਤੋਂ ਕੰਮ ਕਰਨਾ ਕਈ ਵਾਰੀ ਸਾਨੂੰ ਮਹਿੰਗਾ ਸਾਬਤ ਹੋ ਜਾਂਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹਨੂੰ ਪੂਰੀ ਆਪਾਂ ਕਹਿੰਦੇ ਹਾਂ ਕਿ ਚੰਗੇ ਤਰੀਕੇ ਨਾਲ
0: ਸਾਇੰਸ ਪਤਾ ਜੀ, ਉਹਨੂੰ ਉਹਦੀ ਸਾਇੰਸ ਪਤਾ ਉਹਨੂੰ,
1: ਹਾਂ ਕੀ ਸਮੱਸਿਆਵਾਂ ਆਉਂਦੀਆਂ ਅਤੇ ਕਿਹੜਾ ਢੰਗ

0: ਤਰੀਕਾ ਵਰਤਣਾ ਹੈ ਅਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ। ਖਾਸ ਕਰਕੇ ਦੇਖੋ ਸਬਜ਼ੀਆਂ 'ਚ ਲੈ ਲਓ, ਕਿਉਂਕਿ ਸਬਜ਼ੀਆਂ ਹੈ ਵੀ ਇਹ ਤਾਂ ਬੜੀ ਛੇਤੀ ਖਰਾਬ ਹੋਣ ਵਾਲੀ ਹੈ।
1: ਬਿਲਕੁਲ,
0: ਇੱਕ ਵਾਰ ਜੇ ਟੁੱਟ ਗਈ ਅਤੇ ਫਿਰ ਜਿੰਨੇ ਛੇਤੀ ਹੋ ਸਕੇ ਇਹਨਾਂ ਦਾ ਮੰਡੀਕਰਨ ਕਰਨਾ ਅਤੇ ਤੋੜਨ ਲੱਗਿਆਂ ਵੀ ਗੱਲਾਂ ਦਾ ਧਿਆਨ ਰੱਖਣਾ।
1: ਬਿਲਕੁਲ,
0: ਤਾਂ ਕਿ ਖਪਤਕਾਰ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਇਹ ਬੜਾ ਮਹੱਤਵਪੂਰਨ ਆ।
1: ਦੇਖੋ ਸਬਜ਼ੀ ਭਾਜੀ ਦਾ ਜਿੱਦਾਂ ਆਪਾਂ ਕਹਿੰਦੇ ਕਿ ਹਰ ਬੰਦਾ ਸਬਜ਼ੀ ਭਾਜੀ ਦਾ ਵਪਾਰਕ ਪੱਧਰ 'ਤੇ ਕੰਮ ਨਹੀਂ ਕਰ ਸਕਦਾ, ਆਪਾਂ ਆਮ ਵੀ ਦੇਖਦੇ ਹਾਂ ਅਮੂਮਨ ਕਿਸਾਨ ਜਿਹੜੇ ਸਾਰੇ ਨਹੀਂ ਕਰਦੇ ਹੈ। ਸਬਜ਼ੀਆਂ ਵਾਲੇ ਕਿਸਾਨ ਹੀ ਸਬਜ਼ੀ ਦਾ ਕਿੱਤਾ ਧੰਦਾ ਕਰਦੇ ਹੈ। ਜਿੱਦਾਂ ਤੁਸੀਂ ਦੱਸਿਆ ਹੈ ਕਿ ਸਬਜ਼ੀ ਪੈਦਾ ਕਰਨ ਤੋਂ ਲੈ ਕੇ ਮੰਡੀਕਾਰੀ ਤੱਕ ਹਰ ਪੱਖ ਦੇ ਉੱਤੇ ਇਹਦੇ ਵੱਖ ਵੱਖ ਲੋੜਾਂ ਨੇ, ਵੱਖ ਵੱਖ ਢੰਗ ਹੈ, ਤਰੀਕੇ ਹੈ। ਹੁਣ ਆਪਾਂ ਦੇਖਿਆ ਵੀ ਸਬਜ਼ੀਆਂ ਦੀ ਜਦੋਂ ਆਪਾਂ ਬਿਉਂਤਬੰਦੀ ਕਰਦੇ ਹਾਂ, ਕਿਉਂਕਿ 12 ਮਹੀਨੇ 30 ਦਿਨ ਸਾਨੂੰ ਸਬਜ਼ੀ ਦੀ ਲੋੜ ਹੈ ਅਤੇ 12 ਮਹੀਨੇ 30 ਦਿਨ ਸਾਡੇ ਖੇਤ ਦੇ ਵਿੱਚ ਸਬਜ਼ੀ ਚਾਹੀਦੀ ਹੈ।
0: ਰਹਿੰਦੀ ਰਹਿੰਦੀ ਆ ਰੋਲੀਆ ਰਾਮ ਜੀ, ਅੱਗੇ ਸਮਾਂ ਆਉਂਦਾ ਸੀ ਵੀ ਸਬਜ਼ੀ ਜਿਹੜੀ ਨਾ ਰੁੱਤ ਦੇ ਹਿਸਾਬ ਨਾਲ ਮਿਲ, ਹੁਣ ਕਿ ਸਾਡੇ ਮਾਹਰਾਂ ਨੇ ਇਹੋ ਜਿਹੀਆਂ ਕਿਸਮਾਂ ਦੇ ਤੀਆਂ ਕਿ ਹਰ ਰੁੱਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਕਿ ਸਾਨੂੰ ਤਾਂ ਸਾਡੇ ਮੁਲਕ ਦੀ ਖੂਬਸੂਰਤੀ ਹੈ ਵੀ ਇੱਥੇ ਵੱਖਰੇ ਵੱਖਰੇ ਮੌਸਮ ਆ ਜੀ, ਹਾਂਜੀ, ਕਿਸੇ ਆਪਣੇ ਨਹੀਂ ਤਾਂ ਦੂਜੇ 'ਤੇ ਪੈਦਾ ਹੋ ਕੇ ਉੱਥੋਂ ਆ ਜਾਏਗੀ ਮੰਗ ਹੋ ਕੇ ਹਿਸਾਬ ਨਾਲ।
1: ਬਿਲਕੁਲ,
0: ਕਿਸਾਨ ਵੀਰ ਅੱਜ ਕੱਲ੍ਹ ਹੁਣ ਕਿ ਇੰਨਾ ਵਧੀਆ ਤਰੀਕਾ ਹੈ, ਆਪਸ ਵਿੱਚ ਤਾਲਮੇਲ ਆ ਕਿ ਸਾਧਨ ਵੀ ਹੈਗੇ ਆ।
1: ਬਿਲਕੁਲ,
0: ਜਿਹਨਾਂ ਦੀ ਵਰਤੋਂ ਕਰਕੇ ਇਹਦਾ ਮੰਡੀਕਰਨ ਕੋਈ ਜੇ ਆਪਾਂ ਦੇਖੀਏ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਗੀ।
1: ਢੰਗ ਤਰੀਕੇ ਵੀ ਬਦਲ ਗਏ ਨਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਸਬਜ਼ੀਆਂ ਜਿਹੜੀਆਂ ਹੈ ਸਾਡੇ ਕੋਲ ਨੈੱਟ ਹਾਊਸ ਆ ਗਿਆ, ਨਿਊ ਟਨਲ ਵਿਧੀ ਹੈ, ਪੌਲੀ ਹਾਊਸ ਹੈ, ਵੱਖ ਵੱਖ ਵਿਧੀਆਂ ਆ ਗਈਆਂ। ਸੋ ਸਾਰਾ ਸਾਲ ਸਬਜ਼ੀ ਤਾਂ ਆਪਾਂ ਲੈਣੀ ਹੀ ਲੈਣੀ ਹੈ, ਉਹਦੇ 'ਚ ਗੱਲ ਜਿਹੜੀ ਕੋਈ ਦੋ ਰਾਏ ਨਹੀਂ ਹੈ। ਇੱਕ ਤਾਂ ਦੇਖੋ ਵੀ ਸਬਜ਼ੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਮਾਰ ਜਿਹੜੀ ਖਾਂਦੇ ਹਾਂ ਉਹ ਜਾ ਕੇ ਤਾਂ ਮੰਡੀ 'ਚ ਹੀ ਖਾਂਦੇ ਹਾਂ, ਕਿਉਂਕਿ ਸਬਜ਼ੀਆਂ ਦੇ ਵਿੱਚ ਇੱਕ ਗੱਲ ਤਾਂ ਸੰਧੂ ਸਾਹਿਬ ਬਿਲਕੁਲ ਸੱਚਾਈ ਹੈ ਕਿ ਅਗੇਤ ਔਰ ਪਛੇਤ ਦੀ ਚੀਜ਼ ਹੈ ਇਹ। ਜਿੰਨੀਆਂ ਆਪਾਂ ਅਗੇਤੀਆਂ ਸਬਜ਼ੀਆਂ ਲੈਂਦੇ ਹਾਂ ਉਹਨਾਂ ਸਾਡਾ ਮੁਨਾਫਾ ਵੱਧ ਆਉਂਦਾ ਹੈ, ਇਸੇ ਤਰ੍ਹਾਂ ਪਛੇਤੀਆਂ ਸਬਜ਼ੀਆਂ ਜਦੋਂ ਆਪਾਂ ਬੀਜਦੇ ਹਾਂ ਉਹਦੇ 'ਚ ਸਾਡਾ ਮੁਨਾਫਾ ਵੱਧ ਜਾਂਦਾ, ਤਾਂ ਕਿ ਜਿਹੜਾ ਵਿਚਲਾ ਗਲੱਟ ਦਾ ਟਾਈਮ ਹੁੰਦਾ ਉਹ ਸਾਡਾ ਇੱਕੋ ਜਿੱਕਾ ਨਿਕਲ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਵੀ ਘਾਟ ਬਾਅਦ ਜਿਹੜੀ ਆ ਦੋਨੋਂ ਸਮਿਆਂ ਦੇ ਵਿੱਚ ਪੂਰੀ ਹੋ ਜਾਂਦੀ। ਇਸ ਕਰਕੇ ਵਿਉਂਤਬੰਦੀ ਦੇ ਵਿੱਚ ਸਾਨੂੰ ਪਹਿਲੋਂ ਇਹ ਚੀਜ਼ ਜਿਹੜੀ ਹੈ ਵਿੱਚ ਸ਼ਾਮਿਲ ਕਰ ਲੈਣੀ ਚਾਹੀਦੀ, ਭਾਈ ਮੈਂ ਇੰਨਾ ਰਕਬਾ ਅਗੇਤਾ ਲਾਉਣਾ ਹੈ, ਇੰਨਾ ਮੁੱਖ ਸਮੇਂ 'ਚ ਲਾਉਣਾ ਹੈ, ਇੰਨਾ ਰਕਬਾ ਮੈਂ ਪਛੇਤਾ ਲਾਉਣਾ ਹੈ, ਉਸ ਲਿਹਾਜ਼ ਨਾਲ ਹੀ ਉਹਦੀ ਤੁੜਾਈ ਫਿਰ ਹੋਣੀ ਹੈ।
0: ਹਾਂ, ਫਿਰ ਵਿਉਂਤਬੰਦੀ ਹੋ ਗਈ ਨਾ ਕਿ ਮੇਰੇ ਤੋਂ ਮੰਡੀ ਕਿੰਨੀ ਦੂਰ ਹੈ।
1: ਬਿਲਕੁਲ,
0: ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਤਾਂ ਦੇਖੋ ਰੋੜੀਆ ਰਾਮ ਜੀ ਕਿ ਹੁਣ ਇੰਨੇ ਜ਼ਿਆਦਾ ਆਪਣੇ ਕੋਲ ਜਿੱਦਾਂ ਕਹਿੰਦੇ ਮੌਕੇ ਹੁੰਦੇ ਆ, ਸਿਰਫ ਸੰਪਰਕ ਕਰਨ ਦੀ ਲੋੜ ਪੈਂਦੀ ਹੈ, ਘਰ ਘਰ ਵੀ ਸਪਲਾਈ ਕਰ ਦਿੰਦੇ ਜੀ,
1: ਕਰਦੇ ਬਿਲਕੁਲ ਜੀ ਬਿਲਕੁਲ।
0: ਅੱਜ ਕੱਲ੍ਹ ਲੋਕ ਵਟਸਐਪ 'ਤੇ ਤੁਹਾਡੇ ਔਡਰ ਭੇਜ ਦਿੰਦੇ ਅਤੇ ਅਸੀਂ ਪੈਕ ਕਰਕੇ ਉਹਦੇ ਘਰ ਉਹ ਜਿਹੜੀ ਹੈ
1: ਔਰ ਤਾਜ਼ੀ ਸਬਜ਼ੀ,
0: ਹਾਂ
1: ਵਧੀਆ
0: ਪੁੱਜਦੀ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਦੇਖੋ ਕਿ ਜੇ ਆਪਣੇ ਕੋਲ ਕਿਸਾਨ ਕੋਈ ਇਹੋ ਜਿਹਾ ਹੋਵੇ ਜਾਂ ਕੋਈ ਠੇਕੇਦਾਰ ਇਹੋ ਜਿਹਾ ਮਿਲ ਜਾਂਦਾ ਜਿਹੜਾ ਪੱਕਾ ਖਰੀਦਦਾਰ ਬਣ ਜਾਏ, ਚਾਰ ਪੈਸੇ 'ਚ ਘੱਟ ਵੀ ਮਿਲ ਜਾਣ, ਪੱਕਾ ਯਕੀਨ ਨਹੀਂ ਤਾਂ ਹੋ ਗਿਆ ਵੀ ਮੇਰੀ ਚੀਜ਼ ਵਿਕ ਜਾਊਗੀ। ਕਿਉਂਕਿ ਜੇ ਕੋਈ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਇੱਕ ਵਾਰ ਟੁੱਟ ਗਈ ਅਤੇ ਫਿਰ ਇਹਦੀ ਕੀਮਤ ਘੱਟਦੀ ਰਹਿਣੀ,
1: ਘੱਟਦੀ ਹੈ ਜੀ। ਗੱਲ ਤੁਹਾਡੀ ਸੰਧੂ ਸਾਹਿਬ ਬਿਲਕੁਲ ਸਹੀ ਹੈ ਕਿ ਕੰਮ ਕੋਈ ਵੀ ਕਰੋ ਉਹਨੂੰ ਪੱਕੇ ਪੈਰੀਂ ਕਰੋ। ਪੱਕੇ ਪੈਰੀਂ ਦਾ ਮਤਲਬ ਇਹੀ ਹੈ ਕਿ ਬਾਅਦ ਦੇ ਵਿੱਚ ਕੋਈ ਕਚਿਆਈ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਕੱਚਾ ਕਰ ਦੂਗੀ। ਇਸ ਕਰਕੇ ਵੀ ਕੱਚੇ ਹੋਣ ਨਾਲੋਂ ਪਹਿਲਾਂ ਪੱਕੇ ਹੋ ਕੇ ਕੰਮ ਕਰਨਾ ਚਾਹੀਦਾ। ਪੱਕੇ ਹੋਣ ਕੇ ਕੰਮ ਕਰਨ ਦੇ ਵਿੱਚ ਤਾਂ ਤੁਸੀਂ ਕਿਹਾ ਕਿ ਚਾਰ ਪੈਸੇ ਘੱਟ ਵੀ ਆ ਜਾਣ ਮੁਨਾਫਾ, ਉਹਦਾ ਕੋਈ ਨੁਕਸਾਨ ਨਹੀਂ,
0: ਲਗਾਤਾਰ ਆਉਂਦੇ ਰਹੇ।
1: ਪਰ ਜਿਹੜਾ ਖਤਰਾ ਜਿਹੜਾ ਤੁਹਾਡੇ ਸਾਹਮਣੇ ਹੁਣ ਤੁਸੀਂ ਮੰਡੀ 'ਚ ਲੈ ਕੇ ਜਾਂਦੇ ਹੋ ਜੀ ਕਿ ਭਾਅ ਮਿਲ ਗਿਆ ਨਹੀਂ ਮਿਲਿਆ ਨਾ ਮਿਲਿਆ, ਕਈ ਵਾਰੀ ਬੁਰਾਨ ਵੀ ਹੋਣਾ ਪੈਂਦਾ ਹੈ। ਸੋ ਇਸ ਕਰਕੇ ਜਿੱਦਾਂ ਕਿਹਾ ਕਿ ਹੁਣ ਸਾਡੇ ਕੋਲ ਸਾਧਨ ਹੈ, ਗਰੁੱਪ ਬਣੇ ਹੋਏ ਆ ਕਿਸਾਨਾਂ ਦੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਉੱਥੇ ਮੰਡੀਕਾਰੀ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਫਸਲ ਦੇ ਸਕਦੇ ਹੋ, ਤੋ ਤਾਂ ਕਿ ਕਿਸੇ ਵੀ ਤਰ੍ਹਾਂ ਫਸਲ ਦੇ ਵਿੱਚ ਫਿਰ ਵੱਟਾ ਨਾ ਰਹੇ। ਅਤੇ ਹੁਣ ਤਾਂ ਦੇਖੋ ਜੀ ਸਿੱਧੀ ਮੰਡੀਕਾਰੀ ਦਾ ਜੇ ਉਪਰਾਲਾ ਕੀਤਾ ਜਾਵੇ ਵੀ ਤੁਸੀਂ ਸਿੱਧੇ ਗਾਹਕ ਤੱਕ ਹੀ ਜਾਓ, ਉਹਦੇ ਨਾਲ ਤਾਂ ਰੀਸ ਹੀ ਹੈ ਨਹੀਂ।
0: ਹਾਂ, ਉਹ ਤਾਂ ਵਧੀਆ ਜੀ, ਸੋਨੇ ਤੋਂ ਸੁਹਾਗੇ ਵਾਲੀ ਗੱਲ ਹੋ ਗਈ ਨਾ ਕਿ ਖਪਤਕਾਰ ਨੂੰ ਫਾਇਦਾ ਹੈ ਅਤੇ ਸਾਨੂੰ ਵੀ ਫਾਇਦਾ ਹੈ ਕਿ ਆਪਾਂ ਜਿਹੜੀ ਚੀਜ਼ ਹੈਗੀ ਹੈ ਉਹ ਵਧੀਆ ਵਿਕ ਜੂਗੀ।
1: ਬੜੇ ਜ਼ਿਮੀਦਾਰ ਨੇ ਜੀ ਆਪਣੇ ਉਪਰਾਲੇ ਕਰਦੇ ਪਏ, ਜਿਹੜੇ ਇਹ ਕਹਿੰਦੇ ਆ ਕਿ ਸਾਤੋਂ ਆਰਡਰ ਨਹੀਂ ਜਿਹੜੇ ਨਿਬੜਦੇ।
0: ਹਾਂ,
1: ਜ਼ਿਆਦਾ ਹੈ,
0: ਕਈ ਸਬਜ਼ੀਆਂ ਇਹੋ ਜਿਹੀਆਂ ਨੇ ਜਿਹੜੀਆਂ ਦੀ ਜ਼ਿਆਦਾ ਕੀਮਤ ਹੁੰਦੀ
1: ਹੈ,
0: ਜਿਹਨੂੰ ਆਪਾਂ ਕਹਿੰਦੇ ਹਾਈ ਵੈਲਿਊ, ਉਹਨਾਂ ਦੀ ਬੜੀ ਮੰਗ ਹੁੰਦੀ ਹੈ ਜੀ। ਉਹਨਾਂ ਵੱਲ ਜੇ ਆਪਾਂ ਰੰਗ ਬਿਰੰਗੀਆਂ ਸਬਜ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਜੀ,
1: ਬੜਾ ਕੁਛ ਹੈ ਜੀ, ਬੜਾ ਕੁਛ
0: ਉਹ ਵੀ ਪੈਦਾ ਹੋ ਸਕਦੀਆਂ ਨੇ। ਅੱਛਾ, ਜਿਹੜੀ ਸਬਜ਼ੀ ਵਿੱਚ ਗੱਲ ਹੁੰਦੀ ਹੈ ਨਾ ਕਿ ਆਪਾਂ ਇਹਨਾਂ ਦੀ ਠੀਕ ਤਰੀਕੇ ਨਾਲ ਦਰਜਾਬੰਦੀ ਕਰਕੇ ਲੈ ਕੇ ਜਾਓ ਕਿ ਇੱਕੋ ਜਿਹਾ ਆਕਾਰ ਦੇਖਣ ਨੂੰ ਸੋਹਣੀਆਂ ਲੱਗਣ, ਅਤੇ ਤਾਂ ਕਿ ਫਿਰ ਉਹਦਾ

0: ਮੁੱਲ ਜ਼ਿਆਦਾ ਆਪਾਂ ਨੂੰ ਜ਼ਿਆਦਾ ਮਿਲਦਾ, ਵਧੀਆ ਮਿਲਦਾ,
1: ਵਧੀਆ ਮਿਲਦਾ ਜੀ। ਦੇਖੋ ਮੰਡੀ ਦੇ ਵਿੱਚ ਜਦੋਂ ਥੋਕ ਵਾਲੀ ਮੰਡੀ 'ਚ ਤੁਸੀਂ ਜਿੱਥੇ ਵਪਾਰੀ ਮੰਡੀ ਫਸਲ ਵਿਕਦੀ ਆ ਉੱਥੇ ਲੈ ਕੇ ਜਾਂਦੇ ਹੋ ਅਤੇ ਉੱਥੇ ਤੁਹਾਨੂੰ ਗ੍ਰੇਡ ਕਰਕੇ ਲੈ ਕੇ ਜਾਣੀ ਪੈਣੀ ਹੈ, ਕਿਉਂਕਿ ਜੇ ਫਸਲ ਦੇ ਵਿੱਚ ਦਾਣੇ ਦਾ ਰਲਾਅ ਹੋਊ ਛੋਟਾ ਵੱਡਾ ਹੋਊਗਾ ਅਤੇ ਫਿਰ ਜਿਹੜਾ ਭਾਅ ਨੂੰ ਵੱਟਾ ਲੱਗਣਾ ਹੀ ਲੱਗਣਾ ਹੈ।
0: ਹਾਂ ਫਿਰ ਤਾਂ ਦੜਾ ਹੋ ਗਿਆ ਜੀ,
1: ਦੜਾ ਹੋ ਗਿਆ। ਸੋ ਇਸ ਕਰਕੇ ਇਹ ਗੱਲ ਤਾਂ ਬਾਕੀ ਤੁੜਾਈ ਤਾਂ ਦੇਖੋ ਸੰਧੂ ਸਾਹਿਬ ਹੈ ਵੀ ਹੁਣ ਤਾਂ ਸਾਡੇ ਕੋਲ ਸਾਧਨ ਵੀ ਆ ਗਏ। ਤੁੜਾਈ ਅਤੇ ਪੈਕਿੰਗ ਇਹ ਤੁਹਾਡੀਆਂ ਦੋਨੋਂ ਚੀਜ਼ਾਂ ਤੁਹਾਡਾ ਪੈਸਾ ਬਣਾਉਂਦੀਆਂ ਹੈ। ਤੁੜਾਈ ਕਰਕੇ ਕਿਸ ਢੰਗ ਨਾਲ ਤੁਸੀਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੋ, ਕਿਤੇ ਕੋਈ ਚਟਾਖ ਨਾ ਲੱਗਿਆ ਹੋਵੇ, ਕਿਸੇ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਦੇ ਵਿੱਚ ਨਾ ਸਬਜ਼ੀ ਆਈ ਹੋਵੇ, ਮਤਲਬ ਕਹਿਣ ਦਾ ਉਹੀ ਹੈ ਕਿ ਉਹਦਾ ਤਾਜ਼ਾਪਣ ਉਹਦੀ ਖੂਬਸੂਰਤੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਭਾਅ ਨੂੰ ਵੱਟਾ ਲੱਗੂਗਾ।
0: ਹਾਂ ਇਹ ਤਾਂ ਜਿਹੜੇ ਕਈ ਤਾਂ ਕਿਸਾਨ ਵੀਰ ਨਾ ਹੁਣ ਆਪਣੇ ਤੁੜਾਈ ਕਰਨ ਵਾਲੇ ਪੱਕੇ ਰੱਖੇ ਹੁੰਦੇ ਆ ਜੀ, ਉਹ ਵੀ ਬੜੇ ਆਪਣੇ ਫਨ ਦੇ ਮਾਹਰ ਹੁੰਦੇ ਜੀ।
1: ਬਿਲਕੁਲ,
0: ਉਹਨੂੰ ਪਤਾ ਹੁੰਦਾ ਹੈਗਾ ਕਿ ਜੇ ਆਪਾਂ ਮਾਰ ਕਹਿੰਦੇ ਵੀ ਹੱਥਾਂ 'ਤੇ ਜੇ ਆਪਾਂ ਉਹ ਪਲਾਸਟਿਕ ਪੋਲੀਥੀਨ ਦੀਆਂ ਲਿਫਾ ਚਲਾ ਲਓ ਜੀ ਤਾਂ ਕਿ ਸਬਜ਼ੀ ਨੂੰ ਸਿੱਧਾ ਹੱਥ ਨਾ ਲੱਗੇ,
1: ਹੱਥ ਨਾ ਲੱਗੇ, ਸਹੀ ਗੱਲ, ਸਿਆਣੀ ਗੱਲ।
0: ਹਾਂ ਕੋਈ ਦਾਗ ਨਾ ਲੱਗ ਜੇ ਉੱਤੇ, ਕੋਈ ਆਪਾਂ ਨਹੁੰ ਨਾ ਲੱਗ ਜੇ, ਉਹਦੇ ਨਾਲ ਵੀ ਉਹਦੀ ਜਿਹੜੀ ਕੀਮਤ ਹੈ ਘੱਟਦੀ ਹੈ,
1: ਘੱਟਦੀ ਹੈ ਜੀ, ਘੱਟਦੀ ਹੈ।
0: ਫਿਰ ਆਪਾਂ ਤੋੜ ਕੇ ਜਿਹੜੇ ਕ੍ਰੇਟ ਹੁੰਦੇ ਆ ਉਹਨਾਂ 'ਚ ਰੱਖੀਏ ਠੀਕ ਤਰੀਕੇ ਨਾਲ ਤਾਂ ਕਿ ਉਹ ਸੁਰੱਖਿਅਤ ਰਹਿਣ।
1: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਹਨਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ, ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ, ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ,
0: ਸਾਫ਼ ਸੁਥਰੀ ਲੈ ਕੇ। ਲੈ ਲਓ
1: ਗਾਜਰ, ਗਾਜਰਾਂ ਦੀ ਗੱਲ ਕਰ
0: ਰਹੇ ਹਾਂ, ਕਿਸਾਨ ਵੀਰਾਂ ਨੇ ਨਾ ਬੜੀ ਵਧੀਆ ਬਣਾਇਆ ਜੁਗਾੜ ਗਾਜਰਾਂ ਧੋਣ ਵਾਲਾ।
1: ਬਿਲਕੁਲ ਬਿਲਕੁਲ,
0: ਪਹਿਲਾਂ ਇਹ ਵੀ ਇੱਕ ਮੁਹਿੰਮ ਹੁੰਦੀ ਸੀ ਵੀ ਪਹਿਲਾਂ ਪੱਟੋ, ਪਟਾਈ ਵਾਲੀਆਂ ਮਸ਼ੀਨਾਂ ਵੀ
1: ਆ ਗਈਆਂ ਜੀ, ਹੁਣ ਤਾਂ ਗਾਜਰਾਂ ਵੀ ਦੇਖੋ 12 ਮਹੀਨੇ 30 ਦਿਨ ਪੈਦਾ ਹੋਣ ਲੱਗੀਆਂ। ਪਹਿਲਾਂ ਦੇਖੋ ਸਿਰਫ ਆਪਾਂ ਕਹਿੰਦੇ ਉਹਨੂੰ ਸਿਆਲ ਦੀ ਸਬਜ਼ੀ ਸੀ, ਹੁਣ 12 ਮਹੀਨੇ 30 ਦਿਨ ਗਾਜਰ ਵੀ ਮਿਲਦੀ ਹੈ, 12 ਮਹੀਨੇ 30 ਦਿਨ ਗੋਭੀ ਵੀ ਮਿਲਦੀ ਹੈ, ਕੋਈ ਐਸੀ ਸਬਜ਼ੀ ਆਪਾਂ
0: ਬੈਂਗਣ ਲੈ ਲਓ,
1: ਕੋਈ ਮਤਲਬ ਐਸੀ ਸਬਜ਼ੀ ਨਹੀਂ ਰਹੀ ਜਿਹੜੀ ਉਪਲਬਧ ਤਾਂ 12 ਮਹੀਨੇ 30 ਦਿਨ ਨਹੀਂ ਹੈ।
0: ਮਤਲਬ ਹੁੰਦੀ ਹੈ ਕਿ ਆਪਾਂ ਜੋ ਵਿਗਿਆਨਿਕ ਢੰਗ ਅਪਣਾ ਕੇ ਵਧੀਆ ਮੰਡੀਕਰਨ ਕਰੀਏ।
1: ਚਲੀਏ ਜੀ,
0: ਜੈ ਹਿੰਦ ਜੀ,
1: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ, ਮਾਨਸ ਗਾਨ। ਅੱਜ ਤੁਸੀਂ ਇਸ ਦੀ 208ਵੀਂ ਕੜੀ ਸੁਣੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਸਵੇਰੇ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਸੁਣੋਗੇ ਫਿਲਮ ਮਿਊਜ਼ਿਕ। ਅੱਜ ਦੇ ਪ੍ਰੋਗਰਾਮ ਦੇ ਕਲਾਕਾਰ ਹੋਣਗੇ ਦੇਵਾਨੰਦ। ਸਵੇਰੇ 9:30 ਤੁਹਾਡੇ ਖਤਾਂ ਤੇ ਈਮੇਲਸ ਤੇ ਆਧਾਰਿਤ ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਵੇਰੇ 10:00 ਪੰਜਾਬੀ ਨਾਟਕ ਸੁਣੋਗੇ ਰਾਹ ਮਿਲ ਗਈ। ਇਹ ਆਕਾਸ਼ਵਾਣੀ ਲੁਧਿਆਣਾ ਦੇ ਕਰਮਵੀਰ ਕਰਨ ਦੀ ਪੇਸ਼ਕਸ਼ ਹੋਏਗੀ। ਸਵੇਰੇ 10:30 ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਰਹੇਗਾ ਵਟਸਐਪ ਤੇ ਆਧਾਰਿਤ ਤੁਹਾਡੀ ਫਰਮਾਇਸ਼ਾਂ ਦੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ। 12:05 ਤੇ ਵਜਦੇ ਵੇਲੇ ਪ੍ਰੋਗਰਾਮ ਚ ਵਿਸ਼ਵ ਗਰਭ ਨਿਰੋਧਕ ਦਿਵਸ, ਇਸ ਤਹਿਤ ਬੱਚਿਆਂ ਚ ਅੰਤਰ ਰੱਖਣਾ ਕਿਉਂ ਜ਼ਰੂਰੀ, ਇਸ ਦੇ ਬਾਰੇ ਡਾਕਟਰ ਗੁਰਮੀਤ ਕੌਰ ਜਾਣਕਾਰੀ ਦੇਣਗੇ। ਸਿਲਸਿਲਾ ਹੋਏਗਾ ਚਾਂਜਰਾਂ ਦੇ ਬੋਰ। ਦਿਨੇ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼।

0: ਸਾਲਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਦਿਨੇ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ ਚ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਤੋਂ ਲੋਕ ਗੀਤ ਸੁਣੋਗੇ। 4:02 ਦਾ ਸਮਾਂ ਪ੍ਰੋਗਰਾਮ ਖੇਡ ਸੰਸਾਰ ਦਾ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਸੁਣੋਗੇ ਕਿਸਾਨ ਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਸਮਾਚਾਰ, ਕਿਸਾਨ ਸੰਦੇਸ਼ ਤੇ ਕਮਾਦ ਦਾ ਵੱਧ ਚੜ੍ਹ ਤੇ ਰਿਕਵਰੀ ਦੇ ਲਈ ਉਪਰਾਲੇ ਬਾਰੇ ਡਾਕਟਰ ਗੁਲਜ਼ਾਰ ਸਿੰਘ ਜਾਣਕਾਰੀ ਦੇਣਗੇ। ਹੋਰ ਗੀਤ ਸੰਗੀਤ ਵੀ ਹੋਏਗਾ। 7:10 ਦਾ ਸਮਾਂ ਰਹੇਗਾ ਜਨ ਸੇਵਾ ਸੇ ਦੇਸ਼ ਸੇਵਾ ਤੱਕ ਦੇ ਮੁੱਖ ਪ੍ਰੋਗਰਾਮ ਦਾ। 7:45 ਤੇ ਸਾਹਿਤ ਸੁਧਾ ਪ੍ਰੋਗਰਾਮ ਦੇ ਵਿੱਚ ਸੰਸਕ੍ਰਿਤ ਸਾਹਿਤ ਦੇ ਵਿੱਚ ਸਿਹਤ ਸੰਭਾਲ ਬਾਰੇ ਡਾਕਟਰ ਵਿਜੇ ਗੁਪਤਾ ਕੁਮਾਰੀ ਜਾਣਕਾਰੀ ਦੇਣਗੇ। 7:55 ਦਾ ਸਮਾਂ ਰਹੇਗਾ ਪ੍ਰਾਯੋਜਿਤ ਪ੍ਰੋਗਰਾਮ ਲਮਹੇ ਦਾ। 8:05 ਤੇ ਜ਼ਿੰਦਗੀ ਹਸੀਨ ਹੈ ਤੇ ਫਿਰ 9:30 ਗਿਆਨ ਭਾਰਤੀ। 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ ਤੇ ਰਾਤ 10:20 ਦਾ ਸਮਾਂ ਹੋਏਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ, ਜਿਸ ਵਿੱਚ ਪੰਡਿਤ ਸ਼ਿਵ ਕੁਮਾਰ ਸ਼ਰਮਾ ਸੰਤੂਰ ਵਾਦਨ ਰਾਗ ਸੋਹਿਣ ਪੇਸ਼ ਕਰਨਗੇ। ਇਸ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾਃ ਸ਼੍ਰੂਯੰਤਾਮ ਪ੍ਰਵਾਚਿਕਾ ਨਿਧਿਹ ਝਾ। अथ वार्ताः। मेक इन इंडिया अभियानस्य द्वादश वर्षे सम्पूर्णे सति प्रधानमन्त्रिणा नरेन्द्र मोदिना अस्याः योजनायाः अभूतपूर्वाः उपलब्धयः सम्प्रख्यापिताः। सामाजिकान्तर्जालीय पटले एकं सन्देशं यच्छन् प्रधानमन्त्रिणा एतत् प्रोक्तं यत् अभियानेनानेन भारते स्वदेशी निर्माणं, वैदेशिक निवेशः, निर्यातः च भूरिशः सम्प्रवर्धितः। तेन प्रोदीरितं यत् एषः परिवर्तनप्रवाहः सर्वेष्वपि क्षेत्रेषु प्रत्यक्षीक्रियते। आधारभूतसंरचना नवोन्मेषयोः बलेन भारतस्य निरन्तर समृद्धिः एव मेक इन इंडिया इत्यभियानस्य मुख्यमुद्देश्यमस्ति। आकाशवाण्याः लोकप्रिये मन की बात इति मासिक प्रसंगे प्रधानमंत्री नरेन्द्र मोदी श्वः राष्ट्रस्य जनैः सह आत्मीयं विचार विनिमयं विधास्यति। 38 प्रसंगस्य कार्यक्रमस्यास्य समग्र देशे दूरदर्शन, आकाशवाणी, जालपुटेन सह डिजिटल माध्यमेषु साक्षात् प्रसारणाय सर्वप्रबन्धः समनुष्ठितः। हिन्दी वाचनानुपदमेव समस्त प्रादेशिक भाषाष्वपि अस्य रूपांतरणं आकाशवाणी केन्द्रैः प्रसारयिष्यते। उत्तर प्रदेश प्रशासनम् आयुष्मान योजना नियमानाम् उल्लंघनं कुर्वतां चिकित्सालयानाम् उद्दिश्य कठोरं कार्याचरणं विधास्यति। एतदर्थं राज्य स्वास्थ्य एजेंसी इति संस्था 4-सदस्यीयं निरीक्षण दलम् अरचयत्। अवधेयं यत् इदं दलं पंजीकृत चिकित्सालयानां परीक्षणं प्रारभत। विदेशमंत्री डॉक्टर एस जयशंकरः संप्राह यत् संयुक्त राष्ट्र संस्थायाः परिष्काराय पाठाधारित वार्ता अतीव आवश्यकी वर्तते। न्यूयॉर्क इत्यत्र संयुक्त राष्ट्र महासभायां भाषमाणः विदेशमंत्री अवोचत् यत् पाठम् अन्तरेण क्रियमाणा वार्ता केवलं समय यापनमेव अस्ति। परिष्कार विरोधिनः अस्याः संस्थायाः दुरुपयोगं कुर्वन्ति इत्यपि असौ स्पष्टम् उक्तवान्। जलसुरक्षा सर्वैः नागरिकैः, प्रशासनेन, उद्योगैः च सहभागितां विधाय एव साध्यते इति जलशक्ति मन्त्रिणा सी आर पाटिलेन सबलं प्रोक्तम्।

ਕਿਆਮਤ ਸੇ ਕਿਆਮਤ ਤੱਕ ਫਿਲਮ ਦਾ ਇਹ ਗੀਤ ਸੀ ਅਲਕਾ ਯਾਗਨਿਕ ਤੇ ਉਦਿਤ ਨਾਰਾਇਣ ਹੋਰਾਂ ਦੀਆਂ ਆਵਾਜ਼ਾਂ 'ਚ ਤੁਸੀਂ ਸੁਣਿਆ। ਮਸ਼ਹੂਰ ਸਾਇੰਟਿਸਟ ਐਲਬਰਟ ਆਈਨਸਟੀਨ ਕਹਿੰਦੇ ਨੇ ਕਿ ਜ਼ਿੰਦਗੀ ਸਾਈਕਲ ਚਲਾਉਣ ਦੀ ਤਰ੍ਹਾਂ, ਜਿੱਦਾਂ ਸਾਈਕਲ ਦਾ ਸੰਤੁਲਨ ਬਣਾਉਣ ਲਈ ਸਾਈਕਲ ਦਾ ਚੱਲਦੇ ਰਹਿਣਾ ਜ਼ਰੂਰੀ ਹੈ, ਉਸੇ ਤਰ੍ਹਾਂ ਜੀਵਨ ਦਾ ਸੰਤੁਲਨ ਚੱਲਦੇ ਰਹਿਣ ਨਾਲ ਹੀ ਬਣਦਾ। ਤੇ ਹੁਣ ਜ਼ਿੰਦਗੀ ਦੇ ਕੁਝ ਕਦਮ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਸੋਹਣੀ ਸਵੇਰ ਪ੍ਰੋਗਰਾਮ ਦੇ ਨਾਲ ਚੱਲਣੇ ਨੇ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲੇਗਾ, ਜਿਹਦੇ 'ਚ ਆਲੇ ਦੁਆਲੇ ਦੀਆਂ ਕੁਝ ਗੱਲਾਂ ਬਾਤਾਂ ਹੋਣਗੀਆਂ ਤੇ ਗੀਤ ਸੰਗੀਤ ਹੋਏਗਾ। ਵੇਖੋ ਜੀ, ਜ਼ਿੰਦਗੀ 'ਚ ਚੱਲਦੇ ਤੇ ਸਾਰੇ ਹੀ ਨੇ, ਪਰ ਕੁਝ ਇਸ ਤਰੀਕੇ ਨਾਲ ਚੱਲਦੇ ਨੇ, ਇੰਨੀ ਦੇਰ ਤੱਕ ਤੇ ਇੰਨੀ ਦੂਰ ਤੱਕ ਚਲੇ ਜਾਂਦੇ ਨੇ ਕਿ ਬੰਦਾ ਸੋਚ ਕੇ ਹੈਰਾਨ ਹੋ ਜਾਂਦਾ ਹੈ ਕਿ ਯਾਰ ਇਸ ਸ਼ਖਸ ਨੇ ਆਪਣੀ ਰੂਟੀਨ ਕਿੱਦਾਂ ਦੀ ਬਣਾਈ ਹੋਏਗੀ, ਜੀਵਨ 'ਚ ਕੰਮ ਕਰਨ ਦੀ ਸੋਚ ਕਿੰਨੀ ਮਜ਼ਬੂਤ ਬਣਾਈ ਹੋਏਗੀ ਕਿ ਇਸ ਬੰਦੇ ਨੇ ਜ਼ਿੰਦਗੀ 'ਚ ਇੰਨਾ ਕੁਝ ਪ੍ਰਾਪਤ ਕਰ ਲਿਆ। ਜਿੱਦਾਂ ਨਾ 99 ਸਾਲ ਦੀ ਅਮਰੀਕਾ ਦੀ ਇੱਕ ਔਰਤ ਫਲੋ ਮਾਈਲਰ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਕਿਸੇ ਬੰਦੇ ਦੀ ਉਮਰ 99 ਸਾਲ ਦੀ ਹੋਵੇ ਤੇ ਮਨ ਵਿੱਚ ਬੰਦਾ ਕਲਪਨਾ ਕਰਦਾ ਹੈ ਨਾ ਕਿ ਇਸ ਉਮਰ ਦਾ ਬੰਦਾ ਗੱਲ ਗੱਲ ਤੇ ਖੰਘਦਾ ਹੋਏਗਾ, ਸੋਟੀ ਲੈ ਕੇ ਤੁਰਦਾ ਹੋਏਗਾ, ਹਲਕਾ ਜਿਹਾ ਉਹਦੇ ਕੁੱਬ ਵੀ ਪਿਆ ਹੋਏਗਾ। ਪਰ ਅਮਰੀਕਾ ਦੀ 99 ਸਾਲ ਦੀ ਇਹ ਜਿਹੜੀ ਫਲੋ ਮਾਈਲਰ ਹੈ ਨਾ, ਇਹਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਔਰਤ ਅਥਲੈਟਿਕ ਟਰੈਕ ਤੇ ਜੈਵਲਿਨ ਥਰੋ ਵੀ ਸੁੱਟਦੀ ਹੈ, ਲੌਂਗ ਜੰਪ ਦੇ ਇਵੈਂਟ 'ਚ ਵੀ ਹਿੱਸਾ ਲੈਂਦੀ ਹੈ ਤੇ ਜਿੰਨੇ ਵੀ ਵੈਟਰਨ ਮੁਕਾਬਲੇ ਨੇ ਇਹਦੇ 'ਚ ਇਹਨੇ 35 ਵਰਲਡ ਰਿਕਾਰਡ ਵੀ ਬਣਾਏ ਨੇ। ਬੁਢਾਪਾ, ਵੱਧਦੀ ਉਮਰ, ਮੁਸ਼ਕਿਲ ਹਾਲਾਤ, ਬੰਦੇ ਨੂੰ ਇਹ ਸਭ ਕੁਝ ਕਮਜ਼ੋਰ ਨਹੀਂ ਕਰ ਸਕਦੇ, ਰੋਕ ਨਹੀਂ ਸਕਦੇ, ਜੇ ਬੰਦੇ ਦੇ ਇਰਾਦੇ ਜਵਾਨ ਨੇ ਤੇ ਉਹਦੇ ਸੰਕਲਪ ਤੇ ਝੁਰੜੀਆਂ ਨਹੀਂ ਪਈਆਂ। ਸੋ ਇਸੇ ਕਰਕੇ ਸਿਆਣੇ ਕਹਿੰਦੇ ਨੇ, ਬੰਦਾ ਉਮਰ ਕਰਕੇ ਬੁੱਢਾ ਨਹੀਂ ਹੁੰਦਾ, ਫਿਕਰ ਕਰਕੇ ਹੁੰਦਾ। ਸੋ ਹਰ ਵੇਲੇ ਚੜ੍ਹਦੀ ਕਲਾ 'ਚ ਰਹੀਏ ਤੇ ਹਮੇਸ਼ਾ ਅਸੀਂ ਜਵਾਨ ਰਵਾਂਗੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਜੈਜ਼ੀ ਬੈਂਸ ਹੋਰਾਂ ਦਾ ਗਾਇਆ ਇਹ ਗੀਤ ਜਵਾਨੀ ਦੀ ਗੱਲ ਕਰ ਰਿਹਾ ਸੀ ਤੇ ਹੈਲਥ ਐਕਸਪਰਟਸ ਇਹ ਕਹਿੰਦੇ ਨੇ ਕਿ ਜੇ ਤੁਸੀਂ ਹਰ ਰੋਜ਼ 5 ਗਲਾਸ ਪਾਣੀ ਪੀਂਦੇ ਹੋ ਨਾ ਤੇ ਫਿਰ ਤੁਸੀਂ ਹਮੇਸ਼ਾ ਜਵਾਨ ਰਹਿ ਸਕਦੇ ਹੋ, ਤੁਹਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ। ਸਾਲ 2022 ਦਾ ਡਾਟਾ ਕਹਿੰਦਾ ਜੀ ਕਿ ਹਰ 5 ਮੌਤਾਂ ਪਿੱਛੇ 1 ਮੌਤ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀ ਹੈ ਤੇ ਜੇ ਤੁਸੀਂ ਹਰ ਰੋਜ਼ 5 ਗਲਾਸ ਪਾਣੀ ਪੀ ਕੇ ਆਪਣੇ ਆਪ ਨੂੰ ਹਾਈਡਰੇਟ ਕਰਦੇ ਰਹਿੰਦੇ ਹੋ ਨਾ ਤੇ ਫਿਰ ਦਿਲ ਦੀ ਬਿਮਾਰੀ ਦਾ ਖਤਰਾ 54% ਘੱਟ ਜਾਂਦਾ ਹੈ। ਦਿਲ ਦੀਆਂ ਧੜਕਣਾਂ ਸੁਰੀਲੀਆਂ ਰੱਖਣ ਲਈ ਪਾਣੀ ਪੀਂਦੇ ਰਹੋ। ਫਿਲਹਾਲ ਜੀ ਇਨਫੋਟੇਨਮੈਂਟ ਦਾ ਇਹ ਮਿੱਠਾ ਪਾਣੀ ਤੁਹਾਨੂੰ ਆਕਾਸ਼ਵਾਣੀ ਜਲੰਧਰ ਦਾ ਸੋਹਣੀ ਸਵੇਰ ਪ੍ਰੋਗਰਾਮ ਬੁਲਾ ਰਿਹਾ। ਸਾਡੇ ਭੋਲੇ ਦੀ ਨਾ ਇੱਕ ਵਾਰ ਜੀ 10 ਲੱਖ ਰੁਪਏ ਦੀ ਲੋਟਰੀ ਲੱਗ ਗਈ ਸੀ। ਭੋਲੇ ਦਾ ਇੰਟਰਵਿਊ ਕਰਨ ਇੱਕ ਰਿਪੋਰਟਰ ਆਇਆ ਤੇ ਉਹਨੂੰ ਪੁੱਛਣ ਲੱਗਾ ਕਿ ਭਾਜੀ ਕੀ ਸੋਚ ਕੇ ਤੁਸੀਂ ਲੋਟਰੀ ਦਾ ਟਿਕਟ ਖਰੀਦਿਆ ਸੀ। ਭੋਲਾ ਕਹਿਣ ਲੱਗਾ ਕਿ ਯਾਰ ਸਵੇਰੇ ਜਦੋਂ ਮੈਂ ਸੁੱਤਾ ਉੱਠਿਆ ਤੇ ਬਾਹਰ ਨਿਕਲ ਕੇ ਵੇਖਿਆ ਕਿ ਆਸਮਾਨ 'ਚ 8 ਪੰਛੀ ਉੱਡ ਰਹੇ। ਉਦਣ 9 ਤਰੀਕ ਸੀ। ਮੈਂ ਸੋਚਿਆ ਕਿ 8 ਨੂੰ 9 ਨਾਲ ਗੁਣਾ ਕਰਕੇ ਜੋ ਨੰਬਰ ਬਣਦਾ ਬਸ ਉਹੀ ਨੰਬਰ ਖਰੀਦ ਲਓ ਤੇ ਮੈਂ 61 ਨੰਬਰ ਵਾਲੀ ਟਿਕਟ ਲੈ ਲਈ ਤੇ ਮੇਰੀ ਲੋਟਰੀ ਲੱਗ ਗਈ। ਉਹ ਰਿਪੋਰਟਰ ਕਹਿਣ ਲੱਗਾ ਕਿ ਭਾਜੀ 9 ਨੂੰ 8 ਨਾਲ ਗੁਣਾ ਕਰੀਏ ਤੇ 72 ਬਣਦੇ ਨੇ। ਭੋਲਾ ਕਹਿੰਦਾ ਬਸ ਤੁਹਾਡੇ ਵਰਗੀ ਜੇ ਪੜ੍ਹਾਈ ਕੀਤੀ ਹੁੰਦੀ ਤੇ ਲੱਗ ਗਈ ਸੀ ਮੇਰੀ ਲੋਟਰੀ। ਸੋ ਜੀ ਇਹ ਗੱਲ ਪੱਕੀ ਹੈ ਕਿ ਇਸ ਲੋਟਰੀ 'ਚ ਭੋਲੇ ਦਾ ਤੁੱਕਾ ਹੀ ਲੱਗਾ ਸੀ, ਨਹੀਂ ਤਾਂ ਭੋਲਾ ਅਕਸਰ ਆਪਣੀ ਮੂਰਖਤਾ ਕਰਕੇ ਨਾ ਜ਼ਿੰਦਗੀ 'ਚ ਥੱਲੇ ਹੀ ਲੱਗਾ ਹੁੰਦਾ। ਹਰ ਵੇਲੇ ਹਰ ਹਾਲਾਤ ਵਿੱਚ ਬੰਦਾ ਆਪਣੀ ਅਕਲ, ਆਪਣੇ ਗਿਆਨ, ਆਪਣੀ ਸਿਰਜਣਾ ਦੇ ਨਾਲ ਹੀ ਕਾਮਯਾਬ ਹੋ ਸਕਦਾ ਤੇ ਕਾਮਯਾਬੀ ਉਹੀ ਹੈ ਜੋ ਦੁਨੀਆ

ਭਲਾ ਕਰੇ, ਦੂਜਿਆਂ ਦੀ ਜ਼ਿੰਦਗੀ ਨੂੰ ਸੌਖਾ ਬਣਾਏ। ਤੇ ਇਦਾਂ ਦੀ ਸੱਚੀ ਕਾਮਯਾਬੀ ਬਿਹਾਰ ਦੇ ਇੱਕ ਇੰਜੀਨੀਅਰ ਨੌਜਵਾਨ ਸੰਜੇ ਸਿੰਘ ਨੇ ਹਾਸਲ ਕੀਤੀ ਹੈ, ਜਿਨ੍ਹਾਂ ਨੇ ਬਾਂਸ ਦੇ ਸਾਈਕਲ ਬਣਾਉਣੇ ਸ਼ੁਰੂ ਕੀਤੇ ਔਰ ਇਸ ਸਾਈਕਲ ਦੀ ਕੀਮਤ ਸਿਰਫ 500 ਰੁਪਈਆ। ਬਾਂਸ ਦਾ ਜਿਹੜਾ ਇਹ ਸਾਈਕਲ ਹੈ, ਇਹ ਵਾਤਾਵਰਣ ਲਈ ਵੀ ਵਧੀਆ ਹੈ, ਤੇ ਉਹ ਗਰੀਬ ਜੋ ਮਹਿੰਗੇ ਸਾਈਕਲ ਖਰੀਦ ਨਹੀਂ ਸਕਦੇ, ਉਹ ਵੀ ਇਸ ਸਾਈਕਲ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਦੀ ਰਾਹ 'ਤੇ ਚੱਲ ਸਕਦੇ ਨੇ। ਬਿਹਾਰ ਵਿੱਚ ਨਾ ਬਹੁਤ ਸਾਰੇ ਗਰੀਬ ਬੱਚੇ ਇਹ ਸਾਈਕਲ ਖਰੀਦ ਰਹੇ ਨੇ, ਜਿਹੜੇ ਖਰੀਦ ਨਹੀਂ ਸੀ ਸਕਦੇ, ਅਤੇ ਇਹਨਾਂ ਸਾਈਕਲਾਂ 'ਤੇ ਉਹ ਆਪੋ ਆਪਣੇ ਸਕੂਲਾਂ 'ਚ ਪਹੁੰਚਦੇ ਨੇ। ਸੋ ਜੀ, ਮਨੁੱਖਤਾ ਲਈ, ਸਮਾਜ ਲਈ ਇੱਦਾਂ ਦੇ ਕੰਮ ਹੁੰਦੇ ਰਹਿਣ ਨਾ, ਅਤੇ ਫਿਰ ਸੁਣ ਕੇ ਬਹੁਤ ਚੰਗਾ ਲੱਗਦਾ। ਇਹ ਗੀਤ ਸੁਣ ਕੇ ਵੀ ਤੁਹਾਨੂੰ ਬਹੁਤ ਚੰਗਾ ਲੱਗੇਗਾ। ਸੋਹਣੀ ਸਵੇਰ ਪ੍ਰੋਗਰਾਮ 'ਚ ਗੀਤ ਸੁਣੋ, ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ।

ਗੁਰਦਾਸ ਮਾਨ ਹੋਰਾਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਇੱਦਾਂ ਦੇ ਗੀਤ ਸੁਣ ਕੇ ਜ਼ਿੰਦਗੀ ਦੀਆਂ ਰਾਹਾਂ 'ਤੇ ਚੱਲਦੇ ਰਹੋ ਅਤੇ ਹੱਸਦੇ ਮੁਸਕਰਾਉਂਦੇ ਆਪਾਂ ਜ਼ਿੰਦਗੀ ਦੀਆਂ ਰਾਹਾਂ 'ਤੇ ਤੁਰਦੇ ਹਾਂ ਅਤੇ ਮੁਸ਼ਕਿਲਾਂ ਪਾਸੇ ਹੋ ਜਾਂਦੀਆਂ ਨੇ, ਰੁਕਾਵਟਾਂ ਦੂਰ ਹੋ ਜਾਂਦੀਆਂ ਨੇ। ਪਰ ਨਾ ਜੀ, ਸਾਡਾ ਭੋਲਾ ਹੀ ਇੱਦਾਂ ਦਾ ਸ਼ਖਸ ਹੈ ਕਿ ਉਹ ਭਾਵੇਂ ਹੱਸੇ ਜਾਂ ਰੋਵੇ, ਮੁਸ਼ਕਿਲਾਂ ਰੁਕਾਵਟਾਂ ਉਹਦਾ ਪਿੱਛਾ ਨਹੀਂ ਛੱਡਦੀਆਂ। ਆਹ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਜੀ ਕਿ ਜਦੋਂ ਬਾਰਿਸ਼ਾਂ ਦੇ ਦਿਨ ਸੀ ਨਾ, ਭੋਲਾ ਅਤੇ ਉਜਾਗਰ ਬਾਰਿਸ਼ ਵਿੱਚ ਪੈਦਲ ਹੀ ਭੱਜੇ ਜਾਣ ਕਿਸੇ ਛੱਤ ਦੀ ਭਾਲ ਵਿੱਚ। ਦੋਵਾਂ ਦੇ ਕੱਪੜੇ ਭਿੱਜ ਗਏ ਅਤੇ ਅਖੀਰ ਨਾ ਇੱਕ ਸ਼ੈੱਡ ਦੇ ਥੱਲੇ ਆ ਕੇ ਦੋਵਾਂ ਨੇ ਸਾਹ ਲਿਆ ਅਤੇ ਭੋਲੇ ਨੇ ਨਾ ਆਪਣੀ ਸ਼ਰਟ ਦੇ ਅੰਦਰੋਂ ਛੱਤਰੀ ਕੱਢੀ ਅਤੇ ਕਹਿਣ ਲੱਗਾ ਕਿ ਸ਼ੁਕਰ ਆ ਸ਼ੈੱਡ ਮਿਲ ਗਿਆ, ਨਹੀਂ ਤਾਂ ਮੇਰੀ ਛੱਤਰੀ ਗਿੱਲੀ ਹੋ ਜਾਣੀ ਸੀ। ਅੱਗਿਓਂ ਉਹਦਾ

ਰੱਬ ਨੇ ਬਣਾ ਦੀ ਜੋੜੀ ਫਿਲਮ ਦਾ ਇਹ ਗੀਤ ਤੁਸੀਂ ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਸੁਣ ਰਹੇ ਸੀ ਅਤੇ ਇਹ ਗੀਤ ਪਿਆਰ ਦੀ ਗੱਲ ਕਰ ਰਿਹਾ ਸੀ ਅਤੇ ਇਹ ਗੱਲ ਤਾਂ ਪੱਕੀ ਹੈ ਜੀ ਕਿ ਪਿਆਰ ਇਸ ਦੁਨੀਆ ਦਾ ਸਭ ਤੋਂ ਖੂਬਸੂਰਤ ਜਜ਼ਬਾ ਹੈ ਅਤੇ ਸਾਨੂੰ ਇਸ ਜਜ਼ਬੇ 'ਚ ਆਪਣਾ ਮਨ ਰੰਗਣਾ ਚਾਹੀਦਾ ਜੇ ਆਪਾਂ ਸੁੱਖ ਨਾਲ ਜਿਉਣਾ ਚਾਹੁੰਦੇ। ਸੋ ਜੀ, ਜਿੱਦਾਂ ਇਹ ਗੀਤ ਪਿਆਰ ਦੀ ਗੱਲ ਸਿਖਾ ਰਿਹਾ ਸੀ ਨਾ, ਇਸੇ ਤਰ੍ਹਾਂ ਜੇ ਆਪਾਂ ਜ਼ਿੰਦਗੀ ਨੂੰ ਗੌਰ ਨਾਲ ਵੇਖੀਏ ਤਾਂ ਹਰ ਪਲ ਹਰ ਹਾਲਾਤ ਇਨਸਾਨ ਨੂੰ ਕੁਛ ਨਾ ਕੁਛ ਸਿਖਾ ਸਕਦਾ, ਬਸ਼ਰਤੇ ਸਾਡੇ 'ਚ ਸਿੱਖਣ ਦਾ ਮਾਤਾ ਹੋਵੇ। ਜਿੱਦਾਂ ਨਾ ਇੱਕ ਵਾਰ ਇੱਕ ਪੁੱਤ ਨੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਬਕ ਸਿਖਾਇਆ ਸੀ। ਹੋਇਆ ਇੱਦਾਂ ਸੀ ਕਿ ਪਿਤਾ ਆਪਣੇ ਪੁੱਤ ਨੂੰ ਉਹਦੇ ਦਫ਼ਤਰ ਮਿਲਣ ਗਿਆ ਜੋ ਸ਼ਹਿਰ ਦਾ ਡੀਸੀ ਲੱਗਾ ਸੀ। ਪਿਤਾ ਆਪਣੇ ਪੁੱਤ ਦੇ ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗਾ ਕਿ ਬੇਟਾ ਦੱਸ, ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਕੌਣ ਹੈ? ਉਹਦਾ ਪੁੱਤ ਕਹਿਣ ਲੱਗਾ ਕਿ ਪਿਤਾ ਜੀ, ਮੇਰੇ ਤੋਂ ਤਾਕਤਵਰ ਹੋਰ ਕੌਣ ਹੋ ਸਕਦਾ ਇਸ ਦੁਨੀਆ 'ਚ? ਉਹ ਵਿਚਾਰਾ ਪਿਤਾ ਇਹ ਸੋਚ ਕੇ ਮਾਯੂਸ ਹੋ ਗਿਆ ਕਿ ਮੇਰਾ ਪੁੱਤ ਡੀਸੀ ਲੱਗ ਕੇ ਨਾ ਹੰਕਾਰੀ ਹੋ ਗਿਆ। ਮਾਯੂਸ ਹੋ ਕੇ ਉਹਦੇ ਦਫ਼ਤਰ 'ਚੋਂ ਜਦੋਂ ਵਾਪਸ ਜਾ ਰਿਹਾ ਸੀ ਨਾ, ਦਫ਼ਤਰ ਦੇ ਦਰਵਾਜ਼ੇ 'ਤੇ ਉਹਨੇ ਫਿਰ ਪੁੱਛਿਆ ਕਿ ਬੇਟਾ ਇੱਕ ਵਾਰ ਫਿਰ ਬੋਲ ਕਿ ਸਭ ਤੋਂ ਤਾਕਤਵਰ ਕੌਣ? ਤਾਂ ਪੁੱਤ ਕਹਿਣ ਲੱਗਾ ਕਿ ਪਿਤਾ ਜੀ, ਤੁਸੀਂ। ਉਹ ਪਿਤਾ ਬੜਾ ਹੈਰਾਨ ਹੋਇਆ। ਉਹ ਕਹਿੰਦਾ ਕਿ ਪਹਿਲਾਂ ਤੂੰ ਆਪਣੇ ਆਪ ਨੂੰ ਤਾਕਤਵਰ ਕਹਿ ਰਿਹਾ ਸੀ ਅਤੇ ਹੁਣ ਮੈਨੂੰ ਕਹਿ ਰਿਹਾ। ਉਹਦੇ ਬੇਟੇ ਦਾ ਜਵਾਬ ਸੀ, ਉਹ ਕਹਿਣ ਲੱਗਾ ਕਿ ਜਦੋਂ ਮੈਂ ਆਪਣੇ ਆਪ ਨੂੰ ਤਾਕਤਵਰ ਕਹਿ ਰਿਹਾ ਸੀ ਨਾ, ਉਦੋਂ ਤੁਹਾਡਾ ਹੱਥ ਮੇਰੇ ਮੋਢਿਆਂ 'ਤੇ ਸੀ। ਪਿਤਾ ਦਾ ਆਸਰਾ ਮੇਰੇ ਲਈ ਇਸ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਹੈ। ਸੋ ਜੀ, ਕਈ ਵਾਰ ਬੱਚੇ ਵੀ ਵੱਡਿਆਂ ਨੂੰ ਜ਼ਿੰਦਗੀ ਦਾ ਸਬਕ ਸਿਖਾ ਦਿੰਦੇ ਨੇ। ਆਪਾਂ ਉਮਰ ਦੇ ਜਿਸ ਵੀ ਪੜਾਅ 'ਤੇ ਹੋਈਏ, ਸਿੱਖਣਾ ਨਾ ਛੱਡੀਏ। ਅਤੇ ਅੱਜ ਕੱਲ੍ਹ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ, ਇਹਦੇ 'ਚ ਇਹ ਲੱਗਦਾ ਹੈ ਕਿ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਸਿੱਖਣਾ ਪਏਗਾ ਕਿ ਜੇ ਵਿਦੇਸ਼ ਜਾਣਾ ਹੋਵੇ ਤਾਂ ਸਿਰਫ ਪੈਸੇ ਖਰਚ ਕੇ ਵਿਦੇਸ਼ ਨਹੀਂ ਜਾ ਸਕਦੇ, ਬਲਕਿ ਢੁੱਕਵੀਂ ਜਾਣਕਾਰੀ ਦੇ ਨਾਲ ਸਹੀ ਪ੍ਰੋਸੀਜਰ ਨੂੰ ਫੋਲੋ ਕਰਕੇ ਵਿਦੇਸ਼ ਜਾਇਆ ਜਾ ਸਕਦਾ। ਨਹੀਂ ਤਾਂ ਫਿਰ ਜਾਲਸਾਜ਼ ਟਰੈਵਲ ਏਜੰਟਾਂ ਦੇ ਕੋਲ ਸਾਡਾ ਪੈਸਾ ਹੀ ਜਾਂਦਾ, ਅਸੀਂ ਵਿਦੇਸ਼ ਨਹੀਂ ਜਾਂਦੇ। ਹੁਣ ਜਿੱਦਾਂ ਲੁਧਿਆਣਾ ਪੁਲਿਸ ਨੇ ਵਿਦੇਸ਼ ਭੇਜਣ ਦੇ ਬਹਾਨੇ ਨੌਜਵਾਨਾਂ ਨੂੰ ਲੁੱਟਣ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ਼ ਕਾਫ਼ੀ ਮਾਮਲੇ ਦਰਜ ਕੀਤੇ। ਹਾਲ ਹੀ ਵਿੱਚ ਇੱਕ ਔਰਤ ਕੋਲੋਂ ਉਸ ਦੇ ਪੁੱਤਰ ਨੂੰ ਬਾਹਰ ਭੇਜਣ ਦੇ ਨਾਮ 9,40,000 ਰੁਪਏ ਦੀ ਠੱਗੀ ਮਾਰੀ ਗਈ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਏਜੰਟਾਂ ਨੇ ਇੱਕ ਔਰਤ ਕੋਲੋਂ 10,00,000 ਰੁਪਈਏ ਠੱਗ ਲਏ ਸੀ। ਇਸੇ ਕਰਕੇ ਜੀ, ਪੰਜਾਬ ਵਿੱਚ ਅੱਜ ਕੱਲ੍ਹ ਵੱਖ ਵੱਖ ਥਾਵਾਂ 'ਤੇ ਇਮੀਗ੍ਰੇਸ਼ਨ ਅਤੇ ਟਰੈਵਲ ਏਜੰਸੀਆਂ ਦੇ ਦਫ਼ਤਰ 'ਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹ ਵੇਖਿਆ ਜਾ ਰਿਹਾ ਕਿ ਕਿਤੇ ਜਾਲਸਾਜ਼ ਏਜੰਟ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦਾ ਪੈਸਾ ਠੱਗਦੇ ਨਹੀਂ ਰਹੇ। ਸੋ ਪੁਲਿਸ ਤਾਂ ਆਪਣਾ ਕੰਮ ਕਰ ਹੀ ਰਹੀ ਹੈ, ਪਰ ਸਾਨੂੰ ਇਸ ਗੱਲ 'ਤੇ ਸੁਚੇਤ ਰਹਿਣਾ ਚਾਹੀਦਾ ਕਿ ਐਵੇਂ ਕੋਈ ਸਬਜ਼ ਬਾਗ ਦਿਖਾਵੇ ਅਤੇ ਉਹਦੇ ਲਾਲਚ ਵਿੱਚ ਅਸੀਂ ਆਪਣਾ ਪੈਸਾ ਬਰਬਾਦ ਨਾ ਕਰੀਏ, ਬਲਕਿ ਸਮਝ ਤੋਂ ਕੰਮ ਲਈਏ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਦੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬੀ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਅਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਆਕਾਸ਼ਵਾਣੀ ਜਲੰਧਰ ਤੁਸੀਂ ਸੁਣ ਰਹੇ ਹੋ, ਸੋਹਣੀ ਸਵੇਰ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਦੋਸਤ ਵੀਰਿੰਦਰ ਦੇ ਨਾਲ। ਅਤੇ ਅੱਜ ਦਾ ਜਿਹੜਾ 26 ਸਤੰਬਰ ਦਾ ਦਿਨ ਹੈ ਨਾ ਜੀ, ਇਹ ਪੂਰੇ ਵਿਸ਼ਵ ਵਿੱਚ ਗਰਭ ਨਿਰੋਧਕ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ। ਇਸ ਵਾਰ ਜਿਹੜਾ ਗਰਭ ਨਿਰੋਧਕ ਦਿਵਸ ਮਨਾਇਆ ਜਾ ਰਿਹਾ ਨਾ ਜੀ, ਇਹਦਾ ਸਲੋਗਨ ਸਾਲ 2026 ਲਈ ਰੱਖਿਆ ਗਿਆ, ਨੋ ਬੈਰੀਅਰਸ ਜਸਟ ਚੋਇਸਿਸ, ਯਾਨੀ ਕੋਈ ਰੁਕਾਵਟ ਨਹੀਂ ਸਿਰਫ ਚੋਣ। ਇਹ ਥੀਮ ਸਾਨੂੰ ਇਸ ਗੱਲ ਦਾ ਚੇਤਾ ਕਰਾਉਂਦਾ ਹੈ ਕਿ ਪਰਿਵਾਰ ਨਿਯੋਜਨ ਸਿਰਫ ਇੱਕ ਲੋੜ ਨਹੀਂ, ਸਗੋਂ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਜ਼ਿੰਦਗੀ ਵਿੱਚ ਹਰ ਫੈਸਲਾ ਸੋਚ ਸਮਝ ਕੇ ਲੈਣਾ ਹੁੰਦਾ, ਭਾਵੇਂ ਉਹ ਪੜ੍ਹਾਈ ਹੋਵੇ, ਕਰੀਅਰ ਹੋਵੇ, ਫਿਰ ਪਰਿਵਾਰ ਵਧਾਉਣ ਦਾ ਫੈਸਲਾ ਵੀ ਸੋਚ ਸਮਝ ਕੇ ਹੀ ਲੈਣਾ ਚਾਹੀਦਾ। ਗਰਭ ਨਿਰੋਧਕ ਤਰੀਕੇ ਸਾਨੂੰ ਇਹ ਤਾਕਤ ਦਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਦੇ ਜਨਮ ਵਿੱਚ ਸਹੀ ਫਰਕ ਰੱਖ ਸਕੀਏ, ਜਿਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਚੰਗੀ ਹੋਵੇ। ਸੋ ਜੀ, ਅੱਜ ਦੇ ਇਸ ਦਿਨ ਆਓ ਫਿਰ ਗਾਇਨੇਕੋਲੋਜਿਸਟ ਡਾਕਟਰ ਜੈਸਮੀਨ ਹੋਰਾਂ ਤੋਂ ਇਸ ਵਿਸ਼ੇ ਤੇ ਹੋਰ ਜਾਣਕਾਰੀ ਲੈਣੇ ਹਾਂ।
3: ਜਿਹੜੀ ਕੰਟਰਾਸੈਪਸ਼ਨ ਹੈ, ਜਾਂ ਦੋ ਤਰ੍ਹਾਂ ਦੀ ਹੋ ਸਕਦੀ ਹੈ, ਪਰਮਾਨੈਂਟ ਮੈਥਡਸ ਵੀ ਹੈ, ਟੈਂਪਰੇਰੀ ਵੀ ਹੈ। ਪਰਮਾਨੈਂਟ ਸਾਰਿਆਂ ਨੂੰ ਪਤਾ ਹੀ ਹੈ, ਵਿਜ਼ੈਕਟਮੀ ਵੀ ਕਰਾ ਸਕਦੇ ਹਾਂ, ਟਰੈਕਟਮੀ ਵੀ ਕਰਾ ਸਕਦੇ ਹਾਂ। ਤੇ ਜਿਹੜੇ ਟੈਂਪਰੇਰੀ ਮੈਥਡਸ ਹੈਗੇ ਆ, ਜਿਨ੍ਹਾਂ ਨੂੰ ਆਪਾਂ ਗਰਭ ਨਿਰੋਧਕ ਕਹਿੰਦੇ ਹਾਂ, ਉਹਦੇ ਵਿੱਚ ਤੁਸੀਂ ਕੌਂਡਮਸ ਬੈਰੀਅਰ ਮੈਥਡ ਹੈਗੇ ਆ, ਓਰਲ ਕੰਟਰਾਸੈਪਟਿਵ ਪਿਲਸ ਹੁੰਦੀਆਂ, ਇੰਜੈਕਸ਼ਨਸ ਹੁੰਦੇ ਆ, ਜਾਂ ਇੰਟਰਾਯੂਟਰਾਈਨ ਡਿਵਾਈਸਿਸ ਹੁੰਦੀਆਂ। ਸੋ ਇਹਨਾਂ ਸਾਰਿਆਂ ਚੋਂ ਜਦੋਂ ਪੇਸ਼ੈਂਟ ਨੇ ਚੂਜ਼ ਕਰਨਾ ਕਿ ਉਹਨਾਂ ਨੂੰ ਕਿਹੜਾ ਮੈਥਡ ਬੈਸਟ ਰਹੇਗਾ, ਪਹਿਲੇ ਤੇ ਆਪਣੇ ਪਾਰਟਨਰ ਦੇ ਨਾਲ ਉਹਨਾਂ ਨੇ ਡਿਸਕਸ਼ਨ ਕਰਨੀ ਹੈਗੀ ਹੈ ਕਿ ਵਾਟ ਦੇ ਵਾਂਟ, ਐਂਡ ਮੋਸਟਲੀ ਉਹਨਾਂ ਨੂੰ ਆਪਣੇ ਡਾਕਟਰ ਦੇ ਨਾਲ ਜਾ ਕੇ, ਕਪਲ ਨੂੰ, ਨਾਟ ਇੱਕ ਜਣੇ ਨੂੰ ਨਹੀਂ, ਦੋਨਾਂ ਜਣਿਆਂ ਨੂੰ ਡਾਕਟਰ ਕੋਲ ਜਾ ਕੇ ਆਪਣੀ ਚੋਇਸ ਦੱਸਣੀ ਪੈਂਦੀ ਹੈ, ਡਿਸਕਸ ਕਰਨਾ ਪੈਂਦਾ ਹੈ। ਔਰ ਇਹਨਾਂ 'ਚੋਂ ਕੁਛ ਮੈਥਡ ਹੈਗੇ ਹੈ ਜਿਹੜੇ ਕਈ ਪ੍ਰੋਬਲਮਸ ਦੇ ਵਿੱਚ ਅਸੀਂ ਰੈਕਮੈਂਡ ਕਰਦੇ ਹਾਂ ਵੀ ਨਾ ਯੂਜ਼ ਕਰਨ। ਸੋ ਇਟ ਇਜ਼ ਅਪ ਟੂ ਦਾ ਕਪਲ, ਔਰ ਉਹ ਆਪਣੇ ਡਾਕਟਰ ਨਾਲ ਡਿਸਕਸ ਕਰਨ ਔਰ ਚੂਜ਼ ਕਰਨ ਕਿ ਉਹ ਕਿਹੜਾ ਮੈਥਡ ਲੈਣਾ ਚਾਹੁੰਦੇ।
0: ਡਾਕਟਰ ਜੈਸਮੀਨ ਜੀ, ਇਹ ਦੱਸੋ ਕਿ ਜਿਹੜੀਆਂ ਓਰਲ ਕੰਟਰਾਸੈਪਟਿਵ ਪਿਲਸ ਹੁੰਦੀਆਂ ਨੇ, ਉਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ? ਬਹੁਤ ਸਾਰੀਆਂ ਧਾਰਨਾਵਾਂ ਵੀ ਬਣੀਆਂ ਨੇ ਕਿ ਇਹ ਖਾਣੀਆਂ ਚਾਹੀਦੀਆਂ ਕਿ ਨਹੀਂ ਖਾਣੀਆਂ ਚਾਹੀਦੀਆਂ। ਮਾਹਿਰ ਇਸ ਬਾਰੇ ਕੀ ਕਹਿੰਦੇ ਨੇ, ਡਾਕਟਰਸ ਇਸ ਬਾਰੇ ਕੀ ਰਾਏ ਦਿੰਦੇ ਨੇ?
3: ਜਿਹੜੀਆਂ ਓਰਲ ਕੰਟਰਾਸੈਪਟਿਵ ਪਿਲਸ ਹੈ, ਵਨ ਆਫ ਮਤਲਬ ਇੱਕ ਬੈਸਟ ਮੈਥਡ ਹੈਗਾ ਫੋਰ

0: ਕੰਟਰਸੈਪਸ਼ਨ, ਪਰ ਇਹਦੇ ਵਿੱਚ ਜਿਵੇਂ ਕਈ ਪੇਸ਼ੈਂਟਸ ਨੂੰ ਥੋੜੇ ਬਹੁਤ ਸਾਈਡ ਇਫੈਕਟ ਹੋ ਸਕਦੇ ਹੈ, ਜਾਂ ਜਿਹੜਾ ਪੇਸ਼ੈਂਟ ਨੂੰ ਹੁੰਦਾ ਕਿ ਮੈਨੂੰ ਰੋਜ਼ ਗੋਲੀ ਖਾਣੀ ਪਏਗੀ, ਕਈ ਲੋਕ ਨਹੀਂ ਯਾਦ ਰੱਖ ਸਕਦੇ, ਤੇ ਉਹਨਾਂ ਲਈ ਇਹਦਾ ਇੱਕ ਨੈਗੇਟਿਵ ਹੈਗਾ ਕਿ ਡੇਲੀ ਗੋਲੀ ਖਾਣੀ ਪੈਂਦੀ ਹੈ। ਬਾਕੀ ਇਟ ਇਜ਼ ਵਨ ਆਫ ਦ ਬੈਸਟ ਮੈਥਡਸ, ਔਰ ਜ਼ਿਆਦਾਤਰ ਇਟ ਇਜ਼ ਨੋਟ ਰਿਕਮੈਂਡਡ ਜੇ ਕੋਈ ਫੈਮਿਲੀ ਹਿਸਟਰੀ ਹੈਗੀ ਹੈ ਬ੍ਰੈਸਟ ਕੈਂਸਰ ਦੀ, ਜੇ ਕੋਈ ਸਟ੍ਰੋਕ ਦੀ ਹਿਸਟਰੀ ਹੈ, ਕਿਉਂਕਿ ਇਹਨਾਂ ਨਾਲ ਥੋੜ੍ਹਾ ਜਿਹਾ ਬਲੱਡ ਜਿਹੜਾ ਹੈ ਉਹ ਥਿੱਕ ਹੁੰਦਾ ਹੈ। ਇਸ ਕਰਕੇ ਅਸੀਂ ਹਾਈਪਰਟੈਂਸਿਵ ਪੇਸ਼ੈਂਟ, ਡਾਇਬਿਟਿਕ ਪੇਸ਼ੈਂਟ, ਜਿਨ੍ਹਾਂ ਨੂੰ ਕੋਈ ਹਾਰਟ ਪ੍ਰੋਬਲਮ ਹੈ, ਉਹਨਾਂ ਨੂੰ ਵੀ ਆਪਾਂ ਪ੍ਰਿਸਕ੍ਰਾਈਬ ਨਹੀਂ ਕਰ ਸਕਦੇ, ਬਟ ਅਦਰਵਾਈਜ਼ ਇਟ ਇਜ਼ ਮਤਲਬ ਸਕਸੈਸ ਰੇਟ ਬਹੁਤ ਅੱਛਾ ਹੈ। ਜ਼ਿਆਦਾਤਰ ਨਹੀਂ ਕੰਸੀਵ ਹੁੰਦਾ ਜਦੋਂ ਓਰਲ ਕੰਟਰਾਸੈਪਟਿਵ ਪੇਸ਼ੈਂਟ ਖਾ ਰਿਹਾ ਹੁੰਦਾ ਹੈ, ਓਰਲ ਪਿਲ ਖਾ ਰਿਹਾ ਹੁੰਦਾ, ਸੋ ਇਟ ਇਜ਼ ਅ ਵੈਰੀ ਗੁੱਡ ਮੈਥਡ ਐਕਚੁਲੀ।
1: ਡਾਕਟਰ ਸਾਹਿਬ, ਐਮਰਜੈਂਸੀ ਕੰਟਰਾਸੈਪਟਿਵ ਪਿਲਸ ਬਾਰੇ ਵੀ ਦੱਸੋ ਜੀ ਕਿ ਉਹ ਕਿੰਨੀਆਂ ਕੁ ਸੁਰੱਖਿਅਤ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਲੈਣੀਆਂ ਚਾਹੀਦੀਆਂ ਨੇ।
0: ਜਿਹੜੀ ਐਮਰਜੈਂਸੀ ਕੰਟਰਾਸੈਪਸ਼ਨ ਹੈ ਉਹ ਐਕਚੁਅਲੀ ਐਮਰਜੈਂਸੀ ਲਈ ਹੈਗੀ ਹੈ, ਇਟ ਸ਼ੁੱਡ ਨਾਟ ਬੀ ਯੂਜ਼, ਮਤਲਬ ਬੈਕ ਐਂਡ ਫੋਰਥ ਇਹਨੂੰ ਨਹੀਂ ਯੂਜ਼ ਕਰ ਸਕਦੇ ਹੈ। ਬਾਕੀ ਇਹਦਾ ਸਕਸੈਸ ਰੇਟ ਬਹੁਤ ਵਧੀਆ ਨਹੀਂ ਹੈ, ਜੇ ਆਪਾਂ ਕਹੀਏ ਕਿ 100 ਪੇਸ਼ੈਂਟ ਅਕਰੋਸ ਸਰਟਨ ਏਰੀਆ ਉਹ ਮੈਡੀਸਨ ਯੂਜ਼ ਕਰਦੇ ਹੈ, ਤੇ ਉਹਦੇ ਚੋਂ 40% ਪ੍ਰੈਗਨੈਂਟ ਹੋ ਸਕਦੇ ਨੇ ਐਮਰਜੈਂਸੀ ਕੰਟਰਾਸੈਪਸ਼ਨ ਯੂਜ਼ ਕਰਨ ਦੇ ਬਾਵਜੂਦ ਵੀ। ਸੋ ਉਹ ਪੇਸ਼ੈਂਟ ਨੂੰ ਉਸ ਮੈਡੀਸਨ ਤੋਂ ਬਾਅਦ ਵੀ ਕੇਅਰਫੁਲ ਰਹਿਣਾ ਪਏਗਾ ਕਿ ਇਹਨੇ ਕੰਮ ਕੀਤਾ ਆਪਣਾ ਕਿ ਨਹੀਂ, ਐਂਡ ਇੱਕ ਇਹਦੇ ਨਾਲ ਫਿਰ ਇਰੈਗੂਲਰ ਬਲੀਡਿੰਗ ਹੋ ਸਕਦੀ ਹੈ, ਸਪੋਟਿੰਗ ਹੋ ਸਕਦੀ ਹੈ, ਉਹਦੇ ਕਰਕੇ ਸਾਰੇ ਪੀਰੀਅਡ ਡਿਸਟਰਬ ਹੋ ਜਾਂਦੇ ਹੈ। ਸੋ ਬਾਰ ਬਾਰ ਇਹ ਚੀਜ਼ ਨਹੀਂ ਯੂਜ਼ ਕਰਨੀ ਚਾਹੀਦੀ।
1: ਡਾਕਟਰ ਜੈਸਮੀਨ, ਇਹ ਵੀ ਦੱਸੋ ਕਿ ਇਹਨਾਂ ਪਿਲਸ ਦਾ ਖਾਣਾ ਇਹ ਫਰਟੀਲਿਟੀ ਤੇ ਵੀ ਅਸਰ ਕਰਦਾ, ਅੱਗੇ ਕੋਈ ਇਹਦੇ ਮਾੜੇ ਨਤੀਜੇ ਤੇ ਨਹੀਂ ਹੋ ਸਕਦੇ ਜੀ?
0: ਕਦੀ ਵੀ ਕੋਈ ਵੀ ਫਰਟੀਲਿਟੀ ਇਸ਼ੂ ਨਹੀਂ ਆਏਗਾ ਜਿਹੜੇ ਇਹ ਟੈਂਪਰੇਰੀ ਮੈਥਡਸ ਹੈਗੇ ਆ ਇਹਨਾਂ ਦੇ ਨਾਲ। ਓਬਵੀਅਸਲੀ ਜੇ ਵੈਜੈਕਮੀ ਟੋਬੈਕਮੀ ਕਰਾਈ ਜਾਏਗੀ ਤੇ ਦੁਬਾਰਾ ਕੰਸੀਵ ਕਦੀ ਨਹੀਂ ਹੋਏਗਾ, ਮਤਲਬ ਦੇਰ ਇਜ਼ ਓਨਲੀ 1% ਚਾਂਸ। ਬਟ ਜਿਹੜੇ ਜਿੰਨੇ ਵੀ ਮੈਥਡ ਹੈਗੇ ਆ, ਕੌਂਡਮਸ ਹੈ, ਪਿਲਸ ਹੈ, ਕੋਪਰਟੀ ਹੈ, ਇਹ ਸਾਰੇ ਹੀ ਰਿਵਰਸੇਬਲ ਮੈਥਡਸ ਹੈਗੇ ਆ, ਔਰ ਇਹਨਾਂ ਦਾ ਫਰਟੀਲਿਟੀ ਤੇ ਕੋਈ ਅਸਰ ਨਹੀਂ ਹੁੰਦਾ। ਜਿਹੜੀ IUCD ਹੈ, ਇੰਟਰਾਯੂਟਰਾਈਨ ਕੰਟਰਾਸੈਪਟਿਵ ਡਿਵਾਈਸ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਕੋਪਰਟੀ ਹੁੰਦੀ ਹੈ ਜਿਹਦੇ ਵਿੱਚ ਕੋਪਰ ਹੁੰਦਾ, ਔਰ ਇੱਕ ਹਾਰਮੋਨਸ ਦੇ ਨਾਲ ਇੰਪ੍ਰੈਗਨੇਟਿਡ ਹੁੰਦੀ ਹੈ। ਦੋ ਤਰ੍ਹਾਂ ਦੀ ਇੰਟਰਾਯੂਟਰਾਈਨ ਡਿਵਾਈਸ ਹੈ। ਕੰਟਰਾਸੈਪਸ਼ਨ ਲਈ ਜ਼ਿਆਦਾਤਰ ਕੋਪਰਟੀ ਯੂਜ਼ ਕੀਤੀ ਜਾਂਦੀ ਹੈ, ਔਰ ਇਟ ਇਜ਼ ਵੈਰੀ ਸੇਫ ਐਂਡ 99% ਸਕਸੈਸ ਰੇਟ ਮੰਨਿਆ ਜਾਂਦਾ ਹੈ ਇਹਦਾ, ਜੋ ਕਿ ਬਹੁਤ ਵਧੀਆ ਔਰ ਹਾਈ ਹੈਗਾ। ਪਰ ਇਹ ਵੀ ਥੋੜ੍ਹਾ ਸੂਟ ਕਰਨ ਦੀ ਗੱਲ ਹੈ, ਵੈਰੀ ਰੇਅਰ ਕੋਈ ਸਾਈਡ ਇਫੈਕਟ ਹੋਏ ਇਹਦਾ, ਕਿਸੇ ਪੇਸ਼ੈਂਟ ਦੀ ਸੈੱਟ ਨਾ ਹੋਏ, ਉਹਨੂੰ ਇਰੈਗੂਲਰ ਬਲੀਡਿੰਗ ਹੋਏ, ਤੇ ਫਿਰ ਇਹ ਕਢਾਉਣੀ ਵੀ ਪੈ ਸਕਦੀ ਹੈ। ਸੋ ਆਪਣੇ ਡਾਕਟਰ ਦੀ ਦੇਖ ਰੇਖ ਦੇ ਵਿੱਚ ਯੰਗ ਪੇਸ਼ੈਂਟ ਲਈ ਕੋਪਰਟੀ ਇਜ਼ ਅ ਵੈਰੀ ਗੁੱਡ ਟੈਂਪਰੇਰੀ ਮੈਥਡ ਆਫ ਕੰਟਰਾਸੈਪਸ਼ਨ।
1: ਡਾਕਟਰ ਜੈਸਮੀਨ ਜੀ, ਬਹੁਤ ਬਹੁਤ ਸ਼ੁਕਰੀਆ ਅੱਜ ਵਰਲਡ ਕੰਟਰਾਸੈਪਸ਼ਨ ਡੇ ਵਾਲੇ ਦਿਨ ਸਾਨੂੰ ਇਹ ਜਾਣਕਾਰੀ ਦੇਣ ਲਈ, ਔਰ ਸਾਨੂੰ ਆਸ ਹੈ ਕਿ ਇਸ ਜਾਣਕਾਰੀ ਨਾਲ ਬਹੁਤ ਸਾਰਿਆਂ ਨੂੰ ਲਾਭ ਹੋਏਗਾ। ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਜੈਸਮੀਨ, ਗਾਇਨਕੋਲੋਜਿਸਟ, ਸਾਡੇ ਨਾਲ ਸਨ, ਜੋ ਵਰਲਡ ਕੰਟਰਾਸੈਪਸ਼ਨ ਡੇ ਤੇ ਸਾਨੂੰ ਜਾਣਕਾਰੀ ਦੇ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਏ ਆਰ ਰਹਿਮਾਨ ਦੇ ਸੰਗੀਤ ਨਿਰਦੇਸ਼ਨ 'ਚ ਗੁਰੂ ਫਿਲਮ ਦਾ ਗੀਤ ਸੀ ਜੋ ਸਾਨੂੰ ਪਿਆਰ ਮੁਹੱਬਤ ਦਾ ਸਬਕ ਸਿਖਾ ਰਿਹਾ ਸੀ ਅਤੇ ਅੱਜ ਦਾ ਜਿਹੜਾ ਦਿਨ ਹੈ ਨਾ ਜੀ 26 ਸਤੰਬਰ ਦਾ ਇਹ ਵੀ ਪੂਰੇ ਸੰਸਾਰ ਨੂੰ ਪਿਆਰ ਸ਼ਾਂਤੀ ਦਾ ਸਬਕ ਸਿਖਾ ਰਿਹਾ ਜੀ ਕਿਉਂਕਿ ਅੱਜ ਹੈ 26 ਸਤੰਬਰ ਨੂੰ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਪਰਮਾਣੂ ਹਥਿਆਰਾਂ ਦਾ ਖਾਤਮਾ ਦਿਵਸ ਕੌਮਾਂਤਰੀ ਪਰਮਾਣੂ ਹਥਿਆਰ ਖਾਤਮਾ ਦਿਵਸ ਆਪਾਂ ਸਾਰੇ ਜਾਣਦੇ ਹਾਂ ਕਿ ਸਾਲ 1945 ਵਿੱਚ ਜਦੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਹਮਲੇ ਹੋਏ ਸਨ ਉਹ ਜਿਹੜੇ ਖੌਫਨਾਕ ਹਮਲੇ ਸੀ ਉਹਦੀ ਭਿਆਨਕਤਾ ਅਸੀਂ ਅੱਜ ਵੀ ਹੰਢਾ ਰਹੇ ਹਾਂ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਪ੍ਰਭਾਵ ਉੱਥੇ ਮਿਲ ਰਹੇ ਨੇ ਇਸ ਨੁਕਸਾਨ ਨੂੰ ਅੱਜ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਿਆ ਸੋ ਜੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 2013 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਹੋਈ ਸੀ ਇਸ ਦਿਨ ਦਾ ਮੁੱਖ ਟੀਚਾ ਇਹ ਸੀ ਕਿ ਵਿਸ਼ਵ ਭਾਈਚਾਰੇ ਨੂੰ ਇਹ ਚੇਤਾ ਕਰਵਾਈਏ ਕਿ ਪਰਮਾਣੂ ਹਥਿਆਰਾਂ ਦੀ ਮੌਜੂਦਗੀ ਸੰਸਾਰਿਕ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਹੈ ਅੱਜ ਦੁਨੀਆ ਭਰ ਦੇ ਕਈ ਦੇਸ਼ਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਪਰਮਾਣੂ ਹਥਿਆਰ ਮੌਜੂਦ ਨੇ ਇਹ ਹਥਿਆਰ ਸੁਰੱਖਿਆ ਦੀ ਗਰੰਟੀ ਬਿਲਕੁਲ ਨਹੀਂ ਤਬਾਹੀ ਦਾ ਸੱਦਾ ਨੇ ਇਸੇ ਕਰਕੇ ਇਹ ਕਿਹਾ ਜਾਂਦਾ ਹੈ ਕਿ ਦੁਨੀਆ ਜਿਹੜੀ ਹੈ ਨਾ ਉਹ ਬਾਰੂਦ ਦੇ ਢੇਰ 'ਤੇ ਬੈਠੀ ਹੋਈ ਹੈ ਕਦੋਂ ਵਿਨਾਸ਼ ਹੋ ਜਾਏ ਕੁਛ ਕਿਹਾ ਨਹੀਂ ਜਾ ਸਕਦਾ ਸੋ ਇਸ ਕਰਕੇ ਇਸ ਵਿਨਾਸ਼ ਤੋਂ ਇਸ ਤਬਾਹੀ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਰਬਾਂ ਖਰਬਾਂ ਰੁਪਈਏ ਇਹਨਾਂ ਘਾਤਕ ਹਥਿਆਰਾਂ ਨੂੰ ਬਣਾਉਣ ਸਾਂਭਣ ਅਤੇ ਆਧੁਨਿਕ ਬਣਾਉਣ 'ਤੇ ਖਰਚ ਕੀਤੇ ਜਾ ਰਹੇ ਨੇ ਜੇ ਇਹੀ ਪੈਸਾ ਗਰੀਬੀ 'ਤੇ ਭੁੱਖਮਰੀ 'ਤੇ ਅਨਪੜ੍ਹਤਾ 'ਤੇ ਬਿਮਾਰੀਆਂ 'ਤੇ ਖਰਚ ਕੀਤਾ ਜਾਵੇ ਜਲਵਾਯੂ ਪਰਿਵਰਤਨ 'ਤੇ ਖਰਚ ਕੀਤਾ ਜਾਵੇ ਤਾਂ ਸਾਡੀ ਇਹ ਧਰਤੀ ਸਵਰਗ ਹੋ ਜਾਏਗੀ ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਸ ਸੰਦੇਸ਼ ਨੂੰ ਇਸ ਸੁਨੇਹੇ ਨੂੰ ਹਰ ਦੇਸ਼ ਹਰ ਮੁਲਕ ਗੂੜਾ ਕਰਕੇ ਮੰਨੇਗਾ

ਖਾਨ ਦੀ ਆਵਾਜ਼ 'ਚ ਤੁਸੀਂ ਅਣਜਾਣਾ ਅਣਜਾਣੀ ਫਿਲਮ ਦਾ ਗੀਤ ਸੁਣ ਰਹੇ ਸੀ ਅਤੇ ਏਸ਼ੀਅਨ ਖੇਡਾਂ ਦਾ ਗੀਤ ਪੂਰੇ ਸੰਸਾਰ ਵਿੱਚ ਗੂੰਜ ਰਿਹਾ ਜੀ ਅਤੇ ਉਹਦੇ 'ਚ ਸਾਡੇ ਜਿਹੜੇ ਭਾਰਤੀ ਐਥਲੀਟਸ ਨੇ ਉਹ ਵੀ ਕਮਾਲ ਕਰ ਰਹੇ ਨੇ ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਕਮਾਲ ਹੋਏਗਾ, ਹੋਰ ਮੈਡਲਸ ਸਾਡੇ ਤੱਕ ਹੋਣਗੇ। ਹੁਣ ਤੱਕ 23 ਮੈਡਲਸ ਅਸੀਂ ਹਾਸਿਲ ਕਰ ਚੁੱਕੇ ਹਾਂ, 2 ਗੋਲਡ ਮੈਡਲ ਅਸੀਂ ਜਿੱਤੇ ਨੇ ਅਤੇ 1 ਮੈਡਲ ਤਾਂ ਸਾਡੀ ਕ੍ਰਿਕਟ ਦੀਆਂ ਧੀਆਂ ਨੇ ਜਿੱਤਿਆ, ਵੁਮੈਨ ਇੰਡੀਅਨ ਕ੍ਰਿਕਟ ਟੀਮ ਨੇ ਗੋਲਡ ਮੈਡਲ ਹਾਸਿਲ ਕੀਤਾ ਅਤੇ ਸੁਰੁਚੀ ਸਿੰਘ ਅਤੇ ਕਮਲਜੀਤ ਹੋਰਾਂ ਨੇ ਮਿਲ ਕੇ ਮਿਕਸਡ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਜੀ। 9 ਅਸੀਂ ਸਿਲਵਰ ਮੈਡਲਸ ਹਾਸਿਲ ਕੀਤੇ ਨੇ ਅਤੇ 12 ਅਸੀਂ ਬ੍ਰੌਂਜ਼ ਮੈਡਲ ਹਾਸਿਲ ਕਰ ਚੁੱਕੇ ਹਾਂ। ਅਜੇ ਸ਼ੁਰੂਆਤੀ ਦਿਨ ਨੇ, ਆਸ ਹੈ ਕਿ ਹੋਰ ਜ਼ਿਆਦਾ ਗੋਲਡ ਸਾਡੇ ਕੋਲ ਆਏਗਾ, ਹੋਰ ਜ਼ਿਆਦਾ ਮੈਡਲਸ ਅਸੀਂ ਹਾਸਿਲ ਕਰਾਂਗੇ। ਪਿਛਲੀਆਂ ਏਸ਼ੀਅਨ ਖੇਡਾਂ 'ਚ ਅਸੀਂ 100 ਤੋਂ ਜ਼ਿਆਦਾ ਮੈਡਲਸ ਲਏ ਸੀ ਅਤੇ ਇਸ ਵਾਰ ਪਿਛਲੀ ਵਾਰ ਦੀਆਂ ਏਸ਼ੀਅਨ ਖੇਡਾਂ ਦਾ ਰਿਕਾਰਡ ਵੀ ਅਸੀਂ ਤੋੜਾਂਗੇ। ਇਸ ਗੱਲ ਦੀ ਸਾਨੂੰ ਪੂਰੀ ਪੂਰੀ ਆਸ ਹੈ ਅਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਏਸ਼ੀਅਨ ਖੇਡਾਂ ਦੀ ਜਿਹੜੀ ਖਬਰ ਹੈ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ FM ਰੇਨਬੋ ਚੈਨਲ 'ਤੇ ਆਰਲੀ ਅਪਡੇਟਸ ਦੇ ਜ਼ਰੀਏ ਕੀ ਹੋ ਰਿਹਾ ਹੈ ਏਸ਼ੀਅਨ ਖੇਡਾਂ 'ਚ ਇਹ ਦੱਸਦੇ ਹਾਂ ਅਤੇ ਰਾਤ 10 ਵਜੇ ਸਾਡੀ ਰੇਡੀਓ ਰਿਪੋਰਟ ਵੀ ਪ੍ਰਸਾਰਿਤ ਕੀਤੀ ਜਾਂਦੀ ਹੈ ਜਿਸ ਵਿੱਚ ਅੱਜ ਦੇ ਦਿਨ ਦੀਆਂ ਹਰ ਰੋਜ਼ ਦੀਆਂ ਜਿਹੜੀਆਂ ਖੇਡ ਕਾਰਗੁਜ਼ਾਰੀਆਂ ਹੁੰਦੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਸੋ ਇਹਨਾਂ ਰਿਪੋਰਟਸ ਨੂੰ ਵੀ, ਇਹਨਾਂ ਅਪਡੇਟਸ ਨੂੰ ਵੀ ਤੁਸੀਂ ਜ਼ਰੂਰ ਸੁਣਿਓ ਅਤੇ ਹੁਣ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

0: between cities and villages in India has narrowed significantly over past 12 years. Heavy rain slashed several districts of Uttar Pradesh. Schools closed in many districts following alert for heavy downpour. Chhattisgarh government declares holiday today for all schools in the state due to continuous rain over past 2 days. India raises concerns over repeated attacks on commercial shipping and seafarers in Gulf, Red Sea and Black Sea. Savan Barwal wins silver medal in men's marathon event at Asian Games in Japan, and D. Gukesh secures India's victory over Germany in 9th round of FIDE Chess Olympiad in Samarkand. And with that, we end the morning news. Have a nice day.
1: नमस्कार, ए आकाशवाणी है। खबरां दे इस बुलेटिन नाल मैं चंचल शर्मा, पहला बुलेटिन दियां खास खबरां। प्रधानमंत्री नरेंद्र मोदी ने कहा, पिछले 12 सालां विच भारत विच शहरां ते पिंडां दरमियान पाड़े विच जिक्रयोग कमी आई है। उत्तर प्रदेश के कई जिलों में भारी मींह कारण जनजीवन प्रभावित होया। मौसम विभाग वालों जारी रैड ते ऑरेंज अलर्ट के मद्देनज़र 12वीं जमात तक के स्कूल अज बंद रहेंगे। भारत ने खाड़ी, लाल सागर ते काले सागर में व्यापारक जहाजरानी ते समुद्री जहाजों उत्ते वार वार हमलों ते चिंता जाहिर की। जल शक्ति मंत्री सीआर पाटिल ने कहा, पानी नाल संबंधित चुनौतियों नूं देशां ते संस्थावां दरम्यान सहयोग नाल ही हल किया जा सकता है। ते भारत दे सावन बरवाल ने जापान च वीमिया एशियाई खेडां च मर्दां दे मैराथन मुकाबले च चांदी दा तमगा जीत के इतिहास रच दित्ता है। ते हुण खबरां विस्थार नाल। प्रधानमंत्री नरेंद्र मोदी ने कहा है कि पिछले 12 सालां विच भारत विच शहरां ते पिंडां विचकार पाड़ा काफ़ी घट गया। उन्होंने पेंडू बुनियादी ढांचे विच होए काफ़ी सुधार नूं उजागर किया ते कहा कि देश भर दीआं औरतां भी वध तों वध आत्म निर्भर ते आर्थिक तौर ते सशक्त हो गई ने। श्री मोदी ने यह टिप्पणियां सेवा संकल्प अभियान तहत वाराणसी तों वडनगर यात्रा ते जा रहे सेवा यात्रियों नाल एक वर्चुअल गलबात दौरान कहीं। ਉਹਨਾਂ ਸਮਾਜ ਸੇਵਾ, ਸਮਾਜਿਕ ਸੁਧਾਰ ਤੇ ਸਕਾਰਾਤਮਕ ਤਬਦੀਲੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ।
2: ਹਮੇ ਆਤਮ ਨਿਰਭਰ ਭਾਰਤ ਬਣਾਉਣਾ ਹੈ। ਚੁਣੌਤੀਆਂ ਆਏਗੀ, ਚੁਣੌਤੀਆਂ ਕੋ ਚੁਣੌਤੀ ਦੇਣੇ ਕਾ ਤੋ ਸੰਸਕਾਰ ਲੈ ਕਰਕੇ ਹਮ ਚਲੇ ਹੈ। ਇਸ ਲਈ ਹਮੇ ਹਰ ਦਿਨ ਇੱਕ ਨਈ ਊਰਜਾ ਲੈ ਕਰ ਸੇਵਾ ਭਾਵ ਕੇ ਸਾਥ ਰਾਸ਼ਟਰ ਕਲਿਆਣ, ਰਾਸ਼ਟਰ ਸੇਵਾ ਕਾ ਕਾਮ, ਜਨ ਸੇਵਾ ਸੇ ਰਾਸ਼ਟਰ ਸੇਵਾ, ਇਸ ਮੰਤਰ ਕੋ ਜੀਣਾ ਹੈ। ਇਸ ਯਾਤਰਾ ਮੈਂ ਵੀ ਜਿਤਨੇ ਜ਼ਿਆਦਾ ਲੋਕੋਂ ਕੋ ਸੇਵਾ ਕੇ ਕਾਮ ਮੈਂ ਜੋੜੇਂਗੇ, ਇਹ ਯਾਤਰਾ ਉਤਨੀ ਜ਼ਿਆਦਾ ਸਫਲ ਹੋਗੀ।
1: ਸ਼੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਡਨਗਰ ਨੇ ਉਹਨਾਂ ਨੂੰ ਉਹ ਕਦਰਾਂ ਕੀਮਤਾਂ ਦਿੱਤੀਆਂ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਆਕਾਰ ਦਿੱਤਾ, ਜਦਕਿ ਕਾਸ਼ੀ ਨੇ ਉਹਨਾਂ ਕਦਰਾਂ ਕੀਮਤਾਂ 'ਚ ਸੇਵਾ ਦੇ ਅਣਗਿਣਤ ਰੰਗ ਸ਼ਾਮਲ ਕੀਤੇ। ਉਹਨਾਂ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਨੌਜਵਾਨ ਵੀ ਸੇਵਾ ਦੇ ਕਈ ਰੰਗਾਂ ਨਾਲ ਇਸ ਯਾਤਰਾ ਨੂੰ ਅਮੀਰ ਬਣਾ ਰਹੇ ਨੇ। ਗੱਲਬਾਤ ਦੌਰਾਨ ਇਹਨਾਂ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਸ਼੍ਰੀ ਮੋਦੀ ਨੇ ਯਾਤਰੀਆਂ ਨੂੰ ਇੱਕ ਡਾਇਰੀ ਰੱਖਣ ਅਤੇ ਯਾਤਰਾ ਦੌਰਾਨ ਆਪਣੇ ਤਜਰਬਿਆਂ ਨੂੰ ਰਿਕਾਰਡ ਕਰਨ ਲਈ ਕਿਹਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਇਆ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ ਵਿੱਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ ਵਿੱਚ ਚੱਕਰਵਾਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ। ਮੀਂਹ ਨੇ ਆਮ ਜੀਵਨ ਅਤੇ ਸੜਕ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਮੀਂਹ ਨਾਲ ਸੰਬੰਧਿਤ ਕਈ ਹਾਦਸੇ ਵੀ ਵਾਪਰੇ ਨੇ। ਸੂਬੇ ਦੇ ਰਾਹਤ ਕਮਿਸ਼ਨਰ ਡਾਕਟਰ ਰਿਸ਼ੀਕੇਸ਼ ਭਾਸਕਰ ਯਸ਼ੋਦ ਨੇ ਮੌਸਮ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕਰਨ ਲਈ ਰੈੱਡ ਅਤੇ ਔਰੇਂਜ ਅਲਰਟ ਵਾਲੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨਾਲ ਵੀਡੀਓ ਕਾਨਫਰੰਸ ਕੀਤੀ। ਉਹਨਾਂ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਸਰਗਰਮ ਰਹਿਣ, ਸਥਾਨਕ ਸਥਿਤੀਆਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸੂਬੇ 'ਚ ਮੌਸਮ ਦੀ ਸਥਿਤੀ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ, ਗਰਜ ਚਮਕ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਕੱਲ੍ਹ ਤੱਕ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਕੱਲ੍ਹ 27 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਖਾੜੀ, ਲਾਲ ਸਾਗਰ ਅਤੇ ਕਾਲੇ ਸਾਗਰ ਵਿੱਚ ਵਪਾਰਕ ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ ਉੱਤੇ ਵਾਰ ਵਾਰ ਹਮਲਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਹਮਲੇ ਹੁਣ ਕੋਈ ਅਸਾਧਾਰਨ ਘਟਨਾ ਨਹੀਂ ਰਹੇ। ਡਾਕਟਰ ਜੈਸ਼ੰਕਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ

0: 81वें सैशन दौरान जहाज़ों ते समुद्री जहाज़ों की सुरक्षा ते सुरक्षा उद्योग दोस्तों के समूह की उद्घाटनी मीटिंग नूं संबोधन कर रहे सन। उन्हां कहा कि भारत समुद्री जहाज़ों का एक प्रमुख स्रोत अते लाइबेरिया दुनिया का सब तो वड्डा जहाज़ रजिस्ट्रेशन देश समुद्री सुरक्षा नूं मजबूत करन लई इकट्ठे होए ने। इस पहलकदमी का उद्देश्य समुद्री सुरक्षा नूं वधाउण ते मुख हिस्सेदारां लई चिंतावां वास्ते एक प्लेटफॉर्म प्रदान करना है, एक सलाह मशवरा ढांचा स्थापित करना है। उन्हां कहा कि व्यापारक जहाज़ों उत्ते हमलों ने कई देशों के लोगों के जीवन को प्रभावित किया है, जिस विच वख-वख मुल्कां दे समुद्री जहाज़ों के मलाहां दी मौत जां फिर जख्मी होना शामिल है। डॉक्टर जयशंकर ने कहा कि समुद्री व्यापार विच विघन पाउण वाले ते नागरिक जीवन का दावा करन वाले हमले जायज़ नहीं ठहराए जा सकते ते देशां नूं अजिहियां घटनावां नूं रोकण वास्ते मिल के काम करन दा सद्दा भी दित्ता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਕੁਆਡ ਐਟ ਸੀ ਸ਼ਿਪ ਆਬਜ਼ਰਵਰ ਮਿਸ਼ਨ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ। ਇਸ ਮਿਸ਼ਨ ਦਾ ਐਲਾਨ 26 ਮਈ ਨੂੰ ਨਵੀਂ ਦਿੱਲੀ 'ਚ ਹੋਈ ਕੁਆਡ ਵਿਦੇਸ਼ ਮੰਤਰੀਆਂ ਦੀ 11ਵੀਂ ਮੀਟਿੰਗ ਦੌਰਾਨ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ 'ਤੇ ਦੱਸਿਆ ਕਿ ਭਾਰਤੀ ਤੱਟ ਰੱਖਿਅਕ ਬਲ ਦਾ ਜਹਾਜ਼ ਸ਼ਾਨਕ ਕੁਆਡ ਦੇ 4 ਦੇਸ਼ਾਂ ਦੇ ਨਾਵਿਕਾਂ ਨਾਲ ਚੇਨਈ ਤੋਂ ਰਵਾਨਾ ਹੋ ਗਿਆ। ਮੰਤਰਾਲੇ ਨੇ ਕਿਹਾ ਕਿ ਇਹ ਮਿਸ਼ਨ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਦਾ ਅਤੇ ਇੱਕ ਆਜ਼ਾਦ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਕੁਆਡ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਏ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਿਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਸ਼ੁਰੂਆਤ ਵੀ ਕਰਨਗੇ। ਪੀੜਿਤ ਅਧਿਕਾਰ ਕੇਂਦਰ ਵੱਖ-ਵੱਖ ਅਪਰਾਧਾਂ ਦੇ ਪੀੜਿਤਾਂ ਨੂੰ ਇੱਕੋ ਛੱਤ ਹੇਠ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਿਤਾਂ ਨੂੰ ਕਾਊਂਸਲਿੰਗ ਅਤੇ ਹੋਰਨਾਂ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ ਵਿੱਚ ਇੱਕ ਸਾਲਾ ਮਾਇਸੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ਤੱਕ ਅੱਗੇ ਵਧਾਇਆ ਜਾਵੇਗਾ। ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੇ ਮੌਕੇ 'ਤੇ ਭਾਰਤ ਖਾੜੀ ਸਹਿਯੋਗ ਪ੍ਰੀਸ਼ਦ ਦੀ 3-ਪੱਖੀ ਮੰਤਰੀ ਪੱਧਰੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਭਾਰਤ GCC ਸੰਯੁਕਤ ਕਾਰਜ ਯੋਜਨਾ 2024-28 ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਵੀ ਚਰਚਾ ਹੋਈ ਹੈ। ਵਿਦੇਸ਼ ਮੰਤਰੀ ਨੇ ਭਾਰਤ GCC ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕੀਤਾ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ ਕਿ ਪਾਣੀ ਸੁਰੱਖਿਆ ਨਾਗਰਿਕਾਂ, ਸਰਕਾਰ ਅਤੇ ਉਦਯੋਗ ਸਮੇਤ ਸਾਰੇ ਹਿੱਸੇਦਾਰਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮੰਤਰੀ ਨੇ ਇਹ ਬਿਆਨ ਕੱਲ੍ਹ ਨਵੀਂ ਦਿੱਲੀ 'ਚ ਆਯੋਜਿਤ 9ਵੇਂ ਭਾਰਤ ਅੰਤਰਰਾਸ਼ਟਰੀ ਜਲ ਹਫ਼ਤਾ 2026 ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਸ਼੍ਰੀ ਪਾਟਿਲ ਨੇ ਕਿਹਾ ਕਿ ਪਾਣੀ ਸੰਭਾਲ ਵਿੱਚ ਜਨਤਕ ਭਾਗੀਦਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਦੇਸ਼ਾਂ ਅਤੇ ਸੰਸਥਾਵਾਂ ਦਰਮਿਆਨ ਸਹਿਯੋਗ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ।
1: जलवायु परिवर्तन के कारण कहीं बाढ़ की चुनौती बढ़ रही है, कहीं सूखे और पानी की कमी का दबाव हो, ऐसे समय में हमें जल प्रबंधन को केवल आज की आवश्यकता नहीं बल्कि आने वाली पीढ़ियों की सुरक्षा से जोड़कर देखना होगा। 3 बातें विशेष रूप से सामने आई हैं। पहली, जल संरक्षण से जल भागीदारी सबसे जरूरी है। दूसरी, विज्ञान और नई तकनीक का लाभ जमीन तक पहुँचना चाहिए। और तीसरी, जल की चुनौतियों का समाधान देशों और संस्थाओं के बीच निरंतर सहयोग से ही मजबूत होगा।
0: इस मौके जल शक्ति राज मंत्री वी सुमन्ना ने कहा कि पानी सुरक्षा का अर्थ है हर घर सुरक्षित भरोसेमंद पीने वाला पानी प्रदान करना। इस विच स्वच्छता, एक साफ वातावरण ते सही गंदे पानी का प्रबंधन भी शामिल है। नेपाल के प्रधानमंत्री बलिंदर शाह ने हिमालय के खेतर च आए भयानक खड़ा तो बाद एक जलवायु लचकीलापन तंत्र बनाने की मांग की है। उन्होंने नेपाल, भारत ते चीन की सांझी अगुवाई हेठ इसनों स्थापित करने की तजवीज़ की। संयुक्त राष्ट्र महासभा के 81वें सैशन में अपने संबोधन च प्रधानमंत्री शाह ने कहा कि वाधा तापमान हिमालय के वातावरण प्रणाली को स्थिर कर रहा है। उन्होंने तजवीज़ रखी कि इस विधि राही तिने देश सैटेलाइट डेटा, तकनीकी मुहारत ते आफत की शुरुआती चेतावनी सांझी कर सकते हैं। ਉਨ੍ਹਾਂ ਜ਼ਿਕਰ ਕੀਤਾ ਕਿ ਹਾਲ ਹੀ ਵਿੱਚ ਹੋਈ ਆਫ਼ਤ ਨੇ ਨੇਪਾਲ ਚੀਨ ਸਰਹੱਦ ਦੇ ਦੋਵਾਂ ਪਾਸਿਆਂ 'ਤੇ ਭਾਰੀ ਤਬਾਹੀ ਮਚਾਈ ਹੈ। ਉਨ੍ਹਾਂ ਆਫ਼ਤ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਨ ਵਾਲੇ ਦੇਸ਼ਾਂ, ਖਾਸ ਤੌਰ 'ਤੇ ਭਾਰਤ ਪ੍ਰਤੀ ਨੇਪਾਲ ਦਾ ਸ਼ੁਕਰੀਆ ਦਾ ਜ਼ਾਹਰ ਕੀਤਾ। ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ ਵਿੱਚ ਵੀਮੀਆਂ ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਮੈਰਾਥਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ 44 ਸਾਲਾਂ ਬਾਅਦ ਇਸ ਮੁਕਾਬਲੇ ਵਿੱਚ ਤਮਗਾ ਜਿੱਤਿਆ। ਸਾਵਨ ਨੇ 2 ਘੰਟੇ 11 ਮਿੰਟ ਅਤੇ 37 ਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਜਾਪਾਨ ਦੇ ਯਾਸ਼ਮਾਸ਼ੀਤਾ ਨੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਉਧਰ ਭਾਰਤ ਦੀਆਂ ਮਰਦਾਂ ਅਤੇ ਔਰਤਾਂ ਦੀਆਂ ਕਬੱਡੀ ਟੀਮਾਂ ਅੱਜ ਏਸ਼ੀਆਈ ਖੇਡਾਂ

0: ਚਾਪੋ ਆਪਣੇ ਫਾਈਨਲ ਮੈਚ ਖੇਡਣਗੀਆਂ। ਫਾਈਨਲ ਵਿਚ ਦੋਵਾਂ ਵਰਗਾਂ ਚ ਭਾਰਤ ਦਾ ਮੁਕਾਬਲਾ ਇਰਾਨ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਵੀਰ ਸਿੰਘ ਨੂੰ ਏਸ਼ੀਆਈ ਖੇਡਾਂ ਚ ਮਰਦਾਂ ਦੇ 10,000 ਮੀਟਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿਛਲੇ 12 ਸਾਲਾਂ 'ਚ ਭਾਰਤ ਵਿੱਚ ਸ਼ਹਿਰਾਂ ਅਤੇ ਪਿੰਡਾਂ ਦਰਮਿਆਨ ਪਾੜੇ 'ਚ ਜ਼ਿਕਰਯੋਗ ਕਮੀ ਆਈ ਹੈ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ, ਅੱਜ ਸਕੂਲ ਬੰਦ ਰਹਿਣਗੇ। ਭਾਰਤ ਨੇ ਖਾੜੀ ਲਾਲ ਸਾਗਰ ਅਤੇ ਕਾਲੇ ਸਾਗਰ 'ਚ ਵਪਾਰਕ ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ 'ਤੇ ਵਾਰ ਵਾਰ ਹਮਲਿਆਂ 'ਤੇ ਚਿੰਤਾ ਜ਼ਾਹਰ ਕੀਤੀ। ਅਤੇ ਭਾਰਤ ਦੇ ਸਾਵਨ ਬਰਵਾਲ ਨੇ ਜਪਾਨ 'ਚ 20ਵੀਆਂ ਏਸ਼ੀਆਈ ਖੇਡਾਂ 'ਚ ਮਰਦਾਂ ਦੇ ਮੈਰਾਥਨ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਲਓ ਜੀ, ਪਿਆਰ ਦੀ ਇਸੇ ਮਿੱਠੀ ਜਿਹੀ ਲੜੀ ਨੂੰ ਅੱਗੇ ਵਧਾਉਂਦੇ ਹਾਂ ਅਤੇ ਹੁਣ ਵਾਰੀ ਹੈ ਇੱਕ ਅਜਿਹੇ ਗੀਤ ਦੀ ਜਿਸ ਵਿੱਚ ਪੰਜਾਬ ਦੀ ਆਪਣੀ ਮਿੱਟੀ ਦੀ ਮਹਿਕ ਹੈ ਅਤੇ ਜਾਗੋ ਦੀਆਂ ਰੌਣਕਾਂ ਵੀ ਨੇ। ਆਓ ਸੁਣਦੇ ਹਾਂ ਫਿਰ ਇਹ ਗੀਤ।

ਬਈ ਗੱਲ ਪੰਜਾਬ ਦੀ ਹੋਵੇ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਪੰਜਾਬ ਦੀ ਧਰਤੀ ਨੇ ਜਿੱਥੇ ਬਹਾਦਰ ਸੂਰਮੇ ਪੈਦਾ ਕੀਤੇ ਨੇ ਨਾ, ਉੱਥੇ ਇੱਥੋਂ ਦੀਆਂ ਧੀਆਂ ਨੇ ਆਪਣੀ ਹਿੰਮਤ, ਸਾਦਗੀ ਅਤੇ ਚੜ੍ਹਦੀ ਕਲਾ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਹੀ ਪੰਜਾਬੀ ਰੰਗਾਂ, ਮਾਣ ਅਤੇ ਮਸਤੀ ਨੂੰ ਆਪਣੇ ਵਿੱਚ ਸਮੇਟੀ ਹੋਇਆ ਆ ਰਿਹਾ ਹੈ ਸਾਡਾ ਅਗਲਾ ਗੀਤ, ਬੱਲੇ ਨੀ ਪੰਜਾਬ ਦੀਏ ਸ਼ੇਰ ਜੱਟੀਏ। ਕਾਲੀ ਤੇਰੀ ਗੁੱਤ ਦੇ ਵਿੱਚੋਂ ਇਹ ਗੀਤ ਅਸੀਂ ਚੁਣਿਆ ਹੈ। ਲਓ ਜੀ ਸੁਣਦੇ ਹਾਂ।

0: ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ ਅਤੇ ਲਓ ਜੀ ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਵਿੱਚ ਸ਼ਹਿਰੀ ਅਤੇ ਪਿੰਡਾਂ ਵਿਕਾਸ ਪਾੜੇ ਵਿੱਚ ਜ਼ਿਕਰਯੋਗ ਕਮੀ ਆਈ ਹੈ। ਭਾਰਤ ਨੇ ਖਾੜੀ, ਲਾਲ ਸਾਗਰ, ਕਾਲੇ ਸਾਗਰ ਵਿੱਚ ਵਿਆਪਕ ਜਹਾਨਰਾਨੀ ਅਤੇ ਸਮੁੰਦਰੀ ਜਹਾਜ਼ਾਂ 'ਤੇ ਵਾਰ ਵਾਰ ਹਮਲਿਆਂ 'ਤੇ ਚਿੰਤਾ ਜ਼ਾਹਿਰ ਕੀਤੀ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ ਹੈ ਕਿ ਪਾਣੀ ਨਾਲ ਸੰਬੰਧਿਤ ਚੁਣੌਤੀਆਂ ਨੂੰ ਦੇਸ਼ਾਂ ਅਤੇ ਸੰਸਥਾਵਾਂ ਵਿਚਕਾਰ ਸਹਿਯੋਗ ਦੇ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖਡੂਰੀਆ ਨੇ ਕਿਹਾ ਹੈ ਕਿ ਪੰਜਾਬ ਦੀ ਖੇਤੀ ਨੂੰ ਪਾਏਦਾਰ ਬਣਾਉਣ ਦੇ ਲਈ ਫਸਲ ਭਿੰਨਤਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉਭਰਿਆ। 4 ਸਾਲਾਂ ਵਿੱਚ 1,99,000 crore ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6 lakh ਤੋਂ ਵੱਧ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗ੍ਰਾਹਕਾਂ ਦੀ ਸਹੂਲਤਾਂ ਲਈ ਸਾਰੇ ਜਨਤਕ ਖੇਤਰਾਂ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਐਤਵਾਰ 27 September ਨੂੰ ਖੁੱਲ੍ਹੇ ਰਹਿਣਗੇ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਮੌਸਮ ਵਿਭਾਗ ਵੱਲੋਂ ਜਾਰੀ ਰੈੱਡ ਅਤੇ ਔਰੇਂਜ ਅਲਰਟ ਦੇ ਮੱਦੇਨਜ਼ਰ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਰਹਿਣਗੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਦੇ ਨਾਲ ਭਾਰੀ ਮੀਂਹ ਪੈਣ ਨਾਲ ਸੰਬੰਧਿਤ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਦੇ ਸਾਵਨ ਬਰਵਾਲ ਨੇ ਜਾਪਾਨ ਵਿੱਚ 20ਵੀਆਂ ਏਸ਼ੀਆਈ ਖੇਡਾਂ ਵਿੱਚ ਮਰਦਾਂ ਦੇ ਮੈਰਾਥਨ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਭਾਰਤ ਨੇ ਫਿਰ ਸ਼ਤਰੰਜ ਓਲੰਪੀਆਡ ਵਿੱਚ ਮਰਦਾਂ ਦੇ ਓਪਨ ਵਰਗ ਦੇ 9ਵੇਂ ਦੌਰ ਵਿੱਚ ਜਰਮਨੀ ਨੂੰ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਫਿਲਮ ਸੰਗੀਤ। ਆਕਾਸ਼ਵਾਣੀ ਦੇ ਇਸ ਖੂਬਸੂਰਤ ਸੰਗੀਤਕ ਪ੍ਰੋਗਰਾਮ ਫਿਲਮ ਸੰਗੀਤ ਦੇ ਵਿੱਚ ਮੈਂ ਰੁਤਪਿੰਦਰ ਤੁਹਾਡਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਅੱਜ ਦਾ ਦਿਨ ਹਿੰਦੀ ਫਿਲਮ ਸਿਨੇਮਾ ਦੇ ਉਸ ਸਿਤਾਰੇ ਦਾ ਨਾਮ ਹੈ ਜਿਸ ਦੀ ਅਦਾਕਾਰੀ, ਅੰਦਾਜ਼, ਮੁਸਕੁਰਾਹਟ ਨੇ ਕਈ ਪੀੜ੍ਹੀਆਂ ਨੂੰ ਆਪਣਾ ਦੀਵਾਨਾ ਬਣਾ ਲਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੇਵਾਨੰਦ ਸਾਹਿਬ ਦੀ। 26 ਸਤੰਬਰ 1923 ਨੂੰ ਗੁਰਦਾਸਪੁਰ ਦੇ ਵਿੱਚ, ਯਾਨੀ ਕਿ ਅੱਜ ਦੇ ਦਿਨ, ਪੰਜਾਬ ਵਿੱਚ ਜਨਮੇ ਦੇਵਾਨੰਦ ਸਾਹਿਬ ਨੇ 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੇ ਆਪ ਨੂੰ ਸਿਨੇਮਾ ਦੇ ਨਾਲ ਜੋੜੀ ਰੱਖਿਆ ਅਤੇ ਹਮੇਸ਼ਾ ਲਈ ਇਸਦੇ ਕਦਰਦਾਨ ਵੀ ਬਣੇ ਅਤੇ ਇਸਦੇ ਮਹਾਨ ਕਲਾਕਾਰਾਂ ਦੇ ਵਿੱਚੋਂ ਇੱਕ ਵੀ। ਸਿਨੇਮਾ ਨੂੰ ਆਪਣੀ ਮੌਜੂਦਗੀ ਦੇ ਨਾਲ ਉਹਨਾਂ ਨੇ ਰੋਸ਼ਨ ਕਰੇ ਰੱਖਿਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੀਆਂ ਯਾਦਾਂ, ਫਿਲਮਾਂ, ਸਦਾਬਹਾਰ ਗੀਤਾਂ ਦੇ ਨਾਲ ਉਹਨਾਂ ਦੀਆਂ ਕੁਝ ਦਿਲਚਸਪ ਯਾਦਾਂ ਵੀ ਸਾਂਝਾ ਕਰਾਂਗੇ। ਅਤੇ ਆਓ ਫਿਰ ਸ਼ੁਰੂਆਤ ਕਰਦੇ ਹਾਂ ਇਸ ਸੰਗੀਤਮਈ ਸਫ਼ਰ ਦੀ, ਉਹਨਾਂ ਦੀ ਫਿਲਮ CID ਦੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ। ਬਿਲਕੁਲ ਜੀ, ਕੰਪਿਊਟਰ ਮਹਾਰਾਜ ਕਹਿ ਰਹੇ ਨੇ ਕਿ ਖੂਬਸੂਰਤ ਗੀਤ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਅਸੀਂ ਚਲਾ ਰਹੇ ਹਾਂ, ਅਜਿਹੀ ਹੀ ਉਹਨਾਂ ਦੀ ਸ਼ਖਸੀਅਤ ਹੈ, ਅਜਿਹੀ ਉਹ ਸੀ ਜਿਹੜੀ ਪਿਆਰ ਲੈ ਕੇ ਆਉਂਦੇ ਸੀ।

1956 ਦੀ CID ਫਿਲਮ ਦੇ ਵਿੱਚ ਦੇਵਾਨੰਦ ਸਾਹਿਬ ਨੇ ਇੱਕ ਪੁਲਿਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦੇ ਨਿਰਦੇਸ਼ਕ ਰਾਜ ਖੋਸਲਾ ਅਤੇ ਸੰਗੀਤ ਓਪੀ ਨਈਅਰ ਉਹਨਾਂ ਦਾ ਸੀ। ਪਰ ਇਸ ਗੰਭੀਰ ਕਹਾਣੀ ਦੇ ਵਿੱਚ ਵੀ ਗੀਤ ਸੰਗੀਤ ਨੇ ਆਪਣੀ ਵੱਖਰੀ ਹੀ ਲੋਣਕ ਜਿਹੜੀ ਉਹ ਲਗਾ ਰੱਖੀ ਸੀ। ਅਤੇ ਹੁਣੇ ਤੁਸੀਂ ਉਸ ਫਿਲਮ ਦਾ ਇਹ ਨਗਮਾ ਸੁਣਿਆ। ਹੁਣ ਗੱਲ ਕਰਦੇ ਹਾਂ ਉਸ ਫਿਲਮ ਦੀ ਜਿਸਨੇ ਦੇਵਾਨੰਦ ਸਾਹਿਬ ਜੀ ਦੇ ਕਰੀਅਰ ਨੂੰ ਇੱਕ ਹੋਰ ਉੱਚਾਈ ਦਿੱਤੀ, ਫਿਲਮ ਗਾਈਡ। 1965 ਦੀ ਇਸ ਫਿਲਮ ਦੇ ਵਿੱਚ ਵਿਜੇ ਆਨੰਦ ਨੇ ਇਹਨਾਂ ਨੂੰ ਨਿਰਦੇਸ਼ਿਤ ਕੀਤਾ ਅਤੇ ਦੇਵਾਨੰਦ ਸਾਹਿਬ ਦੇ ਨਾਲ ਵਹੀਦਾ ਰਹਿਮਾਨ ਨੂੰ ਮੁੱਖ ਭੂਮਿਕਾ ਦੇ ਵਿੱਚ ਲਿਆ ਗਿਆ। ਫਿਲਮ ਦਾ ਸੰਗੀਤ SD ਬਰਮਨ ਹੋਣਾ ਨੇ ਦਿੱਤਾ। ਇਸ ਫਿਲਮ ਦਾ ਹਰ ਗੀਤ ਆਪਣੇ ਆਪ ਦੇ ਵਿੱਚ ਇੱਕ ਯਾਦ ਹੈ ਅਤੇ ਜਦੋਂ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ਦੀ ਗੱਲ ਆਉਂਦੀ ਹੈ ਨਾ ਤਾਂ ਇਹ ਗੀਤ ਆਪਣੇ ਆਪ ਹੀ ਸਾਡੀ ਜ਼ਬਾਨ 'ਤੇ ਆ ਜਾਂਦਾ ਹੈ। ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ ਫਿਲਮ ਦਾ ਇਹ ਖੂਬਸੂਰਤ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਦੇਵਾਨੰਦ ਸਾਹਿਬ ਦੇ ਅੰਦਾਜ਼ ਦੀ ਗੱਲ ਹੋਵੇ ਅਤੇ ਜਵੈਲ ਥੀਫ ਦਾ ਜ਼ਿਕਰ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। 1967 ਦੀ ਇਸ ਰੋਮੈਂਟਿਕ ਫਿਲਮ ਦੇ ਵਿੱਚ ਦੇਵਾਨੰਦ ਨੇ ਵਿਨੇ ਦਾ ਕਿਰਦਾਰ ਨਿਭਾਇਆ। ਫਿਲਮ ਵਿਜੇ ਆਨੰਦ ਦੇ ਨਿਰਦੇਸ਼ਨ ਹੇਠ ਬਣੀ ਅਤੇ ਇਸਦਾ ਸੰਗੀਤ SD ਬਰਮਨ ਹੋਣਾ ਨੇ ਦਿੱਤਾ। ਇਸ ਫਿਲਮ ਦਾ ਇਹ ਗੀਤ ਜਿਵੇਂ ਦੇਵਾਨੰਦ ਸਾਹਿਬ ਦੀ ਸ਼ਖਸੀਅਤ ਨੂੰ ਉਸ ਵੇਲੇ ਬਖੂਬੀ ਬਿਆਨ ਕਰਦਾ ਜਾਪਦਾ ਹੈ।

ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
2: ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਫਿਲਮ ਸੰਗੀਤ ਦੇ ਵਿੱਚ। ਲਓ ਜੀ, ਗੱਲ ਹੋ ਰਹੀ ਹੈ ਦੇਵਾਨੰਦ ਸਾਹਿਬ ਦੀ ਅਤੇ ਉਹਨਾਂ ਦੀਆਂ ਫਿਲਮਾਂ ਦੀ। ਦੇਵਾਨੰਦ ਜੀ ਦੀਆਂ ਫਿਲਮਾਂ ਦੇ ਵਿੱਚ ਰੋਮਾਂਸ ਦੇ ਨਾਲ ਨਾਲ ਜ਼ਿੰਦਗੀ ਨੂੰ ਆਪਣੇ ਅੰਦਾਜ਼ ਦੇ ਨਾਲ ਦੇਖਣ ਦਾ ਇੱਕ ਫਲਸਫਾ ਵੀ ਨਜ਼ਰ ਆਉਂਦਾ ਹੈ। 1961 ਦੀ ਹਮ ਦੋਨੋਂ ਇਸ ਦੀ ਇੱਕ ਸੋਹਣੀ ਮਿਸਾਲ ਹੈ। ਕਈ ਸਾਲਾਂ ਬਾਅਦ ਵੀ ਇਸ ਫਿਲਮ ਦਾ ਇਹ ਖੂਬਸੂਰਤ ਗੀਤ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਜ਼ਿੰਦਗੀ ਨੂੰ ਲੈਣ ਦੀ ਗੱਲ ਕਰਦਾ ਹੈ ਅਤੇ ਮਹਿਸੂਸ ਕਰਵਾਉਂਦਾ ਹੈ ਕਿ ਵਾਕਈ ਜ਼ਿੰਦਗੀ ਜਿਹੜੀ ਹੈ ਉਹਦਾ ਸਾਥ ਨਿਭਾਇਆ ਜਾਏ ਤਾਂ ਹੀ ਉਹ ਜ਼ਿੰਦਗੀ ਪਿਆਰੀ ਲੱਗਦੀ ਹੈ, ਹਲਕੀ ਫੁਲਕੀ ਲੱਗਦੀ ਹੈ। ਅਤੇ ਆਓ ਸੁਣਦੇ ਹਾਂ ਇਹ ਗੀਤ।

ਕੀ ਹੁਣ ਦੇਵਾਨੰਦ ਸਾਹਿਬ ਦੇ ਉਸ ਅੰਦਾਜ਼ ਵੱਲ ਚੱਲਦੇ ਹਾਂ ਜਿੱਥੇ ਰੋਮਾਂਸ ਦੇ ਵਿੱਚ ਇੱਕ ਸ਼ਰਾਰਤ, ਇੱਕ ਮੁਸਕੁਰਾਹਟ ਅਤੇ ਇੱਕ ਆਪਣੀ ਹੀ ਜਿਹੀ ਅਦਾ ਸੀ। ਪੇਨ ਗੈਸਟ ਫਿਲਮ ਦੀ ਯਾਦ ਨਾਲ ਜੁੜਿਆ ਇਹ ਖੂਬਸੂਰਤ ਗੀਤ ਜਿਹੜਾ ਆਪਣੇ ਵੱਲ ਖਿੱਚਦਾ ਹੈ ਅਤੇ ਕਹਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਸ਼ਰਾਰਤਾਂ ਵੀ ਜ਼ਰੂਰੀ ਨੇ।

ਤੇ ਬਿਲਕੁਲ ਜੀ, ਅੱਜ ਦਾ ਇਹ ਸਫ਼ਰ ਹੁਣ ਆਪਣੇ ਆਖਰੀ ਪੜਾਅ 'ਤੇ ਹੈ। 1970 ਦੀ ਜੋਨੀ ਮੇਰਾ ਨਾਮ, ਦੇਵਾਨੰਦ ਜੀ ਦੀ ਕਰੀਅਰ ਦੀਆਂ ਉਹਨਾਂ ਯਾਦਗਾਰ ਫਿਲਮਾਂ ਦੇ ਵਿੱਚੋਂ ਇੱਕ। 2023 ਵਿੱਚ ਉਹਨਾਂ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਹੋਏ ਵਿਸ਼ੇਸ਼ ਫਿਲਮ ਫੈਸਟੀਵਲ ਦੇ ਵਿੱਚ CID ਗਾਈਡ ਜਵੈਲ ਥੀਪ ਜੋਨੀ ਮੇਰਾ ਨਾਮ ਉਹਨਾਂ ਦੀਆਂ ਮਾਈਲਸਟੋਨ ਫਿਲਮਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਦੇਵਾਨੰਦ ਸਾਹਿਬ ਦੀ ਜ਼ਿੰਦਗੀ ਅਤੇ ਫਿਲਮੀ ਸਫ਼ਰ ਨੂੰ ਯਾਦ ਕਰਦੇ ਹੋਏ ਆਓ ਹੁਣ ਸੁਣਦੇ ਹਾਂ ਇਹ ਖੂਬਸੂਰਤ ਗੀਤ।

ਈਸੀ ਫਿਲਮ ਸੰਗੀਤ ਪ੍ਰੋਗਰਾਮ ਦਾ ਇਹ ਸਫ਼ਰ ਇੱਕ ਅਜਿਹੇ ਕਲਾਕਾਰ ਦੇ ਨਾਮ ਜਿਸ ਨੂੰ ਸਿਰਫ ਇੱਕ ਅਦਾਕਾਰ ਕਹਿਣਾ ਸ਼ਾਇਦ ਉਹਨਾਂ ਦੀ ਪੂਰੀ ਪਹਿਚਾਣ ਨਹੀਂ ਹੈ। ਦੇਵਾਨੰਦ ਜੀ ਨੇ ਸਿਨੇਮਾ ਨੂੰ ਸਿਰਫ ਫਿਲਮਾਂ ਨਹੀਂ ਦਿੱਤੀਆਂ, ਉਹਨਾਂ ਨੇ ਇੱਕ ਅੰਦਾਜ਼, ਇੱਕ ਸ਼ੈਲੀ ਅਤੇ ਸਦਾਬਹਾਰ ਸੰਗੀਤ ਦੀਆਂ ਅਣਗਿਣਤ ਯਾਦਾਂ ਦਿੱਤੀਆਂ ਨੇ। ਅੱਜ ਉਹਨਾਂ ਦੇ ਜਨਮਦਿਨ ਦੀ ਵਰ੍ਹੇਗੰਢ 'ਤੇ ਉਹਨਾਂ ਨੂੰ ਪਿਆਰ ਭਰੀ ਸ਼ਰਧਾਂਜਲੀ। ਅਤੇ ਹਾਂ, ਇਸੇ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮੇਟਣ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ ਇਸੇ ਹੀ ਗੀਤ ਦੇ ਨਾਲ। ਫਿਰ ਮਿਲਾਂਗੇ ਫਿਲਮ ਸੰਗੀਤ ਦੇ ਵਿੱਚ ਇੱਕ ਹੋਰ ਸੰਗੀਤਕ ਸਫ਼ਰ ਦੇ ਵਿੱਚ।

0: ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਸੰਗੀਤ ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋ ਰਹੇ ਨੇ। ਜੀ ਹਾਂ, ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ, ਅਤੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਦੂਜੀ ਆਵਾਜ਼ ਵੀ ਤੁਹਾਨੂੰ ਨਮਸਕਾਰ ਕਹੇਗੀ, ਪਰ

0: ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
1: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ ਹੈ ਜੀ, ਅਤੇ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਦੂਜੀ ਆਵਾਜ਼ ਵੀ ਤੁਹਾਨੂੰ ਨਮਸਕਾਰ ਕਹੇਗੀ। ਪਰ ਗੱਲ ਇਹ ਹੈ ਜੀ ਕਿ ਅੱਜ ਦੂਜੀ ਆਵਾਜ਼, ਦੂਜੇ ਮੇਜ਼ਬਾਨ ਇਸ ਪ੍ਰੋਗਰਾਮ 'ਚ ਨਹੀਂ। ਸੋ ਇਸ ਕਰਕੇ ਅੱਜ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੁਹਾਨੂੰ ਇੱਕੋ ਆਵਾਜ਼ ਵਿੱਚ ਹੀ ਸੁਣਨ ਨੂੰ ਮਿਲੇਗਾ। ਵੈਸੇ ਤਾਂ ਜੀ ਸਿਆਣੇ ਕਹਿੰਦੇ ਨੇ ਕਿ ਇੱਕ ਇਕੱਲਾ ਅਤੇ ਦੋ 11 ਹੁੰਦੇ ਨੇ, ਸੋ ਅੱਜ ਇੱਕ ਇਕੱਲਾ ਹੀ ਹੈ। ਪਰ ਦੇਖਿਆ ਜਾਵੇ ਤਾਂ ਇਕੱਲਾ ਨਹੀਂ ਹੈ ਜੀ, ਕਿਉਂਕਿ ਸਾਡੇ ਪ੍ਰੋਗਰਾਮ 'ਚ ਨਾ ਅਕਸਰ 111 ਹੁੰਦਾ, ਕਿਉਂਕਿ ਇੱਕ ਮੈਂ, ਇੱਕ ਦੂਜੇ ਮੇਜ਼ਬਾਨ ਅਤੇ ਤੀਜੇ ਤੁਸੀਂ। ਸੋ ਇਸ ਕਰਕੇ ਜੀ ਅੱਜ ਦੇ ਪ੍ਰੋਗਰਾਮ ਲਈ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਅੱਜ 111 ਨਹੀਂ ਬਲਕਿ 11 ਤਾਂ ਹੈਗੇ ਹੀ ਹਨ। ਅਤੇ ਇਹ ਵੀ ਗੱਲ ਸੱਚੀ ਹੈ ਜੀ ਕਿ ਤੁਸੀਂ ਹੋ ਅਤੇ ਅਸੀਂ ਹਾਂ। ਸੋ ਜੇ ਤੁਸੀਂ ਹਾਜ਼ਰ ਹੋ ਤਾਂ ਫਿਰ ਸਾਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ, ਕਿਉਂਕਿ ਤੁਹਾਡੇ ਸਹਿਯੋਗ, ਤੁਹਾਡੇ ਪਿਆਰ, ਤੁਹਾਡੀ ਮੁਹੱਬਤ ਨਾਲ ਹੀ ਸਾਡੇ ਸਾਰੇ ਪ੍ਰੋਗਰਾਮ ਚੱਲਦੇ ਨੇ। ਔਰ ਇਹ ਸਾਡੀ ਖੁਸ਼ਕਿਸਮਤੀ ਹੈ ਜੀ ਕਿ ਕੋਈ ਵੀ ਪ੍ਰੋਗਰਾਮ ਹੋਵੇ ਨਾ, ਉਹਦੇ 'ਚ ਤੁਹਾਡਾ ਸਹਿਯੋਗ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਸਾਨੂੰ ਬਹੁਤ ਜ਼ਿਆਦਾ ਮਿਲਦੀ ਹੈ। ਅਤੇ ਲਓ ਫਿਰ ਆਪਾਂ ਗੱਲਾਂ 'ਚ ਜ਼ਿਆਦਾ ਸਮਾਂ ਜ਼ਾਇਆ ਨਾ ਕਰੀਏ, ਆਪਾਂ ਮੇਲਜ਼ ਨੂੰ, ਖਤਾਂ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸੋ ਬਹੁਤ ਸਾਰੀਆਂ ਮੇਲਜ਼ ਨੇ ਅੱਜ ਦੇ ਸਾਡੇ ਇਸ ਪ੍ਰੋਗਰਾਮ 'ਚ, ਅਤੇ ਸਭ ਤੋਂ ਪਹਿਲੀ ਮੇਲ ਜਿਹੜੀ ਅਸੀਂ ਆਪਣੇ ਪ੍ਰੋਗਰਾਮ 'ਚ ਲੈ ਰਹੇ ਹਾਂ, ਇਹ ਪਿੰਡ ਹੀਰਾਂਵਾਲੀ, ਜ਼ਿਲ੍ਹਾ ਫਾਜ਼ਿਲਕਾ ਦੇ ਸਾਡੇ ਪੱਕੇ ਸ਼ਰੋਤਾ ਨੇ ਜੀ। ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਰਿਣਵਾ ਅਤੇ ਹਜ਼ਾਰੀ ਲਾਲ ਸ਼ਰਮਾ, ਇਹਨਾਂ ਨੇ ਆਪਣੀ ਮੇਲ 'ਤੇ ਵੀ ਇਹੀ ਲਿਖਿਆ ਜੀ, ਪੱਕੇ ਸਰੋਤਾ। ਵਾਕਈ ਜੀ ਸਾਡੇ ਕੋਲ ਕੱਚਾ ਕੰਮ ਕੋਈ ਹੈ ਹੀ ਨਹੀਂ, ਸਾਰੇ ਸਾਡੇ ਸਰੋਤੇ ਵੀ ਪੱਕੇ ਨੇ, ਸਾਡੀ ਜਾਣਕਾਰੀ ਵੀ ਪੱਕੀ ਹੁੰਦੀ ਹੈ, ਜਿਹੜਾ ਸੰਗੀਤ ਅਸੀਂ ਪ੍ਰਸਾਰਿਤ ਕਰਦੇ ਹਾਂ ਉਹ ਵੀ ਪੱਕਾ ਹੁੰਦਾ ਹੈ ਜੀ, ਖਾਲਿਸ ਹੁੰਦਾ, ਜਿਸ ਕਰਕੇ ਪਰਿਵਾਰਾਂ 'ਚ ਬਹਿ ਕੇ ਉਹ ਸੰਗੀਤ ਸੁਣਿਆ ਜਾ ਸਕਦਾ ਹੁੰਦਾ। ਸੋ ਇਸ ਕਰਕੇ ਜੀ ਇਹ ਕੰਮ ਹੀ ਸਾਰਾ ਪੱਕਾ। ਸੋ ਜੀ ਸਾਡੇ ਸਾਰੇ ਇਹ ਪੱਕੇ ਸ਼ਰੋਤਾ ਲਿਖ ਰਹੇ ਨੇ ਕਿ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਅਸੀਂ ਹਰ ਵਾਰ ਸੁਣਦੇ ਹਾਂ, ਪਿਛਲਾ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਮੇਲ ਵੀ ਸ਼ਾਮਿਲ ਹੋਇਆ। ਲਓ ਜੀ ਤੁਸੀਂ ਮੇਲ ਕਰੋਗੇ ਤਾਂ ਉਹ ਸ਼ਾਮਿਲ ਤਾਂ ਜ਼ਰੂਰ ਹੋਏਗਾ, ਜਦੋਂ ਵੀ ਮੇਲ ਕਰੋਗੇ ਸ਼ਾਮਿਲ ਜ਼ਰੂਰ ਹੋਏਗਾ। ਕਹਿੰਦੇ ਨੇ 20 ਤਾਰੀਖ ਨੂੰ ਰਾਤ 8 ਵਜੇ ਵਿਪਨ ਸੁਮਨ ਜੀ ਨੇ PIU ਲੁਧਿਆਣਾ ਵਿੱਚ ਸੇਵਾਵਾਂ ਦੇ ਰਹੇ ਡਾਕਟਰ ਦਿਲਪ੍ਰੀਤ ਸਿੰਘ ਤਲਵਾਰ ਜੀ ਪਾਸੋਂ ਘਾਹ ਵਿੱਚ ਸਬਜ਼ੀਆਂ ਕਿਵੇਂ ਉਗਾਈਏ, ਇਹ ਜਿਹੜੀ ਜਾਣਕਾਰੀ ਪ੍ਰਾਪਤ ਕੀਤੀ ਨਾ, ਇਹ ਬਹੁਤ ਕੰਮ ਦੀ ਸੀ। ਸੋ ਜੀ ਸੁਭਾਸ਼ ਗੁਦਾਰਾ ਜੀ ਅਤੇ ਸਾਰੇ ਸਾਥੀਓ, ਤੁਸੀਂ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ, ਅਤੇ ਸਾਨੂੰ ਨਾ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਤੁਸੀਂ ਇਹ ਸਿਰਫ ਸੁਣੀ ਨਹੀਂ ਹੋਣੀ, ਇਹਦੇ 'ਤੇ ਅਮਲ ਵੀ ਕਰੋਗੇ, ਤੁਸੀਂ ਸਬਜ਼ੀਆਂ ਵਾਲੇ ਪਾਸੇ ਸੋਚੋਗੇ ਵੀ ਜ਼ਰੂਰ। ਕਿਉਂਕਿ ਜੀ ਇਸ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅੱਜ ਕੱਲ੍ਹ ਜਿੱਦਾਂ ਬਹੁਤ ਜ਼ਿਆਦਾ ਪੈਸਟੀਸਾਈਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਔਰ ਆਪਾਂ ਦੇਖਦੇ ਹਾਂ ਕਿ ਖਾਣ ਪੀਣ ਦੀਆਂ ਚੀਜ਼ਾਂ 'ਚ ਮੰਡੀ 'ਚ ਬਹੁਤ ਜ਼ਿਆਦਾ ਮਿਲਾਵਟ ਹੋ ਗਈ ਹੈ, ਅਤੇ ਜੇ ਆਪਾਂ ਘਰ ਵਿੱਚ ਹੀ ਆਪਣੀ ਛੋਟੀ ਬਗੀਚੀ 'ਚ ਥੋੜ੍ਹੀ ਥੋੜ੍ਹੀ ਬਾਗਬਾਨੀ ਕਰਨੀ ਸ਼ੁਰੂ ਕਰ ਦਈਏ, ਥੋੜ੍ਹੀਆਂ ਬੁਨਿਆਦੀ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਈਏ, ਇਹਦੇ ਬਾਰੇ ਸਾਨੂੰ ਜਾਣਕਾਰੀ ਹੋਵੇ ਤਾਂ ਸਾਡੀ ਸਿਹਤ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕਦਾ। ਇਹਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਵਾਤਾਵਰਣ ਦਾ ਵੀ ਕਿੰਨਾ ਫਾਇਦਾ, ਕਿ ਜਿਹੜੀ ਤੁਹਾਡੇ ਘਰ ਦੀ ਬਗੀਚੀ ਹੈ ਉਹ ਤੁਹਾਡੇ ਘਰ ਦੇ ਮੌਸਮ ਦੇ ਤਾਪਮਾਨ ਵਿੱਚ ਵੀ ਬਹੁਤ ਜ਼ਿਆਦਾ ਮਦਦ ਕਰੇਗੀ। ਸੋ ਇਹ ਜਿਹੜਾ ਫਾਰਮ ਟੂ ਸਿਟੀ ਸਾਡਾ ਪ੍ਰੋਗਰਾਮ ਹੈ ਨਾ, ਇਹਦਾ ਮਕਸਦ ਇਹੀ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਦੇ ਹੋ ਤਾਂ ਇਸ ਮਕਸਦ ਨੂੰ ਜ਼ਰੂਰ ਪੂਰਾ ਕਰ ਸਕੋਗੇ। ਅੱਗੇ ਮੇਲ 'ਚ ਲਿਖਿਆ ਜੀ ਕਿ 22 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ, ਜਿਸ ਵਿੱਚ ਬੀਰਿੰਦਰ ਨੇ ਜੂਨੀਅਰ ਹਾਕੀ ਖਿਡਾਰੀ ਮਨਮੀਤ ਸਿੰਘ ਜੀ ਨਾਲ ਗੱਲਬਾਤ ਸੁਣਵਾਈ, ਉਹ ਸਾਨੂੰ ਬਹੁਤ ਵਧੀਆ ਲੱਗੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਮਨਮੀਤ ਜੂਨੀਅਰ ਹਾਕੀ ਖਿਡਾਰੀ ਹੈ ਜੀ, ਹੁਣੇ ਹੁਣੇ ਜਿਹੜੇ ਜੂਨੀਅਰ ਏਸ਼ੀਆ ਕੱਪ ਹੋਇਆ ਨਾ, ਉਹਦੇ ਵਿੱਚ ਸਾਡੇ ਸਾਰੇ ਭਾਰਤ ਵਾਸੀਆਂ ਲਈ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਸੀ ਕਿ ਭਾਰਤ ਨੇ ਇਸ ਜੂਨੀਅਰ ਏਸ਼ੀਆ ਕੱਪ ਨੂੰ ਜਿੱਤਿਆ ਸੀ, ਅਤੇ ਇਹਦੇ ਵਿੱਚ ਮਨਮੀਤ ਹੋਰਾਂ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਸੀ, ਅਤੇ ਫਿਰ ਇਹ ਜਿਹੜੇ ਮਨਮੀਤ ਸਿੰਘ ਨੇ ਇਹ ਜਲੰਧਰ ਦੇ ਖੁਸਰੋਪੁਰ ਪਿੰਡ ਨਾਲ ਤਾਲੁਕ ਰੱਖਦੇ ਨੇ। ਸੋ ਅਸੀਂ ਇਹ ਸੋਚਿਆ ਕਿ ਜਿਹੜੇ ਸਾਡੇ ਜਲੰਧਰ ਦੇ ਖਿਡਾਰੀ ਨੇ, ਜਿਹੜੇ ਇੰਨੇ ਉੱਚੇ ਮੰਚ, ਇੰਨੇ ਉੱਚੇ ਪਲੈਟਫਾਰਮ 'ਤੇ ਖੇਡ ਕੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਹੋਣੀ ਤਾਂ ਲਾਜ਼ਮੀ ਹੈ। ਸੋ ਇਸ ਕਰਕੇ ਇਹ ਗੱਲਬਾਤ ਰਿਕਾਰਡ ਕੀਤੀ ਗਈ ਸੀ, ਤੁਹਾਨੂੰ ਪਸੰਦ ਆਈ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਲਿਖਦੇ ਨੇ ਕਿ 23 ਤਰੀਕ ਨੂੰ ਸ਼ਾਮ 5 ਵਜੇ ਯੁਵਾਣੀ ਦੇ ਯੰਗਿਸਤਾਨ ਵਿੱਚ RJ ਭੂਮਿਕਾ ਜੀ ਨੇ ਕੁਸ਼ ਕੱਕੜ ਦੇ ਨਾਲ ਰੂਬਰੂ ਕਰਵਾਇਆ, ਸਾਨੂੰ ਬਹੁਤ ਅੱਛਾ ਲੱਗਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ, ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਬਾਰੇ ਤੁਹਾਨੂੰ ਪ੍ਰੇਰਣਾ ਵੀ ਮਿਲੀ ਹੋਏਗੀ। 23 ਤਰੀਕ ਨੂੰ ਰਾਤ 8 ਵਜੇ ਡਾਕਟਰ ਗਗਨ ਠਾਕੁਰ ਹੋਰਾਂ ਕੋਲੋਂ ਆਯੁਰਵੇਦ ਬਾਰੇ ਜਾਣਕਾਰੀ ਸੁਣੀ, ਸਾਨੂੰ ਬਹੁਤ ਵਧੀਆ ਲੱਗੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇਹ ਜਾਣਕਾਰੀ ਵੀ ਤੁਸੀਂ ਧਿਆਨ ਨਾਲ ਸੁਣੀ, ਅਤੇ ਆਯੁਰਵੇਦ ਤਾਂ ਸਿਹਤ ਦਾ, ਤੰਦਰੁਸਤੀ ਦਾ, ਅਧਿਆਤਮ ਦਾ ਖਜ਼ਾਨਾ ਹੈ ਜੀ। ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਆਯੁਰਵੇਦ ਨਾਲ ਜੁੜੇ ਗਿਆਨਵਾਨ ਲੋਕ ਨੇ, ਉਹਨਾਂ ਤੋਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਜਾਣਕਾਰੀ ਨਾਲ ਤੁਹਾਡੀ ਜ਼ਿੰਦਗੀ 'ਚ ਕੋਈ ਨਾ ਕੋਈ ਬਦਲਾਅ ਜ਼ਰੂਰ ਆਇਆ ਹੋਵੇਗਾ। 24 ਤਰੀਕ ਨੂੰ ਸ਼ਾਮ

ਯੁਵਾਣੀ ਦੇ ਨਵੀਂ ਦਿਸ਼ਾ ਪ੍ਰੋਗਰਾਮ 'ਚ ਆਰ ਜੇ ਆਰੁਸ਼ੀ ਅਤੇ ਆਰ ਜੇ ਨੇਹਾ ਜੀ ਨੇ ਸਰਵੇਸ਼ ਨਾਲ ਗੱਲਬਾਤ ਕੀਤੀ, ਸਾਨੂੰ ਬਹੁਤ ਵਧੀਆ ਲੱਗੀ। ਬਾਕੀ ਦੇ ਜਿਹੜੇ ਪ੍ਰੋਗਰਾਮ ਨੇ, ਹੈਲੋ ਫਰਮਾਇਸ਼ ਹੈ, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿਹੜੇ, ਰਾਤ ਦੀ ਸਭਾ 'ਚ ਐਫ ਐਮ ਰੇਨਬੋ ਜਲੰਧਰ ਦੁਆਰਾ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਉਹ ਸਾਡਾ ਪੂਰਾ ਮਨੋਰੰਜਨ ਕਰ ਰਹੇ ਨੇ ਅਤੇ ਕਹਿੰਦੇ ਨੇ ਕਿ ਆਉਣ ਵਾਲੀ 27 ਤਾਰੀਖ ਨੂੰ ਮਨ ਕੀ ਬਾਤ ਪ੍ਰੋਗਰਾਮ ਦੀ ਸਾਨੂੰ ਉਡੀਕ ਰਹੇਗੀ। ਸੋ ਜੀ, ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰੇਣਵਾ, ਹਜ਼ਾਰੀ ਲਾਲ ਸ਼ਰਮਾ ਜੀ, ਤੁਸੀਂ ਸਾਰੇ ਸਾਡੇ ਪ੍ਰੋਗਰਾਮ ਧਿਆਨ ਨਾਲ ਸੁਣਦੇ ਹੋ, ਉਹਦੇ ਬਾਰੇ ਸਾਨੂੰ ਦੱਸਦੇ ਹੋ ਕਿ ਉਹ ਪ੍ਰੋਗਰਾਮ ਕਿੱਦਾਂ ਦੇ ਨੇ, ਕਿਸ ਤਰੀਕੇ ਨਾਲ ਤੁਹਾਡਾ ਫਾਇਦਾ ਕਰ ਰਹੇ ਨੇ। ਇਸ ਸਾਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਹੋਰ ਵੀ ਬਹੁਤ ਸਾਰੇ ਸ਼ਰੋਤੇ ਨੇ ਜੀ, ਜਿਹੜੇ ਸਾਨੂੰ ਇੱਦਾਂ ਦੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਨੇ, ਕਿਉਂਕਿ ਦੇਖੋ ਸਾਡੇ ਪ੍ਰੋਗਰਾਮਾਂ ਦਾ ਮਕਸਦ ਤਾਂ ਤੁਹਾਡੇ ਤੱਕ ਜਾਣਕਾਰੀ, ਸੂਚਨਾ ਪਹੁੰਚਾਉਣਾ ਹੈ ਹੀ। ਇਹ ਜਿਹੜੇ ਸਾਡੇ ਪ੍ਰੋਗਰਾਮ ਨੇ, ਇਹ ਕਿੱਦਾਂ ਦੇ ਨੇ, ਇਹਦੀ ਜਾਣਕਾਰੀ, ਇਹਦੀ ਸੂਚਨਾ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਦਿੰਦੇ ਹੋ। ਅਤੇ ਲਓ ਜੀ, ਇਸ ਪ੍ਰੋਗਰਾਮ 'ਚ ਹੁਣ ਇਹ ਸਾਰੀ ਜਾਣਕਾਰੀ ਦੇਣ ਜਿਹੜੇ ਸਾਡੇ ਦੋਸਤ ਆਏ ਨੇ, ਇਹ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਹੈ ਜੀ, ਨੇੜੇ ਬਾਸੱਡਾ, ਪਿੰਡ ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ। ਕਹਿੰਦੇ ਨੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਨੂੰ ਪੇਸ਼ ਕਰ ਰਹੇ ਸਤਿਕਾਰਯੋਗ ਮੇਜ਼ਬਾਨ ਜੀ, ਬਹੁਤ ਬਹੁਤ ਨਮਸਕਾਰ ਹੈ। ਨਮਸਕਾਰ ਜੀ, ਜੀ ਆਇਆਂ ਨੂੰ ਸਾਡੇ ਇਸ ਪ੍ਰੋਗਰਾਮ 'ਚ। ਕਹਿੰਦੇ ਨੇ ਕਿ 7:40 'ਤੇ ਨਾ ਗੁਰਪਾਲ ਸਿੰਘ ਹੋਰਾਂ ਦਾ ਕਵਿਤਾ ਪਾਠ ਸੁਣਿਆ ਸੀ ਐਤਵਾਰ ਨੂੰ, ਸਾਨੂੰ ਬਹੁਤ ਵਧੀਆ ਲੱਗਾ ਜੀ। ਡਾਕਟਰ ਗਗਨ ਠਾਕੁਰ ਜੀ ਦੀ ਆਯੁਰਵੇਦ ਬਾਰੇ ਵਿਸਤਾਰ ਸਹਿਤ ਜਾਣਕਾਰੀ ਇਹਨਾਂ ਨੂੰ ਪਸੰਦ ਆਈ ਹੈ, ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਜਾਣਕਾਰੀ ਨੂੰ ਪਸੰਦ ਕਰਨ ਲਈ, ਕਵਿਤਾ ਪਾਠ ਨੂੰ ਪਸੰਦ ਕਰਨ ਲਈ। 23 ਸਤੰਬਰ ਨੂੰ ਸ਼ਾਮ 7 ਗੁਣਾਂ ਦਾ ਖਜ਼ਾਨਾ ਜਿਹੜਾ ਪ੍ਰੋਗਰਾਮ ਸੀ ਉਹ ਐਫ ਐਮ 'ਤੇ ਅਸੀਂ ਸੁਣਿਆ, ਸਾਨੂੰ ਬਹੁਤ ਵਧੀਆ ਲੱਗਾ ਜੀ। ਵਸਦੇ ਵਿਹੜੇ 'ਚ ਵਿਸ਼ੇਸ਼ ਗੱਲਬਾਤ ਡਾਕਟਰ ਸਾਹਿਬ ਨਾਲ ਵਰਲਡ ਅਲਜ਼ਾਈਮਰ ਡੇ 'ਤੇ ਜਿਹੜੀ ਪੇਸ਼ ਕੀਤੀ ਗਈ ਉਹ ਬਹੁਤ ਹੀ ਜਾਣਕਾਰੀ ਭਰਪੂਰ ਸੀ। ਸੋ ਜੀ ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਖ ਵੱਖ ਵਿਸ਼ਿਆਂ ਦੀ, ਵੱਖ ਵੱਖ ਦਿਨਾਂ ਦੇ ਨਾਲ ਜੁੜੀ ਜਿਹੜੀ ਜਾਣਕਾਰੀ ਹੈ, ਉਹਨਾਂ ਨਾਲ ਜੁੜੇ ਜਿਹੜੇ ਮਾਹਿਰੀਨ ਡਾਕਟਰਸ ਨੇ ਉਹ ਅਸੀਂ ਸਟੂਡੀਓਜ਼ 'ਚ ਬੁਲਾਈਏ ਅਤੇ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਕਿ ਤੁਹਾਡੇ ਤੱਕ ਉਹ ਜਾਣਕਾਰੀ ਪਹੁੰਚ ਸਕੇ। ਸੋ ਜੀ, ਤੁਹਾਨੂੰ ਜਾਣਕਾਰੀ ਪਸੰਦ ਆਈ, ਇਹਦਾ ਮਤਲਬ ਇਹ ਹੈ ਕਿ ਸਾਡੀ ਇਹ ਕੋਸ਼ਿਸ਼ ਜਿਹੜੀ ਹੈ ਨਾ ਉਹ ਕਾਮਯਾਬ ਰਹੀ ਹੈ। ਅੱਗੇ ਲਿਖਦੇ ਨੇ ਕਿ ਖੇਤੀਬਾੜੀ ਵਿਭਾਗ ਤੋਂ ਦਿਲਪ੍ਰੀਤ ਸਿੰਘ ਤਲਵਾਰ ਹੋਰਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ ਕਿ ਘਰ ਵਿੱਚ ਕਿਵੇਂ ਅਸੀਂ ਸਬਜ਼ੀਆਂ ਉਗਾ ਸਕਦੇ ਹਾਂ, ਅਤੇ ਕਿਸਾਨ ਵੀਰਾਂ ਲਈ ਇਹ ਬਹੁਤ ਹੀ ਲਾਹੇਵੰਦ ਜਾਣਕਾਰੀ ਸੀ। ਸੋ ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਮਿਹਰਬਾਨੀ ਜੀ, ਸਾਡੀ ਇਹ ਕੋਸ਼ਿਸ਼ ਵੀ ਤੁਹਾਨੂੰ ਪਸੰਦ ਆਈ। ਕਹਿੰਦੇ ਨੇ ਕਿ ਵਸਦੇ ਵਿਹੜੇ ਤਹਿਤ ਬੱਚਿਆਂ ਦੀ ਗਰੋਥ ਬਾਰੇ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਡਾਕਟਰ ਸੌਰਭ ਉੱਪਲ ਨੇ ਦਿੱਤੀ ਸੀ। ਦਿਲ ਦੀਆਂ ਗਹਿਰਾਈਆਂ ਤੋਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਵੇਖੋ ਜੀ, ਵੈਸੇ ਡਾਕਟਰਸ ਕੋਲ ਜਾਓ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਜ਼ਿਆਦਾ ਫੀਸ ਉਹ ਲੈਂਦੇ ਨੇ ਔਰ ਇਲਾਜ ਜਾਂ ਸਲਾਹ ਕਿੰਨੀ ਜ਼ਿਆਦਾ ਮਹਿੰਗੀ ਹੁੰਦੀ ਹੈ। ਪਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਹਤਰੀਨ ਡਾਕਟਰ ਨੇ ਉਹਨਾਂ ਦੀ ਸਲਾਹ, ਉਹਨਾਂ ਦਾ ਗਿਆਨ, ਉਹਨਾਂ ਦਾ ਮਸ਼ਵਰਾ ਤੁਹਾਡੇ ਤੱਕ ਮੁਫ਼ਤ ਪਹੁੰਚੇ ਔਰ ਤੁਸੀਂ ਇਸ ਗਿਆਨ ਨੂੰ, ਇਸ ਜਾਣਕਾਰੀ ਨੂੰ ਹਾਸਲ ਕੀਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਕਹਿੰਦੇ ਨੇ ਕਿ ਆਕਾਸ਼ਵਾਣੀ ਜਲੰਧਰ ਦੀ ਟੀਮ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਜਿੱਥੇ ਆਕਾਸ਼ਵਾਣੀ ਸਾਡਾ ਮਨੋਰੰਜਨ ਕਰਾਉਂਦਾ ਹੈ, ਉੱਥੇ ਸਮੇਂ-ਸਮੇਂ ਤੇ ਸਾਨੂੰ ਡਾਕਟਰਸ ਦੀ ਇੰਟਰਵਿਊ ਸੁਣਾਉਂਦਾ ਹੈ, ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਦਾ ਹੈ। ਇਸ ਲਈ ਅਸੀਂ ਆਕਾਸ਼ਵਾਣੀ ਸਮੂਹ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ। ਸੋ ਜੀ, ਬਹੁਤ ਮਿਹਰਬਾਨੀ ਜੀ, ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਸਾਡੇ ਪ੍ਰੋਗਰਾਮ ਸੁਣਦੇ ਰਹੋਗੇ ਅਤੇ ਉਹ ਕਿੱਦਾਂ ਦੇ ਲੱਗਦੇ ਨੇ ਇਸ ਬਾਰੇ ਸਾਨੂੰ ਦੱਸਦੇ ਰਹੋਗੇ। ਸੋ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਲਓ ਜੀ, ਹੁਣ ਅਸੀਂ ਚੱਲਦੇ ਹਾਂ ਅਗਲੀ ਮੇਲ ਵੱਲ ਜਿਹੜੀ ਸਾਨੂੰ ਭੇਜੀ ਹੈ ਪਿੰਡ ਢਾਣੀ ਲਾਲ ਖਾਨ ਨੌਹਰ ਤੋਂ। ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੂ, ਵਿਨੋਦ ਖਾਨ, ਇਹ ਪੂਰਾ ਪਰਿਵਾਰ ਹੈ ਜੀ। ਇਹਨਾਂ ਨੂੰ ਨਾ ਅਸੀਂ ਹਰ ਪ੍ਰੋਗਰਾਮ 'ਚ ਇਹ ਬੇਨਤੀ ਕਰਦੇ ਹੁੰਦੇ ਹਾਂ ਕਿ ਤੁਸੀਂ ਨਾ ਥੋੜ੍ਹਾ ਤਫਸੀਲੀ ਖਤ ਲਿਖਿਆ ਕਰੋ, ਸਾਡੇ ਪ੍ਰੋਗਰਾਮਾਂ ਬਾਰੇ ਦੱਸਿਆ ਕਰੋ, ਉਹ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ, ਚੰਗੇ ਲੱਗਦੇ ਨੇ, ਮਾੜੇ ਲੱਗਦੇ ਨੇ, ਨਿਸ਼ਚਿੰਤ ਹੋ ਕੇ ਲਿਖਿਆ ਕਰੋ। ਪਰ ਇਹ ਬਸ ਉਹੀ 2-3 ਲਾਈਨਾਂ ਹੀ ਲਿਖ ਕੇ ਭੇਜਦੇ ਨੇ ਜੀ। ਇਹ ਲਿਖਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸਾਨੂੰ ਚੰਗਾ ਲੱਗਦਾ, ਤੁਹਾਡੇ ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ। ਇੱਕ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਕਿ ਦੇਸ਼ ਪੰਜਾਬ ਪ੍ਰੋਗਰਾਮ 'ਚ ਨਾ ਨਜ਼ਰਾਨਾ, ਆਈਨਾ, ਤਮੰਨਾ, ਗਾਉਂਦਾ ਪੰਜਾਬ, ਇਹ ਸਾਰਾ ਕੁਝ ਦੁਬਾਰਾ ਸ਼ੁਰੂ ਕਰੋ। ਇੱਕ ਫਰਮਾਇਸ਼ ਇਹਨਾਂ ਨੇ ਹੋਰ ਕੀਤੀ ਹੈ ਕਿ ਦਿਹਾਤੀ ਪ੍ਰੋਗਰਾਮ 'ਚ ਸਭ ਦੀ ਪਸੰਦ ਜਿਹੜਾ ਸਿਲਸਿਲਾ ਉਹ ਦੁਬਾਰਾ ਸ਼ੁਰੂ ਕਰੋ। ਸੋ ਜੀ, ਤੁਹਾਡੀਆਂ ਫਰਮਾਇਸ਼ਾਂ ਅਸੀਂ ਨੋਟ ਕਰ ਲਈਆਂ ਨੇ ਅਤੇ ਆਸ ਕਰਦੇ ਹਾਂ ਕਿ ਇਹ ਜਿਹੜੀਆਂ ਤਬਦੀਲੀਆਂ ਹੋਣਗੀਆਂ ਨਾ ਪ੍ਰੋਗਰਾਮਾਂ ਦੇ ਵਿੱਚ, ਇਹਦੇ 'ਚ ਤੁਹਾਡੀ ਫਰਮਾਇਸ਼ 'ਤੇ ਆਪਾਂ ਜ਼ਰੂਰ ਗੌਰ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਪਿੰਡ ਢਾਣੀ ਲਾਲ ਖਾਨ ਨੌਹਰ ਦੇ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ ਅਤੇ ਵਿਨੋਦ ਖਾਨ ਹੋਰਾਂ ਦਾ। ਪਰ ਸਾਨੂੰ ਪੂਰੀ ਪੂਰੀ ਆਸ ਹੈ ਕਿ ਇਹ ਜਿਹੜਾ ਅਸੀਂ ਤੁਹਾਨੂੰ ਛੋਟਾ ਜਿਹਾ ਕੰਮ ਕਿਹਾ ਨਾ ਕਿ ਥੋੜ੍ਹਾ ਤਫਸੀਲੀ ਖਤ ਲਿਖਿਆ ਕਰੋ, ਅਗਲੀ ਵਾਰ ਤੁਸੀਂ ਸਾਡਾ ਇਹ ਕੰਮ ਜ਼ਰੂਰ ਕਰੋਗੇ। ਵੈਸੇ ਨਾ ਕੰਮ ਕਰਨ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਇੱਕ ਬੰਦਾ ਵਿਹਲਾ ਰਹਿੰਦਾ ਸੀ ਅਤੇ ਉਹਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਕੀ ਗੱਲ ਵਿਹਲਾ ਬੈਠਾ ਰਹਿਣਾ, ਅਤੇ ਅੱਗਿਓਂ ਉਹ ਕਹਿੰਦਾ ਕਿ ਮੈਂ ਨਾ ਗਰਮੀਆਂ 'ਚ ਕੋਈ ਕੰਮ ਨਹੀਂ ਕਰਦਾ ਹੁੰਦਾ, ਅਤੇ ਕਹਿੰਦਾ ਅੱਛਾ ਸਰਦੀਆਂ 'ਚ ਤੂੰ ਕਿਹੜਾ ਕੰਮ ਕਰਦਾ ਹੁੰਦਾ, ਕਹਿੰਦਾ ਮੈਂ ਸਰਦੀਆਂ 'ਚ ਗਰਮੀਆਂ ਆਉਣ ਦਾ ਇੰਤਜ਼ਾਰ ਕਰਦਾ ਹੁੰਦਾ। ਸੋ ਜੀ, ਜਿਹਨੇ ਕੰਮ

ਨਾ ਕਰਨਾ ਹੋਵੇ ਨਾ, ਉਹਦੇ ਕੋਲ 100 ਬਹਾਨੇ ਹੁੰਦੇ ਨੇ, ਅਤੇ ਜਿਹਨੇ ਕੰਮ ਕਰਨਾ ਹੋਵੇ ਉਹਦੇ ਕੋਲ 100 ਰਾਹ ਹੁੰਦੇ ਨੇ ਕੰਮ ਕਰਨ ਦੇ। ਫਿਲਹਾਲ ਅਸੀਂ ਹੁਣ ਰਾਹੇ ਅਗਲੀ ਈਮੇਲ ਦੇ ਪੈਣਾ ਜੀ, ਜਿਹੜੀ ਸਾਨੂੰ ਭੇਜੀ ਹੈ ਇੰਜੀਨੀਅਰ ਅਮਨਦੀਪ ਸਿੰਘ ਹੋਰਾਂ ਨੇ, ਪਿੰਡ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ। ਲਿਖਦੇ ਨੇ ਕਿ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਪੇਸ਼ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ, ਨਮਸਕਾਰ ਹੈ ਜੀ, ਅਤੇ ਉਮੀਦ ਹੈ ਕਿ ਸਾਰਾ ਆਕਾਸ਼ਵਾਣੀ ਜਲੰਧਰ ਦਾ ਪਰਿਵਾਰ ਤੰਦਰੁਸਤ, ਖੁਸ਼ ਅਤੇ ਠੀਕ ਠਾਕ ਹੋਏਗਾ। ਵੇਖੋ ਜੀ, ਜੋ ਤੁਸੀਂ ਕਿਹਾ ਨਾ ਉਹ ਬਿਲਕੁਲ ਇਨ ਬਿੰਨੀ ਹੈ, ਅਤੇ ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਤੁਹਾਡੇ ਸਾਰੇ ਸੁਣਨ ਵਾਲਿਆਂ ਦਾ ਪਿਆਰ, ਮੁਹੱਬਤ, ਸਹਿਯੋਗ ਸਾਡੇ ਨਾਲ ਹੈ। ਕਹਿੰਦੇ ਨੇ ਪਿਛਲੇ ਹਫ਼ਤੇ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਵੀਰਿੰਦਰ ਅਤੇ ਪੂਨਮ ਜੀ ਨੇ ਵਧੀਆ ਪੇਸ਼ ਕੀਤਾ ਸੀ। ਪ੍ਰੋਗਰਾਮ ਦੇ ਦੌਰਾਨ ਭੇਜੀ ਗਈ ਮੇਰੀ ਈਮੇਲ ਨੂੰ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੂਨਮ ਹੋਰਾਂ ਦੀ ਤਾਰੀਫ ਕਰਨੀ ਬਣਦੀ ਹੈ, ਭਾਵੇਂ ਈਮੇਲ ਪੜ੍ਹਦਿਆਂ ਉਹਨਾਂ ਨੂੰ ਸਾਹ ਚੜ੍ਹ ਗਿਆ ਸੀ, ਪਰ ਉਹਨਾਂ ਨੇ ਆਪਣੀ ਪੜ੍ਹਨ ਦੀ ਲਗਾਤਾਰਤਾ ਮੁੱਢ ਤੋਂ ਲੈ ਕੇ ਅੰਤ ਤੱਕ ਬਣਾ ਕੇ ਰੱਖੀ ਸੀ। ਇਸ ਵਾਰ ਥੋੜ੍ਹੀ ਸੰਖੇਪ ਵਿੱਚ ਈਮੇਲ ਭੇਜਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਲਓ ਜੀ, ਤੁਸੀਂ ਸਾਨੂੰ ਜਿੰਨੀ ਮਰਜ਼ੀ ਲੰਮੀ ਈਮੇਲ ਭੇਜੋ, ਅਸੀਂ ਉਸੇ ਤਰ੍ਹਾਂ ਉਹਨੂੰ ਪੜ੍ਹਾਂਗੇ ਜ਼ਰੂਰ, ਭਾਵੇਂ ਸਾਨੂੰ ਸਾਹ ਚੜ੍ਹ ਜਾਏ। ਲਿਖਦੇ ਨੇ ਕਿ FM ਰੇਨਬੋ ਦੇ ਜਲੰਧਰ ਕੇਂਦਰ ਤੋਂ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਗਿਆ ਪ੍ਰੋਗਰਾਮ ਕੈਂਪਸ। ਕੈਂਪਸ ਬਹੁਤ ਪਸੰਦ ਆਇਆ। ਪ੍ਰੋਗਰਾਮ ਦੇ ਦੌਰਾਨ ਪੂਨਮ, ਵੀਰਿੰਦਰ ਅਤੇ ਸ਼ਿਵਮ ਜੀ ਦੀ ਭੂਮਿਕਾ ਵਧੀਆ ਲੱਗੀ। ਪ੍ਰੋਗਰਾਮ ਸੁਣ ਕੇ ਬਹੁਤ ਮਜ਼ਾ ਆਇਆ। ਸੋ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ। ਕੈਂਪਸ ਕੈਂਪਸ ਬੜਾ ਖੂਬਸੂਰਤ ਸਿਲਸਿਲਾ ਹੈ ਜੀ, ਕਿ ਅਸੀਂ ਕੈਂਪਸ ਵਿੱਚ ਜਾਈਦਾ, ਉੱਥੇ ਵਿਦਿਆਰਥੀ ਇਕੱਠੇ ਹੋਏ ਹੁੰਦੇ ਨੇ, ਉਹਨਾਂ ਦੀ ਜਿਹੜੀ ਊਰਜਾ ਹੁੰਦੀ ਹੈ, ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ, ਜਿਹੜੀ ਸਿਰਜਣਾ ਹੁੰਦੀ ਹੈ ਨਾ, ਉਹ ਔਨ ਏਅਰ ਲਾਈਵ ਜਾਂਦੀ ਹੈ, ਅਤੇ ਉਹ ਸਾਰਾ ਕੁਝ ਜਿਹੜਾ ਉਹ ਤਾਲਮੇਲ ਬਹੁਤ ਵਧੀਆ ਰਹਿੰਦਾ, ਅਤੇ ਨਾਲ ਉਹਦੇ ਗੀਤ ਪ੍ਰਸਾਰਿਤ ਕੀਤੇ ਜਾਂਦੇ ਨੇ। ਸੋ ਤੁਹਾਨੂੰ ਇਹ ਕੈਂਪਸ ਕੈਂਪਸ ਪ੍ਰੋਗਰਾਮ ਦਾ ਉਪਰਾਲਾ ਪਸੰਦ ਆਇਆ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਲਿਖਦੇ ਨੇ ਕਿ ਪਿਛਲੇ ਸ਼ਨੀਵਾਰ ਨੂੰ ਰਾਤ 9 ਵਜੇ ਪ੍ਰੋਗਰਾਮ ਦੇ ਦੌਰਾਨ ਹਿੰਦੀ ਫਿਲਮੀ ਗੀਤ, ਜਿਨ੍ਹਾਂ ਦਾ ਥੀਮ ਜ਼ਮਾਨਾ ਸੀ, ਸੁਣਵਾਏ ਗਏ। ਪ੍ਰੋਗਰਾਮ ਦੇ ਦੌਰਾਨ ਪੂਜਾ ਹਾਂਡਾ ਜੀ ਨੇ ਬਹੁਤ ਹੀ ਦਿਲਚਸਪ ਗੱਲਾਂ ਬਾਤਾਂ ਕੀਤੀਆਂ, ਪ੍ਰੋਗਰਾਮ ਪਸੰਦ ਆਇਆ। ਸੋ ਜੀ, ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੁੰਦਾ ਹੈ, ਇਹਦੇ ਵਿੱਚ ਕਿਸੇ ਨਾ ਕਿਸੇ ਥੀਮ, ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ ਜਾਂਦੀ ਹੈ, ਉਹਦੇ ਨਾਲ ਫਿਲਮੀ ਗੀਤ ਹੁੰਦੇ ਨੇ। ਸੋ ਮੇਜ਼ਬਾਨੀ ਤੁਹਾਨੂੰ ਪਸੰਦ ਆਈ, ਪੇਸ਼ਕਾਰੀ ਪਸੰਦ ਆਈ, ਬਹੁਤ ਬਹੁਤ ਸ਼ੁਕਰੀਆ। ਅੱਗੇ ਲਿਖਦੇ ਨੇ ਕਿ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਤੋਂ ਬਾਅਦ ਵਿਚਾਰ ਚਰਚਾ ਸੁਣੀ ਸਵੱਛ ਭਾਰਤ ਦੇ ਵਿਸ਼ੇ ਉੱਤੇ। ਆਦਰਸ਼ਪਾਲ ਵਿਰਕ ਅਤੇ ਰੋਹਿਤ ਸਿੱਧੂ ਜੀ ਨੇ ਜਿਹੜੀ ਗੱਲਬਾਤ ਕੀਤੀ, ਉਹ ਬੇਹੱਦ ਜਾਣਕਾਰੀ ਭਰਪੂਰ ਸੀ। ਵੇਖੋ ਜੀ, ਸਵੱਛਤਾ ਸਾਡੀ ਤਰੱਕੀ ਦੀ ਬੁਨਿਆਦ ਹੈ, ਕਿਉਂਕਿ ਅਸੀਂ ਜੇ ਆਲਾ ਦੁਆਲਾ ਸਾਫ਼ ਸੁਥਰਾ ਸਵੱਛ ਰੱਖਾਂਗੇ ਨਾ, ਤਾਂ ਸਾਡੇ ਕੋਲ ਬਿਮਾਰੀ ਨਹੀਂ ਹੋਏਗੀ, ਸਾਡੇ ਕੋਲ ਰੋਗ ਨਹੀਂ ਹੋਣਗੇ, ਤੰਦਰੁਸਤੀ ਹੋਏਗੀ, ਅਤੇ ਤੰਦਰੁਸਤੀ ਨਾਲ ਹੀ ਅਸੀਂ ਵਿਕਾਸ ਕਰ ਸਕਦੇ ਹਾਂ। ਸੋ ਇਸੇ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ 'ਤੇ ਵਾਰ ਵਾਰ ਗੱਲ ਕੀਤੀ ਜਾਵੇ, ਅਤੇ ਅਸੀਂ ਵਾਰ ਵਾਰ ਆਪਣੇ ਸੁਣਨ ਵਾਲਿਆਂ ਨੂੰ ਚੇਤਾ ਕਰਵਾਉਂਦੇ ਰਹੀਏ ਕਿ ਇਹ ਸਾਡੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਹੈ, ਜਿਹਨੂੰ ਨਿਭਾਉਣ ਤੋਂ ਅਸੀਂ ਪਿੱਛੇ ਨਹੀਂ ਹਟਣਾ। ਅੱਗੇ ਲਿਖਦੇ ਨੇ ਕਿ ਪ੍ਰੋਗਰਾਮ ਵਸਦੇ ਵਿਹੜੇ ਦੇ ਦੌਰਾਨ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਸ਼ੇ ਸੰਬੰਧੀ ਡਾਕਟਰ ਸੌਰਵ ਉੱਪਲ ਜੀ ਨਾਲ ਜਿਹੜੀ ਗੱਲਬਾਤ ਕਰਵਾਈ, ਬਹੁਤ ਚੰਗੀ ਲੱਗੀ। ਰੰਗਲੀ ਧਰਤੀ ਦੇ ਦੌਰਾਨ ਨਿਰਮਲ ਸਿੰਘ ਨਿੰਮਾ ਦੇ ਲੋਕ ਗੀਤ ਸੁਣੇ, ਬਹੁਤ ਪਸੰਦ ਆਏ। ਪ੍ਰੋਗਰਾਮ ਸੋਹਣੀ ਸਵੇਰ ਦੌਰਾਨ ਮੰਗਲਵਾਰ ਨੂੰ ਵੀਰਿੰਦਰ ਨੇ ਭਾਰਤੀ ਜੂਨੀਅਰ ਹਾਕੀ ਟੀਮ ਦੀ ਮੈਂਬਰ ਸੁਖਬੀਰ ਜੀ ਦੇ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। ਬੁੱਧਵਾਰ ਨੂੰ ਪ੍ਰੋਗਰਾਮ ਸੋਹਣੀ ਸਵੇਰ ਦੇ ਦੌਰਾਨ ਪੂਨਮ ਜੀ ਨੇ ਦੇਸ਼ ਦੀ ਆਰਥਿਕਤਾ ਵਿੱਚ GST ਦਾ ਯੋਗਦਾਨ ਵਿਸ਼ੇ 'ਤੇ ਡਾਕਟਰ ਰਾਜੀਵ ਖੋਸਲਾ ਦੀ ਗੱਲਬਾਤ ਜਿਹੜੀ ਸੁਣਾਈ, ਉਹ ਵੀ ਬਹੁਤ ਵਧੀਆ ਸੀ ਜੀ। ਪ੍ਰੋਗਰਾਮ ਵਸਦੇ ਵਿਹੜੇ ਦੇ ਦੌਰਾਨ ਸਿਲਸਿਲਾ ਸਾਂਝ ਦੇ ਦੌਰਾਨ ਪ੍ਰਵਾਸੀ ਭਾਰਤੀਆਂ ਲਈ ਕਾਨੂੰਨ ਬਾਰੇ ਜਾਣਕਾਰੀ ਓਮ ਪ੍ਰਕਾਸ਼ ਹੋਰਾਂ ਸਾਂਝੀ ਕੀਤੀ ਸੀ, ਸਾਨੂੰ ਪਸੰਦ ਆਈ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਲੱਗਾ। ਵੀਰਵਾਰ ਨੂੰ ਸੋਹਣੀ ਸਵੇਰ ਪ੍ਰੋਗਰਾਮ ਦੇ ਦੌਰਾਨ ਸ਼ੀਤਲ ਜੀ ਨੇ ਘੁੰਮਣ ਦਾ ਸ਼ੌਂਕ ਰੱਖਣ ਵਾਲੇ ਜੱਸੀ ਮੰਡ ਜੀ ਨਾਲ ਵਿਸ਼ੇਸ਼ ਜਿਹੜੀ ਗੱਲਬਾਤ ਸੁਣਾਈ ਸੀ, ਉਹ ਸਾਨੂੰ ਵਧੀਆ ਵੀ ਲੱਗੀ ਅਤੇ ਸਾਨੂੰ ਪ੍ਰੇਰਣਾ ਵੀ ਮਿਲੀ ਕਿ ਜ਼ਿੰਦਗੀ 'ਚ ਘੁੰਮਣਾ ਫਿਰਨਾ, ਵੱਖ ਵੱਖ ਥਾਵਾਂ ਵੇਖਣੀਆਂ ਬਹੁਤ ਜ਼ਰੂਰੀ ਨੇ। FM ਰੇਨਬੋ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਮੋਹਿਤ ਰੂਬਲ ਜੀ ਨੇ ਵਧੀਆ ਪੇਸ਼ਕਾਰੀ ਕੀਤੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਜਨ ਸੇਵਾ ਦੇਸ਼ ਸੇਵਾ ਤਹਿਤ ਧਾਰਾ 370 ਬਾਰੇ ਵਿਸ਼ੇਸ਼ ਗੱਲਬਾਤ ਸੁਣੀ, ਜੋ ਕਿ ਜਾਣਕਾਰੀ ਭਰਪੂਰ ਸੀ। ਅੱਗੇ ਲਿਖਦੇ ਨੇ ਕਿ ਇਸ ਦੇ ਇਲਾਵਾ ਤੁਹਾਨੂੰ ਕਈ ਵਾਰ ਤੁਹਾਡੇ ਅਨਾਊਂਸਰਸ ਤੋਂ ਉਚਾਰਣ ਸੰਬੰਧੀ ਹੋ ਰਹੀਆਂ ਗਲਤੀਆਂ ਦੇ ਵਿਸ਼ੇ ਵੱਲ ਧਿਆਨ ਦਿਵਾਇਆ ਜਾ ਰਿਹਾ, ਪਰ ਖਾਸ ਤੌਰ 'ਤੇ ਨਾ ਐਤਵਾਰ ਨੂੰ ਪ੍ਰਸਾਰਿਤ ਕੀਤੇ ਜਾਂਦੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਦੌਰਾਨ ਅਨਾਊਂਸਰ ਵਾਰ ਵਾਰ ਗਲਤੀਆਂ ਕਰ ਰਹੇ ਨੇ। ਇਹਨਾਂ ਵਿੱਚ ਨਵੇਂ ਪੁਰਾਣੇ ਅਨਾਊਂਸਰ ਸ਼ਰੋਤਿਆਂ ਦੇ ਨਾਵਾਂ ਨੂੰ ਜਾਂ ਤਾਂ ਗਲਤ ਉਚਾਰਨ ਕਰ ਰਹੇ ਨੇ, ਅਤੇ ਜਾਂ ਫਿਰ ਉਹਨਾਂ ਦੇ ਭੇਜੇ ਗਏ ਨਾਵਾਂ 'ਚੋਂ ਕੁਝ ਨਾਮ ਹੀ ਪ੍ਰੋਗਰਾਮ 'ਚ ਸ਼ਾਮਿਲ ਕੀਤੇ ਜਾਂਦੇ ਨੇ, ਜਿਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਤੁਸੀਂ ਜ਼ਰੂਰ ਧਿਆਨ ਦਿਓਗੇ ਅਤੇ ਹੋ ਰਹੀਆਂ ਗਲਤੀਆਂ ਨੂੰ ਦਰੁਸਤ ਕੀਤਾ ਜਾਏਗਾ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ। ਵੇਖੋ ਜੀ, ਅਮਨਦੀਪ ਸਿੰਘ ਜੀ, ਨਾ ਗਲਤ ਲਏ ਜਾ ਰਹੇ ਨੇ, ਇਹ ਇਸ ਵੱਲ ਅਸੀਂ ਧਿਆਨ ਤਾਂ ਦਿੰਦੇ ਹੀ ਹਾਂ, ਅੱਗੇ ਤੋਂ ਵੀ ਧਿਆਨ ਦਿੰਦੇ ਰਹਾਂਗੇ। ਅਤੇ ਜਿੱਥੋਂ ਤੱਕ ਹੈ ਕਿ ਕੁਛ ਨਾਵਾਂ ਨੂੰ ਹੀ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਂਦਾ, ਇੱਦਾਂ ਹੁੰਦਾ ਜੀ ਕਿ ਫਰਮਾਇਸ਼ ਵਿੱਚ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਬਹੁਤ ਸਾਰੇ ਨਾਮ ਲਿਖ ਕੇ ਭੇਜ ਦਿੰਦੇ ਨੇ, ਅਤੇ ਬਹੁਤ ਸਾਰੇ ਮੈਸੇਜਿਸ ਵੀ ਸਾਨੂੰ ਆਉਂਦੇ ਨੇ ਪ੍ਰੋਗਰਾਮ ਦੇ ਵਿੱਚ। ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਮੈਸੇਜ

0: ਵਿੱਚ ਚਾਰ ਤੋਂ ਪੰਜ ਨਾਮ ਹੀ ਪੜ੍ਹੇ ਜਾਣ। ਇਸ ਤੋਂ ਜ਼ਿਆਦਾ ਜੇ ਨਾਮ ਅਸੀਂ ਪੜ੍ਹਦੇ ਹਾਂ ਉਹਦੇ ਨਾਲ ਇਹ ਹੈ ਕਿ ਤੁਹਾਡੇ ਮੈਸੇਜਿਸ ਘੱਟ ਸ਼ਾਮਿਲ ਹੁੰਦੇ ਨੇ। ਸੋ ਇਸ ਕਰਕੇ ਸਾਡੇ ਜਿਹੜੇ ਸੁਣਨ ਵਾਲੇ ਨੇ ਨਾ ਉਹ ਵੀ ਇਸ ਗੱਲ ਦੀ ਕੋਸ਼ਿਸ਼ ਕਰਿਆ ਕਰਨ ਕਿ ਨਾਂ ਚਾਰ ਜਾਂ ਪੰਜ ਇਸ ਤੋਂ ਜ਼ਿਆਦਾ ਨਾਂ ਦਿੱਤੇ ਜਾਣ। ਬਾਕੀ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਉਹਦੇ 'ਤੇ ਆਪਾਂ ਗੌਰ ਜ਼ਰੂਰ ਕਰਾਂਗੇ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਬਹੁਤ ਸਾਰੇ ਸਿਲਸਿਲਿਆਂ ਦੀ ਤਾਰੀਫ ਕਰਨ ਲਈ, ਅਤੇ ਜਿਹੜਾ ਧਿਆਨ ਤੁਸੀਂ ਗਲਤੀਆਂ ਵੱਲ ਦਵਾਇਆ ਨਾ ਉਸ ਵੱਲ ਵੀ ਅਸੀਂ ਗੌਰ ਜ਼ਰੂਰ ਕਰਾਂਗੇ ਅਤੇ ਉਹਨਾਂ ਗਲਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਲਓ ਜੀ, ਪ੍ਰੋਗਰਾਮ 'ਚ ਅਗਲੀ ਮੇਲ ਹੈ ਹਨੂੰਮਾਨਗੜ੍ਹ ਰਾਜਸਥਾਨ ਦੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਅਤੇ ਜੀਸ਼ਾਨ ਖਾਨ ਹੋਰਾਂ ਦੀ। ਲਿਖਦੇ ਨੇ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਪੇਸ਼ ਕਰਨ ਵਾਲਿਆਂ ਨੂੰ ਸਾਡੀ ਨਮਸਕਾਰ ਹੈ ਜੀ। ਬਹੁਤ ਬਹੁਤ ਨਮਸਕਾਰ ਜੀ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਅਤੇ ਜੀਸ਼ਾਨ ਖਾਨ ਜੀ। ਕਹਿੰਦੇ ਨੇ ਕਿ ਪ੍ਰੋਗਰਾਮ ਅਸੀਂ ਤੁਹਾਡੇ ਬਰਾਬਰ ਸੁਣਦੇ ਹਾਂ, ਚੰਗੇ ਲੱਗਦੇ ਨੇ, ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਸੋ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਸੁਣਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਪ੍ਰੋਗਰਾਮਾਂ 'ਚੋਂ ਜਾਣਕਾਰੀ ਮਿਲਦੀ ਹੈ, ਕਿਉਂਕਿ ਸਾਡੀ ਕੋਸ਼ਿਸ਼ ਤਾਂ ਇਹੀ ਹੈ ਜੀ ਕਿ ਜਿਹੜਾ ਸਾਡਾ ਪ੍ਰਸਾਰਣ ਹੈ ਨਾ ਉਹ ਸਿਹਤਵਰਧਕ ਹੋਵੇ। ਪ੍ਰਸਾਰਣ ਸੁਣਨ ਤੋਂ ਬਾਅਦ ਤੁਹਾਨੂੰ, ਤੁਹਾਡੇ ਜ਼ਹਿਨ ਨੂੰ, ਤੁਹਾਡੇ ਮਨ ਨੂੰ, ਤੁਹਾਡੇ ਦਿਲ ਦਿਮਾਗ ਨੂੰ ਲੱਗੇ ਕਿ ਵਾਕਈ ਯਾਰ ਰੂਹ ਦੀ ਖੁਰਾਕ ਸਾਨੂੰ ਮਿਲੀ ਹੈ, ਭਾਵੇਂ ਉਹ ਜਾਣਕਾਰੀ ਦੇ ਰੂਪ 'ਚ ਹੋਵੇ ਜਾਂ ਫਿਰ ਉਹ ਸੰਗੀਤ ਦੇ ਰੂਪ 'ਚ ਹੋਵੇ। ਲਿਖਦੇ ਨੇ ਕਿ ਪ੍ਰੋਗਰਾਮ ਸੋਹਣੀ ਸਵੇਰ ਵਿੱਚ ਜਾਣਕਾਰੀ ਦੇ ਨਾਲ ਨਾਲ ਗਾਣਿਆਂ ਦੇ ਨਾਲ ਸਾਡਾ ਮਨੋਰੰਜਨ ਵੀ ਹੁੰਦਾ ਰਹਿੰਦਾ ਹੈ। ਪ੍ਰੋਗਰਾਮ ਹੈਲੋ ਫਰਮਾਇਸ਼, ਤਮਕ ਜਲੰਧਰ ਪੈਂਦੀ, ਵਸਦੇ ਵਿਹੜੇ, ਚਿੱਠੀਆਂ ਮਿੱਠੀਆਂ, ਖੇਡ ਸੰਸਾਰ, ਇਹ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ। ਸੋ ਜੀ, ਇਹ ਸਾਰੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੁਝ ਜਾਣਕਾਰੀ ਹੈ ਅਤੇ ਤੁਸੀਂ ਇਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ, ਇਹ ਸਾਰੇ ਕਾਰਨ ਸਾਡੇ ਲਈ ਬਹੁਤ ਹੀ ਵਧੀਆ ਨੇ ਅਤੇ ਸਾਨੂੰ ਹੋਰ ਮਿਹਨਤ ਕਰਨ ਲਈ, ਹੋਰ ਬਿਹਤਰ ਪ੍ਰੋਗਰਾਮ ਪੇਸ਼ ਕਰਨ ਲਈ ਸਾਨੂੰ ਇਹ ਪ੍ਰੇਰਣਾ ਦਿੰਦੇ ਰਹਿੰਦੇ ਨੇ। ਸੋ ਬਹੁਤ ਬਹੁਤ ਮਿਹਰਬਾਨੀ ਜੀ ਸਾਨੂੰ ਮੇਲ ਕਰਨ ਲਈ ਅਤੇ ਸਾਡੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਲਈ। ਅਤੇ ਲਓ ਜੀ, ਅੱਜ ਦੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਦੀ ਜਿਹੜੀ ਆਖਰੀ ਈਮੇਲ ਹੈ ਨਾ, ਇਹ ਪੁਰਸ਼ੋਤਮ ਕੁਮਾਰ ਹੋਰਾਂ ਦੀ ਹੈ, ਭਦਰਵਾਹ ਤੋਂ। ਇਹਨਾਂ ਨੇ ਸਾਨੂੰ ਇਹ ਮੇਲ ਭੇਜੀ ਹੈ। ਕਹਿੰਦੇ ਨੇ ਕਿ ਵੀਰਿੰਦਰ ਅਤੇ ਪੂਨਮ ਦੀ ਪੇਸ਼ਕਾਰੀ ਇਸ ਪ੍ਰੋਗਰਾਮ 'ਚ ਸਾਨੂੰ ਚੰਗੀ ਲੱਗਦੀ ਹੈ। ਬਾਕੀ ਪ੍ਰੋਗਰਾਮਾਂ ਬਾਰੇ ਇਹ ਲਿਖਦੇ ਨੇ ਕਿ ਤੁਹਾਡੇ ਕੇਂਦਰ ਤੋਂ ਨਾਟਕ ਸੁਣਿਆ ਸੀ, ਨਵੀਂ ਸਵੇਰ, ਬਹੁਤ ਚੰਗਾ ਲੱਗਾ। ਕਹਿੰਦੇ ਨੇ ਕਿ ਕਦੇ ਮੌਕਾ ਮਿਲੇ ਨਾ ਤਾਂ ਨਾਟਕ ਦੁਬਾਰਾ ਸੁਣਾਇਓ। ਇਸ ਨਾਟਕ ਨੂੰ ਸੁਣਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੀ, ਪੁਰਸ਼ੋਤਮ ਜੀ, ਤੁਹਾਨੂੰ ਇਹ ਨਾਟਕ ਪਸੰਦ ਆਇਆ, ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਜਦੋਂ ਕਿਤੇ ਵੀ ਸਬੱਬ ਬਣਿਆ ਇਹ ਨਾਟਕ ਜ਼ਰੂਰ ਅਸੀਂ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਅੱਗੇ ਲਿਖਦੇ ਨੇ ਕਿ ਦਿਹਾਤੀ ਪ੍ਰੋਗਰਾਮ ਦੇ ਤਹਿਤ ਸਰਦੀਆਂ ਦੀਆਂ ਸਬਜ਼ੀਆਂ ਬਾਰੇ ਬੜੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਡਾਕਟਰ ਕਮਲ ਦੀਪਕ ਸਿੰਘ ਨੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਸਾਨੂੰ ਦੱਸਿਆ ਸੀ। ਸੋ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ, ਤੁਸੀਂ ਇਹਦਾ ਫਾਇਦਾ ਵੀ ਚੁੱਕੋਗੇ, ਸਾਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ। ਅੱਗੇ ਲਿਖਦੇ ਨੇ ਕਿ 2 ਤਾਰੀਖ ਨੂੰ ਦੇਸ਼ ਪੰਜਾਬ ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਗੱਲਬਾਤ ਸੁਣੀ ਸੀ, ਰਾਜ ਗੁਰਦਾਸਪੁਰੀ ਜੀ ਦੀ ਸਾਹਿਤਕ ਦੇਣ, ਸਾਨੂੰ ਇਹ ਬਹੁਤ ਚੰਗੀ ਲੱਗੀ। 1 ਤਾਰੀਖ ਨੂੰ ਵਸਦੇ ਵਿਹੜੇ ਪ੍ਰੋਗਰਾਮ 'ਚ ਅਸੀਂ ਵਿਸ਼ੇਸ਼ ਪ੍ਰੋਗਰਾਮ ਸੁਣਿਆ, ਵਿਚਾਰ ਚਰਚਾ ਸੁਣੀ ਸੰਪੂਰਨ ਭੋਜਨ ਬਾਰੇ, ਬੜੀ ਵਿਸਤਾਰ ਨਾਲ ਇਹ ਜਾਣਕਾਰੀ ਦਿੱਤੀ ਗਈ ਸੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਪੁਰਸ਼ੋਤਮ ਜੀ, ਤੁਸੀਂ ਸਾਡੇ ਇਹ ਸਿਲਸਿਲੇ ਪਸੰਦ ਕੀਤੇ, ਨਾਟਕ ਪਸੰਦ ਕੀਤਾ, ਸਬਜ਼ੀਆਂ ਬਾਰੇ ਜਿਹੜੀ ਜਾਣਕਾਰੀ ਦਿਹਾਤੀ ਪ੍ਰੋਗਰਾਮ 'ਚ ਮਿਲੀ ਉਹ ਤੁਹਾਨੂੰ ਚੰਗੀ ਲੱਗੀ, ਔਰ ਸਾਹਿਤ ਨਾਲ ਜੁੜਿਆ ਪ੍ਰੋਗਰਾਮ ਤੁਸੀਂ ਪਸੰਦ ਕੀਤਾ। ਇਹਦੇ ਤੋਂ ਇਹ ਲੱਗਦਾ ਜੀ ਕਿ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਔਰ ਤੁਹਾਡਾ ਜ਼ਾਇਕਾ ਹਰ ਤਰ੍ਹਾਂ ਦੇ ਨਾਲ ਹੈ ਪ੍ਰੋਗਰਾਮਾਂ ਦੇ ਸੰਬੰਧ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਸਿਲਸਿਲਿਆਂ ਦੀ, ਸਾਡੇ ਪ੍ਰੋਗਰਾਮਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ। ਅਤੇ ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਲਈ ਜਿੰਨੀਆਂ ਮੇਲਸ ਸਾਡੇ ਕੋਲ ਆਈਆਂ ਸੀ ਉਹ ਅਸੀਂ ਸਾਰੀਆਂ ਪੜ੍ਹ ਦਿੱਤੀਆਂ ਨੇ, ਚਿੱਠੀਆਂ ਸਾਡੇ ਕੋਲ ਪਹੁੰਚ ਨਹੀਂ ਰਹੀਆਂ। ਆਸ ਕਰਦੇ ਹਾਂ ਕਿ ਅਗਲੇ ਪ੍ਰੋਗਰਾਮਾਂ 'ਚ ਸਾਨੂੰ ਜਿਹੜੇ ਸਾਡੇ ਸੁਣਨ ਵਾਲੇ ਨੇ ਨਾ ਉਹ ਚਿੱਠੀਆਂ ਵੀ ਲਿਖਣਗੇ ਅਤੇ ਮੇਲਸ 'ਤੇ ਇਸੇ ਤਰ੍ਹਾਂ ਤੁਸੀਂ ਲਿਖਦੇ ਹੀ ਰਹੋ ਸਾਨੂੰ। ਸੋ ਅੱਜ ਦਾ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਪ੍ਰੋਗਰਾਮ ਦਾ ਪਤਾ ਦੱਸ ਦਈਏ ਜੀ। ਪ੍ਰੋਗਰਾਮ ਦਾ ਪਤਾ, ਜੇ ਤੁਸੀਂ ਖਤ ਲਿਖਣਾ ਚਾਹੋ ਤਾਂ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਜਿਹੜੇ ਸੁਣਨ ਵਾਲੇ ਸਾਨੂੰ ਈਮੇਲ ਕਰਨਾ ਚਾਹੁਣ, ਇਸ ਈਮੇਲ ਐਡਰੈਸ 'ਤੇ ਤੁਸੀਂ ਮੇਲ ਕਰ ਸਕਦੇ ਹੋ, tcmjalandhar@gmail.com, tcmjalandhar@gmail.com। ਸੋ ਜੀ, ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਅਗਲੇ ਹਫ਼ਤੇ, ਅਗਲੇ ਸ਼ਨੀਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ, ਤੁਹਾਡੇ ਖਤ, ਤੁਹਾਡੀਆਂ ਮੇਲਸ ਲੈ ਕੇ। ਉਦੋਂ ਤੱਕ ਲਈ ਨਮਸਕਾਰ।
1: ਇਹ ਸੀ ਅੱਜ ਦਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਇੱਕ ਜ਼ਰੂਰੀ ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਮਲੇਰਕੋਟਲਾ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਏਸੀ ਦੇਸ਼ ਪਿਆਰ ਦਾ ਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ

0: ਵਧਾਈਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ
1: ਚਰੋ ਦੇ ਰਹਿ ਅੱਜ ਭਗਤ ਸਿੰਘ ਦਾ
0: ਮੁਬਾਰਕਾਂ
2: ਮੁਬਾਰਕਾਂ ਜੀ ਮੁਬਾਰਕਾਂ
0: ਯਾਰ ਚਿਹਰਾ ਦੇਖੋ ਸ਼ਹੀਦ ਦਾ ਉਹਦੀ ਮੁਸਕਾਨ ਦੇਖੋ
2: ਉਸਦੀਆਂ ਅੱਖਾਂ ਦੇਖੋ ਤਸਵੀਰ ਵਿੱਚੋਂ ਵੀ ਦੇਸ਼ ਭਗਤੀ ਦਾ ਪਿਆਰ ਡੋਲਣ ਪੈਂਦਾ
1: ਮੇਰਾ ਤਾਂ ਸ਼ਹੀਦੇ ਆਜ਼ਮ ਦਾ ਨਾਂ ਸੁਣ ਕੇ ਯਾਰ
2: ਖੜੇ ਹੋ ਗਏ ਮੇਰੇ ਹੀ
0: ਮੁਬਾਰਕਾਂ ਨਾਜਵਾਨ
3: ਮੁਰਾਦਾਬਾਦ ਭਗਤ ਸਿੰਘ
4: ਅਮਰ ਰਹੇ
0: ਸ਼ਹੀਦੇ ਆਜ਼ਮ ਭਗਤ ਸਿੰਘ
4: ਅਮਰ ਰਹੇ
0: ਸ਼ਹੀਦੇ ਆਜ਼ਮ ਭਗਤ ਸਿੰਘ
4: ਅਮਰ ਰਹੇ
1: ਸਮਰਾਜ

0: ਇਹ ਸੀ ਨਾਟਕ ਰਾਹ ਮਿਲ ਗਈ। ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਗੁਰਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਮਨਿੰਦਰ ਕੌਰ, ਸਰਬਜੀਤ ਕੌਰ, ਰੀਨਾ ਢਿੱਲੋਂ, ਅਰਜਨ ਕੁਮਾਰ, ਰਾਹੁਲ ਕੁਮਾਰ। ਪੇਸ਼ਕਸ਼ ਕਰਮਵੀਰ ਕਰਨ।
1: ਆਕਾਸ਼ਵਾਣੀ ਲੁਧਿਆਣਾ ਤੋਂ ਕਰਮਵੀਰ ਕਰਨ ਦੀ ਪੇਸ਼ਕਸ਼ ਵਿਸ਼ੇਸ਼ ਰੇਡੀਓ ਨਾਟਕ ਹੁਣੇ ਤੁਸੀਂ ਸੁਣਿਆ ਰਾਹ ਮਿਲ ਗਈ। ਇਸ ਨੂੰ ਸਾਡੀ ਬਠਿੰਡਾ ਅਤੇ ਪਟਿਆਲਾ ਕੇਂਦਰਾਂ ਨੇ ਵੀ ਨਾਲੋ ਨਾਲ ਰਿਲੇਅ ਕੀਤਾ। ਸਾਡੀ

0: ਬਿਲਕੁਲ ਤੁਹਾਡੇ ਲਈ ਰਸਤਾ ਨਵਾਂ ਨਹੀਂ ਹੈ ਤੇ ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਦੱਸ ਦਿੰਦੀ ਹਾਂ ਕਿ 0 81 2342 1 73 ਨੰਬਰ ਹੈ ਜੀ। ਇਸ ਗੱਡੀ ਨੂੰ ਫੜ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਸਫ਼ਰ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਹਿੰਦੀ ਫਿਲਮੀ ਨਗਮਾ। ਅਤੇ ਲਓ ਜੀ, ਸਾਡੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਸਾਡੀ ਸਰੋਤੀ, ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ ਜੀ,
0: ਨਮਸਕਾਰ ਜੀ।
1: ਜਸਵਿੰਦਰ
0: ਸਿੰਘ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਅਭੀ ਮੈਡਮ ਜੀ ਰੋਪੜ ਤੋਂ ਬੋਲ ਰਹੇ ਜੀ।
0: ਵਾਹ ਜੀ ਵਾਹ, ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਹਾਂਜੀ ਮੈਡਮ ਜੀ।
0: ਤੇ ਫਿਰ ਰੋਪੜ ਜ਼ਿਲ੍ਹੇ ਦੇ ਮੌਸਮ ਦਰੁਸਤ ਨੇ?
1: ਹਾਂਜੀ ਮੈਡਮ ਜੀ, ਧੁੱਪ ਚੜੀ ਵੀ ਆ ਜੀ, ਬੱਦਲਬਾਜ਼ੀ ਜੀ ਵੀ ਹੁੰਦੀ ਆ ਜੀ ਵਿੱਚ ਨੂੰ ਜੀ, ਮੌਸਮ ਥੋੜਾ ਜਿਹਾ ਹੈਗਾ ਜੀ ਫਰਕ, ਥੋੜਾ ਜਿਹਾ ਠੰਡਾ ਹੋ ਜਾਂਦਾ ਜੀ।
0: ਜੀ ਜੀ ਜੀ, ਥੋੜਾ ਜਿਹਾ ਫਰਕ ਹੈਗਾ ਤੇ ਬਿਲਕੁਲ।
1: ਹਾਂਜੀ,
0: ਇਸ ਫਰਕ ਫਰਕ ਦੇ ਵਿੱਚ ਹੋਰ ਫਰਕ ਪਾਉਣ ਦੇ ਲਈ ਆਪਣੀ ਪਸੰਦ ਦਾ ਗੀਤ ਸੁਣ ਲਈਏ, ਹੈ ਨਾ?
1: ਹਾਂਜੀ ਹਾਂਜੀ ਮੈਡਮ ਜੀ,
0: ਦੱਸੋ ਫਿਰ ਕਿਹੜਾ ਗੀਤ ਸੁਣਵਾਈਏ
1: ਮੈਡਮ ਜੀ? ਲਾ ਦੋ ਜੀ ਆਪਣਾ ਬਰਤਾ ਫਿਲਮ ਦਾ ਲਾ ਦੋ ਜੀ, ਆਪਣਾ ਜਬ ਹਮ ਜਵਾਂ ਹੋਵੇ ਜੀ।
0: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਇਹ ਗੀਤ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਲਈ ਸ਼ੁਕਰੀਆ।
1: ਠੀਕ ਹੈ ਮੈਡਮ।

0: ਬਈ ਉਮਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਸ ਵੇਲੇ ਇਹ ਪ੍ਰੋਗਰਾਮ ਬਿਲਕੁਲ ਜਵਾਨ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ 0181 3842 173 ਨੰਬਰ ਮਿਲਾ ਕੇ। ਅਤੇ ਲਓ ਜੀ, ਜਾਣਦੇ ਹਾਂ ਅਗਲੇ ਸਾਡੇ ਸਰੋਤੇ ਕਿਹੜੇ ਪਹੁੰਚੇ ਨੇ। ਹੈਲੋ,
1: ਹਿੰਮਤ ਕਦੇ ਨਾ ਹਾਰੋ, ਰੱਬ ਨੂੰ ਨਾ ਵਿਸਾਰੋ, ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ, ਦੁੱਖਾਂ ਤੇ ਮੁਸੀਬਤਾਂ ਦਾ ਜੇਕਰ ਕਰਨਾ ਹੈ ਖਾਤਮਾ, ਤਾਂ ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪਰਮਾਤਮਾ।
0: ਵਾਹ ਜੀ ਵਾਹ
1: ਰੁਪਿੰਦਰ ਮੈਮ, ਤੁਹਾਨੂੰ ਤੇ ਸਾਡੇ ਆਕਾਸ਼ਵਾਣੀ ਜਲੰਧਰ ਦੇ ਤਮਾਮ ਸਰੋਤਿਆਂ ਨੂੰ, ਅਮਨਦੀਪ ਸਿੰਘ ਪਿੰਡ ਹਠੂਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਹੁਤ ਬਹੁਤ ਸ਼ੁਕਰੀਆ, ਤੇ ਬਖੂਬੀ ਅੰਦਾਜ਼ ਦੇ ਨਾਲ ਅਮਨ ਜੀ ਤੁਸੀਂ ਪਹੁੰਚ ਗਏ ਹੋ ਸਾਡੇ ਪ੍ਰੋਗਰਾਮ ਦੇ ਵਿੱਚ।
1: ਜੀ ਜੀ ਬਿਲਕੁਲ ਮੈਮ ਜੀ
0: ਜੀ, ਸੁਨੇਹਾ ਵੀ ਤੁਹਾਡੇ ਵੱਲੋਂ ਸਾਰਿਆਂ ਨੂੰ ਪਹੁੰਚ ਗਿਆ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ, ਉਹਦੀ ਰਜ਼ਾ 'ਚ ਰਹੀਏ, ਤੇ ਫਿਰ ਜ਼ਿੰਦਗੀ ਆਪਣੇ ਆਪ ਸੋਹਣੀ ਖੂਬਸੂਰਤ ਲੱਗਦੀ ਹੈ, ਹੈ ਨਾ।
1: ਬਿਲਕੁਲ ਮੈਮ, ਬਿਲਕੁਲ ਸਹੀ ਕਿਹਾ ਜੀ ਤੁਸੀਂ।
0: ਤੇ ਪਤਾ ਅਮਨ ਜੀ, ਸਾਡੇ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਂਦੀਆਂ ਨੇ ਤੁਹਾਡੀਆਂ ਫਰਮਾਇਸ਼ਾਂ।
1: ਬਿਲਕੁਲ,
0: ਤੇ ਆਪਣੀ ਖੂਬਸੂਰਤ ਫਰਮਾਇਸ਼ ਵੀ ਸਾਨੂੰ ਦੱਸ ਦਿਓ।
1: ਹਾਂਜੀ, ਆਪ ਆਏ ਬਹਾਰ ਆਏ ਫਿਲਮ ਦਾ ਟਾਈਟਲ ਸੌਂਗ ਆ, ਉਹ ਸੁਣਵਾ ਦਿਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ।
0: ਜੀ ਬਿਲਕੁਲ, ਇਹੀ ਸੁਣਵਾ ਰਹੇ ਹਾਂ, ਤੁਸੀਂ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਇਆ, ਸੋ ਅਸੀਂ ਉਹਦੇ ਲਈ ਤੁਹਾਡੇ ਸ਼ੁਕਰ ਗੁਜ਼ਾਰ ਹਾਂ
1: ਜੀ। ਅਸੀਂ ਸ਼ੁਕਰ ਗੁਜ਼ਾਰ ਹਾਂ ਆਕਾਸ਼ਵਾਣੀ ਜਲੰਧਰ ਦੇ ਅਧਿਕਾਰੀਆਂ ਦੇ ਕਿ ਸਾਡੇ ਜੋ ਵਧੀਆ ਵਧੀਆ ਅਨਾਊਂਸਰ ਨੇ ਉਹ ਪ੍ਰੋਗਰਾਮ ਪੇਸ਼ ਕਰਨ ਆਉਂਦੇ ਨੇ, ਤੇ ਪ੍ਰੋਗਰਾਮ ਨੂੰ ਚਾਰ ਚੰਨ ਤਾਂ ਉਹਨਾਂ ਨੇ ਪਹਿਲਾਂ ਲਾਏ ਹੁੰਦੇ ਆ, ਤੇ ਜਦੋਂ ਵਧੀਆ ਵਧੀਆ ਗੀਤ ਚੱਲ ਆਉਂਦੇ ਨੇ ਤਾਂ 8 ਚੰਨ ਹੋ ਜਾਂਦੇ ਨੇ।
0: ਓਏ ਹੋਏ,
1: ਤੇ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
0: ਲਓ ਜੀ, ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ ਇਹ ਗੀਤ।
1: ਜੀ ਧੰਨਵਾਦ
0: ਜੀ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਲਓ ਜੀ, ਇਹਨਾਂ ਸੂਚਨਾਵਾਂ ਤੋਂ ਬਾਅਦ

0: ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ।
1: ਹਾਂਜੀ, ਉਹ ਸੁਣਾ ਦਿਓ ਆਪਣੇ ਲਤਾ ਮੰਗੇਸ਼ਕਰ ਕਾ ਇਹ ਮੇਰੇ ਵਤਨ ਕੇ ਲੋਗੋ ਜਰਾ ਅੰਬਰ ਲੋਕਾਂ।
0: ਬਿਲਕੁਲ ਜੀ, ਯਹੀ ਸੁਣਾਉਂਗੀ, ਪਰ ਉਸਸੇ ਪਹਿਲੇ ਆਪਣਾ ਸ਼ੁਭ ਨਾਮ ਬਤਾ ਦੀਜੀਏ।
1: ਮੇਰਾ ਨਾਮ ਹੈ ਜੀ ਜਗਦੀਸ਼ ਸ਼ਰਮਾ, ਗਾਂਵ ਹੀਰਾ ਵਾਲੀ ਫਾਜ਼ਿਲਕਾ ਸੀ।
0: ਵਾਹ ਜੀ ਵਾਹ, ਫਾਜ਼ਿਲਕਾ ਤੋਂ ਫੋਨ ਸਾਡੇ ਸਟੂਡੀਓਜ਼ ਦੇ ਵਿੱਚ ਮਿਲ ਗਿਆ ਤੇ ਬਿਲਕੁਲ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਜਲਦੀ ਦੇ ਨਾਲ ਸੁਣਾਉਂਦੇ ਆ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਆਪ ਸੁਣਾ।

0: ਅੱਖਾਂ 'ਚ ਨਵੀਂ ਵੀ ਲੈ ਆਉਂਦੇ ਨੇ, ਪਰ ਉਹਨਾਂ ਦਾ ਸੰਗੀਤ ਦਿਲ ਨੂੰ ਆਪਣੀ ਬੁੱਕਲ ਦੇ ਵਿੱਚ ਜਿਵੇਂ ਪਿਆਰ ਦਾ ਹੈ ਪਰੋਸਦਾ ਹੈ। ਖੈਰ, ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹ ਹੈ ਹੈਲੋ ਫਰਮਾਇਸ਼, 0181-3342-172 ਨੰਬਰ 73 ਨੰਬਰ ਮਿਲਾ ਕੇ ਜੀ ਪਹੁੰਚ ਗਏ ਸਾਡੇ ਪ੍ਰੋਗਰਾਮ ਦੀ ਅੱਜ ਦੀ ਇਹ ਆਖਰੀ ਕਾਲਰ। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਨਮਸਕਾਰ ਜੀ,
0: ਆਪਣਾ ਸ਼ੁਭ ਨਾਮ ਦੱਸ ਦਿਓ।
1: ਮੰਗਾ ਸਿੰਘ ਜੀ।
0: ਜੀ, ਮੰਗਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਫੋਨ ਕਰ ਰਹੇ ਹੋ?
1: ਸ੍ਰੀ ਮੁਕਤਸਰ ਸਾਹਿਬ ਤੋਂ ਜੀ।
0: ਸ੍ਰੀ ਮੁਕਤਸਰ ਸਾਹਿਬ ਤੋਂ ਫੋਨ ਮਿਲਾਇਆ?
1: ਪਿੰਡ ਗੁਨਿਆਣਾ ਜੀ।
0: ਜੀ, ਤੇ ਫੋਨ ਪਹਿਲੀ ਵਾਰੀ ਮਿਲਾਇਆ?
1: ਹਾਂਜੀ, ਪਹਿਲੀ ਵਾਰੀ ਲੱਗਿਆ ਜੀ ਫੋਨ, ਮਹੀਨਾ ਹੋ ਗਿਆ ਲੱਗਿਆ ਨਹੀਂ ਸੀਗਾ, ਟਰਾਈ ਕਰੀ ਜਾਂਦਾ ਜੀ।
0: ਵਾਹ ਜੀ ਵਾਹ।
1: ਹਾਂਜੀ, ਪਹਿਲੀ ਵਾਰੀ ਲੱਗਿਆ ਜੀ।
0: ਚਲੋ ਜੀ, ਬਹੁਤ ਵਧੀਆ ਗੱਲ ਹੈ, ਫੋਨ ਕਾਲ ਮਿਲ ਗਈ ਹੈ। ਤੇ ਦੱਸ ਦਿਓ ਆਪਣੀ ਪਸੰਦ ਦਾ ਗੀਤ ਸਾਨੂੰ।
1: ਠੀਕ ਹੈ ਜੀ।
0: ਹਾਂਜੀ, ਗੀਤ ਦੱਸ ਦਿਓ।
1: ਗੀਤ ਸਾਜਨ ਫਿਲਮ ਦਾ ਸੁਣਾ ਦੇ।
0: ਸਾਜਨ ਫਿਲਮ ਦਾ?
1: ਹਾਂਜੀ, ਬਹੁਤ ਪਿਆਰ ਕਰਤੇ ਹੈ ਤੁਮਕੋ ਸੁਣਾ।
0: ਠੀਕ ਹੈ ਜੀ, ਇਹੀ ਸੁਣਵਾ ਰਹੀ ਹਾਂ। ਫੋਨ ਕਰਨ ਦੇ ਲਈ ਸ਼ੁਕਰੀਆ।

0: ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ। ਇਸੇ ਦੁਆ ਇਸੇ ਅਰਦਾਸ ਦੇ ਨਾਲ ਕਿ ਖੁਸ਼ੀਆਂ ਖੇੜੇ ਰਹਿਣ ਤੁਹਾਡੇ ਵਿਹੜੇ ਬਰਕਰਾਰ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 11 ਵਜਣ ਵਾਲੇ ਨੇ ਅਤੇ ਲਓ ਜੀ ਵੇਲਾ ਹੋ ਰਿਹਾ ਹੈ ਸਮਾਚਾਰਾਂ ਦਾ। ਆਓ ਫਿਰ ਸੁਣਦੇ ਹਾਂ ਹਿੰਦੀ 'ਚ ਸਮਾਚਾਰ।
1: नमस्कार, आकाशवाणी समाचार के साथ मैं विशाल शर्मा। प्रधानमंत्री नरेंद्र मोदी ने कहा है कि पिछले 12 वर्ष में भारत के शहरों और गांवों के बीच अंतर उल्लेखनीय रूप से कम हुआ है। उन्होंने ग्रामीण बुनियादी ढांचे में सार्थक सुधारों का उल्लेख करते हुए

ਆਕਾਸ਼ਵਾਣੀ ਜਲੰਧਰ ਸੁਣਨ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ ਤੇ ਜੀ ਆਇਆਂ ਨੂੰ ਜੀ ਤੁਹਾਡੇ ਆਪਣੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਚ। ਜੀ ਹਾਂ, ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਸਾਡੇ ਕੋਲ ਤੁਹਾਡੇ ਮੈਸੇਜਿਸ ਦੀ ਢੇਰ ਸਾਰੀ ਲਿਸਟ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ। ਬਹੁਤ ਲੰਬੀ ਲਿਸਟ ਹੈ ਔਰ ਉਸਨੂੰ ਦੇਖ ਕੇ ਹਮੇਸ਼ਾ ਮਤਲਬ ਇੱਕ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕਾਸ਼ ਅਸੀਂ ਸਾਰੇ ਹੀ ਦੋਸਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਪਾਈਏ, ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਪਾਈਏ। ਲੇਕਿਨ ਵਕਤ ਦੀ ਕਹਿੰਦੇ ਨੇ ਕਿ ਇੱਕ ਲਿਮਿਟ ਹੁੰਦੀ ਹੈ ਔਰ ਵਕਤ ਤੋਂ ਅੱਗੇ ਅਸੀਂ ਨਿਕਲ ਨਹੀਂ ਸਕਦੇ, ਅਤੇ ਕੋਸ਼ਿਸ਼ ਅਸੀਂ ਜ਼ਰੂਰ ਕਰਦੇ ਹਾਂ, ਹਰ ਕੋਈ ਕਰਦਾ ਹੈ, ਹਰ ਰੋਜ਼ ਕਰਦਾ ਹੈ ਕਿ ਵੱਧ ਤੋਂ ਵੱਧ ਦੋਸਤਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏ। ਅਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ, ਅਤੇ ਤੁਸੀਂ ਇੰਤਜ਼ਾਰ ਕਰੋ ਤੁਹਾਡੇ ਨਾਮ ਸੁਣਨ ਦੇ ਲਈ, ਜੋ ਅਸੀਂ ਬਹੁਤ ਜਲਦੀ ਜਿਹੜੇ ਹੈ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਨ ਜਾ ਰਹੇ ਹਾਂ ਇਸ ਗੀਤ ਤੋਂ ਬਾਅਦ।

ਜੀ ਕਹਿੰਦੇ ਨੇ ਕਿ ਗੱਲ ਜਿਹੜੀ ਦਿਲ ਦੀ ਹੁੰਦੀ ਹੈ ਨਾ, ਕਦੇ ਵੀ ਪੁੱਛਣ ਤੋਂ ਡਰਨਾ ਨਹੀਂ ਚਾਹੀਦਾ, ਬਸ ਬੜੇ ਪਿਆਰ ਨਾਲ, ਮਾਣ ਨਾਲ, ਆਦਰ ਸਤਿਕਾਰ ਨਾਲ, ਬਹੁਤ ਹਲੀਮੀ ਦੇ ਨਾਲ, ਬਹੁਤ ਤਰੀਕੇ ਦੇ ਨਾਲ ਜਿਹੜੀ ਹੈ ਉਹ ਗੱਲ ਆਪਣੀ ਪੁੱਛ ਲੈਣੀ ਚਾਹੀਦੀ ਹੈ। ਦਿਲ ਦੀਆਂ ਗੱਲਾਂ ਕਦੀ ਵੀ ਦਿਲ ਦੇ ਵਿੱਚ ਨਹੀਂ ਰੱਖ ਕੇ ਬਹਿਣਾ ਚਾਹੀਦਾ। ਹੋ ਸਕਦਾ ਵੀ ਤੁਹਾਡੀ ਹਾਂ ਹੀ ਹੋਵੇ ਜਾਂ ਹੋ ਸਕਦਾ ਨਾ ਹੋਵੇ, ਕਮ ਸੇ ਕਮ ਦਿਲ ਦੇ ਵਿੱਚੋਂ ਭੁਲੇਖਾ ਤਾਂ ਨਿਕਲ ਜਾਂਦਾ, ਜ਼ਰੂਰੀ ਨਹੀਂ ਹੈ ਪਿਆਰ ਦੀ ਗੱਲ ਹੈ। ਹਰ ਚੀਜ਼ ਦਾ ਕਈ ਵਾਰੀ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ

ਥੋੜੇ ਕਨਫਿਊਜ਼ਨ ਹੋ ਜਾਂਦੇ ਨੇ, ਜਿਹਦੇ ਵਿੱਚ ਅਸੀਂ ਦੁਚਿੱਤੀ ਦੇ ਵਿੱਚ ਪੈ ਜਾਂਦੇ ਹਾਂ ਕਿ ਬਈ ਇਹ ਕਰੀਏ ਜਾਂ ਉਹ ਕਰੀਏ, ਹੋ ਸਕਦਾ ਇੱਦਾਂ ਹੋਏ, ਹੋ ਸਕਦਾ ਇੱਦਾਂ ਹੋਏ, ਤਾਂ ਬਈ ਕਨਫਿਊਜ਼ਨ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਆਰ ਜਾਂ ਪਾਰ ਗੱਲ ਮੁਕਾ ਲੈਣੀ ਚਾਹੀਦੀ ਹੈ। ਦਿਓ ਜੀ, ਅਸੀਂ ਹੁਣ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡੇ ਤੱਕ ਪਹੁੰਚਿਆ ਸਭ ਤੋਂ ਪਹਿਲਾਂ ਮੈਸੇਜ ਖੈਲ ਬਾਜ਼ਾਰ ਪਾਣੀਪਤ ਤੋਂ। ਨਰੇਸ਼ ਮਲਹੋਤਰਾ, ਨੀਟੂ, ਲਕਸ਼ਮ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾ ਜੀ ਕਲੋਨੀ ਰੋਹਤਕ ਤੋਂ, ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ, ਮਜਨੂ ਦਾ ਟਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ, ਇਸ਼ਿਤਾ ਅਰੋੜਾ, ਮੁੱਲਾਪੁਰ ਦਾਖਾ ਮੰਡੀ ਤੋਂ ਪਹੁੰਚੇ ਨੇ ਜੀ। ਬਿੱਟੂ ਜੈਨ, ਮੱਟੂ ਜੈਨ, ਰਸਗੁੱਲਾ, ਬਰਗਰ, ਪ੍ਰੇਮ, ਇੰਦਰ ਹੋਗਾ ਅਤੇ ਜੀ ਇਹਨਾਂ ਦਾ ਸਾਰਾ ਪਰਿਵਾਰ। ਅਤੇ ਅਗਲਾ ਮੈਸੇਜ ਆਇਆ ਹੈ ਗਾਓ ਖਾਰੀਆ ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ, ਸਤਵੀਰ ਸਿੰਘ ਬਿਜਾਰਨੀਆ, ਦਵਿੰਦਰ ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜ਼ੂ, ਨਵਿਆ ਬਿਜਾਰਨੀਆ ਅਤੇ ਇਹਨਾਂ ਦਾ ਪਰਿਵਾਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਗਲੇ ਦੋਸਤ ਪਹੁੰਚੇ ਨੇ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਖ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤਰਥ, ਅਰਨਵ, ਚਤਰਥ, ਲਾਜਵੰਤੀ ਅਤੇ ਅਨੀਤਾ ਰਾਣੀ, ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਔਰ ਅਗਲੇ ਦੋਸਤ ਪਹੁੰਚੇ ਨੇ ਜੀ ਰਿੰਗਣੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ, ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ, ਮਿੰਟੂ ਸੱਪਲ, ਇੰਜੀਨੀਅਰ ਅਮਨਜੋਤ ਸਿੰਘ, ਇੰਜੀਨੀਅਰ ਰਮਨਜੋਤ ਸਿੰਘ ਸੱਪਲ, ਨਰੇਸ਼ ਕੁਮਾਰ ਪੌਲ ਅਤੇ ਪੂਰਾ ਪੌਲ ਪਰਿਵਾਰ, ਵਿਲੇਜ ਸੰਗਵਾਲ, ਜ਼ਿਲ੍ਹਾ ਜਲੰਧਰ ਤੋਂ, ਅਤੇ ਜਗਦੀਸ਼ ਮਠਾੜੂ, ਵੀਰਪਾਲ ਮਠਾੜੂ, ਗੁਰਬਖਸ਼ ਮਠਾੜੂ ਮੋਗਾ ਤੋਂ ਪਹੁੰਚੇ ਨੇ ਜੀ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਸੋਹਣਾ ਜਿਹਾ ਗੀਤ।

ਪਰਿਵਾਰ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੂਰਾਣਾ, ਸੱਤਿਆ ਦੇਵੀ ਅੰਗੂਰਾਣਾ, ਪੋਤਰੀ ਵਾਨਿਆ ਤੇ ਪੋਤਰੇ ਅਰਮਾਨ ਅਵਿਤਾਜ, ਕੈਨੇਡਾ ਤੋਂ ਕਾਕਾ ਦਿਆਵਿਕ ਅੰਗੂਰਾਣਾ ਤੇ ਇਹਨਾਂ ਦਾ ਸਾਰਾ ਅੰਗੂਰਾਣਾ ਪਰਿਵਾਰ, ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ ਤੇ ਰਾਣੀ ਸੋਨੂ ਰਜਨੀ, ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਜੈ ਸ਼੍ਰੀ ਮਿਹਤਰੇ, ਰਾਮ ਨਿਵਾਸ ਅਗਰਵਾਲ, ਧਨੰਜੇ ਟਵੱਲੂ, ਪੀ ਬੀ ਕੁਲੱਥੇ, ਬਲਹਾਰ ਸ਼ਾਹ ਤੋਂ ਸੂਰਜ ਲੌਂਡੇ, ਪ੍ਰਾਂਜੀ ਲੌਂਡੇ, ਇਕਲਵਯ ਲੌਂਡੇ ਤੇ ਪਾਂਡਰ ਕਵੜਾ ਤੋਂ ਅਨਿਲ ਬੁਰਾਂਡੇ, ਊਸ਼ਾ ਬੁਰਾਂਡੇ, ਅਨੁਸ਼੍ਰੀ ਬੁਰਾਂਡੇ, ਧਨੁਸ਼੍ਰੀ ਬੁਰਾਂਡੇ। ਅਗਲੇ ਦੋਸਤ ਆਏ ਨੇ ਜੀ ਸਾਡੇ ਤੱਕ, ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ। ਇਹਨਾਂ ਨੇ ਜਗ੍ਹਾ ਦਾ ਨਾਮ ਨਹੀਂ ਲਿਖਿਆ ਮੈਸੇਜ ਦੇ ਵਿੱਚ, ਤੋ ਕਿਰਪਾ ਕਰਕੇ ਆਪਣੇ ਸ਼ਹਿਰ ਦਾ ਨਾਮ ਵੀ ਲਿਖਿਆ ਕਰੋ ਜੀ। ਪਿੰਡ ਆਰਾਇਣ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ ਜੈਪਾਲ, ਪੂਨਮ ਚਾਲੀਆ। ਅਤੇ ਅਗਲੇ ਦੋਸਤ ਆਏ ਨੇ ਜੀ, ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ, ਸਰਾਭਾ ਨਗਰ, ਜਲੰਧਰ ਤੋਂ। ਬਹੁਤ ਲੰਬਾ ਵਾਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਸਾਰੇ ਦੋਸਤ ਇਸ ਦੇ ਵਿੱਚ ਸ਼ਾਮਿਲ ਨੇ। ਪਾਕੀਜ਼ਾ ਰੇਡੀਓ ਸ਼ਰੋਤਾ ਸੰਘ ਵੱਲੋਂ, ਵੈਸ਼ਨਵ ਕਲੋਨੀ ਸਨਾਵਦ ਤੋਂ, ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ, ਮੁਹੰਮਦ ਸ਼ਾਦਾਬ ਖੱਤਰੀ, ਜਮਾ ਮਸਜਿਦ ਰੋਡ ਤੋਂ ਹਾਜ਼ੀ ਇਸਹਾਕ ਲੋਲਾਮਾਨੀ, ਮੁਹੰਮਦ ਉਮਰ ਕਾਸਮਈ, ਹਾਜ਼ੀ ਅਯੂਬ ਸ਼ੇਰੀ। ਅਤੇ ਅਗਲਾ ਮੈਸੇਜ ਪਹੁੰਚਿਆ ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ, ਪੱਕੇ ਸ਼ਰੋਤਾ ਨਾਲ ਲਿਖਿਆ, ਨਾਲ ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਸਰਵਣ ਟਿਵਾਣਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਹੋਰਾਂ ਦਾ। ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ। ਛੱਤੀਸਗੜ੍ਹ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਅਤੇ ਰੁਦਰ ਵਰਮਾ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਜੀ ਐਸ ਰਾਮਗੜੀਆ। ਪਿੰਡ ਕੰਦੋਲਾ ਕਲਾਂ ਤੋਂ ਅਮਰਜੀਤ ਕੰਦੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ। ਅਤੇ ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ। ਅਤੇ ਪਿੰਡ ਬਜੀਦਪੁਰ ਤੋਂ ਭੋਮਾ ਅਤੇ ਬਲਜੀਤ ਸਿੰਘ। ਆਓ ਜੀ ਸਾਰੇ ਦੋਸਤਾਂ ਨੂੰ ਸੁਣਵਾਉਂਦੇ ਹਾਂ ਇੱਕ ਬਹੁਤ ਸੋਹਣਾ ਜਿਹਾ ਗੀਤ ਨਸੀਬੋ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਤੇ ਆਓ ਜੀ ਅਲਗੇ ਦੋਸਤਾਂ ਦਾ ਵੀ ਇੰਤਜ਼ਾਰ ਕਰਦੇ ਹਾਂ ਖਤਮ ਤੇ ਕਰਦੇ ਹਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਮੇਨ ਬਾਜ਼ਾਰ ਮੰਡੀ ਲਾਦੋਖਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ ਕਾਲਰਾ, ਪ੍ਰਾਚੀ ਢੀਂਗਰਾ ਤੇ ਇਹਨਾਂ ਦਾ ਪੂਰਾ ਕਾਲਰਾ

ਬਈ ਇੰਨਾ ਚਲਾਕ ਵੀ ਨਹੀਂ ਬਣਨਾ ਚਾਹੀਦਾ ਕਿ ਬਈ ਸਾਈਆਂ ਕਿਤੇ ਹੋਰ ਅਤੇ ਵਧਾਈਆਂ ਕਿਤੇ ਹੋਰ, ਜਿੱਥੇ ਸਾਈਆਂ ਹੋਣ ਨਾ ਵਧਾਈਆਂ ਵੀ ਉਸੇ ਬੰਦੇ ਨੂੰ ਦੇਣੀਆਂ ਚਾਹੀਦੀਆਂ ਨੇ। ਇਹਦਾ ਮਤਲਬ ਹੁੰਦਾ ਹੈ ਕਿ ਸਾਫ਼ ਸਾਫ਼ ਤੁਸੀਂ ਕਿਸੇ ਨੂੰ ਧੋਖਾ ਦੇ ਰਹੇ ਹੋ, ਅਤੇ ਧੋਖਾ ਦੇਣ ਦਾ ਮਤਲਬ ਇਹ ਹੈ ਕਿ ਅੱਜ ਅਗਰ ਤੁਸੀਂ ਕਿਸੇ ਨੂੰ ਧੋਖਾ ਦੇ ਰਹੇ ਹੋ ਅਤੇ ਕੱਲ੍ਹ ਖਾਣ ਨੂੰ ਵੀ ਤਿਆਰ ਹੋ ਜਾਓ। ਅਤੇ ਅਕਸਰ ਹਰ ਕੋਈ ਨਹੀਂ ਚਾਹੁੰਦਾ ਕਿ ਅਸੀਂ ਧੋਖਾ ਖਾਈਏ ਜਾਂ ਸਾਨੂੰ ਕਿਤੋਂ ਧੋਖਾ ਮਿਲੇ, ਤਾਂ ਬੈਟਰ ਹੈ ਕਿ ਤੁਸੀਂ ਆਪ ਵੀ ਇਸੇ ਤਰ੍ਹਾਂ ਦੇ ਹੀ ਬਣੀਏ ਕਿ ਬਈ ਅਸੀਂ ਨਾ ਤਾਂ ਕਿਸੇ ਨੂੰ ਧੋਖਾ ਦੇਈਏ ਔਰ ਨਾ ਹੀ ਅੱਗੋਂ ਮਿਲਣ ਦਾ ਕੋਈ ਚਾਂਸ ਹੋਵੇ। ਹਾਂ, ਜੇਕਰ ਸਾਨੂੰ ਕਿਤੇ ਧੋਖਾ ਮਿਲ ਵੀ ਜਾਂਦਾ ਤਾਂ ਇਟਸ ਓਕੇ, ਕੋਈ ਗੱਲ ਨਹੀਂ, ਉਹਦੀਆਂ ਫਿਰ ਉਹਦੇ ਨਾਲ ਉਹ ਜਾਣੇ। ਅਤੇ ਆਓ ਜੀ ਹੁਣ ਅਸੀਂ ਪੜ੍ਹਦੇ ਹਾਂ ਤੁਹਾਡੇ ਮੈਸੇਜਿਸ ਜੋ ਸਾਡੇ ਤੱਕ ਹੁਣ ਪਹੁੰਚਿਆ ਹੈ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ ਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ, ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ, ਪਵਨੀਤ ਗਰੋਵਰ, ਬਰੈਂਪਟਨ ਕੈਨੇਡਾ ਤੋਂ, ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ, ਵਿਲੇਜ ਅਲਵਾਨਾ ਮਿਆਨਾ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਮਿਹਤਬੀਰ ਸਿੰਘ ਰਾਜ, ਰਾਏਪੁਰ, ਪਿੰਡ ਕਬੂਲ ਸ਼ਾਹ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ, ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦਾ ਸਾਰਾ ਪਰਿਵਾਰ, ਨਿਊ ਮਾਧੋਪੁਰੀ ਲੁਧਿਆਣਾ ਤੋਂ, ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਸ਼ਰਮਾ ਪਰਿਵਾਰ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ, ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਪਿੰਡ ਸਾਬੂਆਣਾ ਫਾਜ਼ਿਲਕਾ ਤੋਂ, ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ ਕੰਬੋਜ ਅਤੇ ਪਰੀਸ਼ ਕੰਬੋਜ, ਇਹਨਾਂ ਦਾ ਸਾਰਾ ਪਰਿਵਾਰ, ਡਿਸਟ੍ਰਿਕਟ ਪੰਚਕੁਲਾ ਤੋਂ, ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਏਂਜਲ, ਨੇਹਾ,

ਅੰਜਲੀ, ਸ਼ੁਭਮ ਅਤੇ ਲਵਲੀ। ਪਿੰਡ ਨਥਾਣਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਪਹੁੰਚੇ ਨੇ ਜੀ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ ਸ਼ਾਹ ਅਤੇ ਰਾਜਿੰਦਰ ਜੀ ਸ਼ਾਹ। ਦਾਦਰੀ ਗੇਟ ਭਿਵਾਨਾ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਕੁਨਾਲ ਮਹਿਰਾ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ ਲੁਧਿਆਣਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ, ਨੌਖੇ ਲਾਲ ਵਰਮਾ। ਜ਼ਿਲ੍ਹਾ ਫਾਜ਼ਿਲਕਾ ਪਿੰਡ ਬਜ਼ੀਦਪੁਰ ਤੋਂ ਭੋਮਾ ਅਤੇ ਬਲਜੀਤ ਸਿੰਘ, ਬਲਦੇਵ ਸਿੰਘ, ਪੰਚਰਾ ਵਾਲਾ ਵੜਿੰਗ, ਖੇੜਾ ਤੋਂ ਭੋਲਾ ਸਿੰਘ ਅਤੇ ਕਹਿੰਦੇ ਕਿ ਸਾਨੂੰ ਕੋਈ ਵੀ ਗੀਤ ਸੁਣਾ ਦਿਉ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ, ਨੀਅਰ ਮੰਡੀ ਡੱਬਵਾਲੀ ਤੋਂ। ਪਿੰਡ ਫੁੱਲੋ ਮਿੱਠੀ ਬਠਿੰਡਾ ਤੋਂ ਹਰਜਸ ਸਿੰਘ ਢਿੱਲੋਂ, ਪੋਤਰਾ ਦਪਿੰਦਰ ਸਿੰਘ ਢਿੱਲੋਂ, ਪੋਤਰਾ ਗੁਰਵਾਰਿਸ ਸਿੰਘ ਢਿੱਲੋਂ, ਭੋਲਾ ਸਿੰਘ ਬੈਣੀਵਾਲ, ਬਲਕੌਰ ਸਿੰਘ ਸਿੱਧੂ। ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਸੁਣਦੇ ਹਾਂ ਗੁਰਲੇਜ਼ ਅਖਤਰ ਅਤੇ CRS ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਾਂ ਮਗ ਜਲੰਧਰ ਪੈਂਦੀ। ਅਸੀਂ ਵਾਪਸ ਆਉਂਦੇ ਹਾਂ ਜੀ ਬਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼

0: ਫਸ ਗਈ
1: ਜੀ। ਕਦੀ ਕਦੀ ਨਾ ਅਸੀਂ ਦਿਲ ਦੇ ਪਿੱਛੇ ਇੰਨਾ ਜ਼ਿਆਦਾ ਪਾਗਲ ਹੋ ਜਾਂਦੇ ਹਾਂ ਕਿ ਦਿਮਾਗ ਦੀ ਅਸੀਂ ਸੁਣਦੇ ਹੀ ਨਹੀਂ। ਕਹਿੰਦੇ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਤੁਸੀਂ ਡਿਸੀਜਨ ਲੈਣਾ ਹੋਵੇ, ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਹਮੇਸ਼ਾ ਦਿਲ ਅਤੇ ਦਿਮਾਗ ਦੋਨਾਂ ਦੇ ਨਾਲ ਸੋਚਣਾ ਚਾਹੀਦਾ ਹੈ, ਫਿਰ ਤੁਸੀਂ ਕੋਈ ਡਿਸੀਜਨ ਲਓ। ਉਸ ਤੋਂ ਬਾਅਦ ਅਗਰ ਤੁਹਾਡੀ ਕਿਸਮਤ 'ਚ ਸਫਲਤਾ ਲਿਖੀ ਹੈ ਤਾਂ ਮਿਲ ਜਾਏਗੀ, ਨਹੀਂ ਤਾਂ ਠੀਕ ਹੈ, ਜਿੱਦਾਂ ਚੱਲ ਰਿਹਾ ਚੱਲੀ ਜਾਏਗਾ। ਲੇਕਿਨ ਆਪਣੇ

ਵੱਲੋਂ ਜ਼ਰੂਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਸ ਦੇ ਫਾਇਦੇ ਜਾਂ ਨੁਕਸਾਨ ਦੋਨੋਂ ਧਿਆਨ ਦੇ ਵਿੱਚ ਰੱਖ ਕੇ ਕੋਈ ਫੈਸਲਾ ਲੈਣਾ ਹੈ। ਆਓ ਜੀ, ਸਾਨੂੰ ਕੋਈ ਨੁਕਸਾਨ ਨਹੀਂ ਹੈ ਤੁਹਾਡੇ ਮੈਸੇਜਿਸ ਪੜ੍ਹਨ ਦਾ, ਤੁਹਾਨੂੰ ਸ਼ਾਮਿਲ ਕਰਨ ਦਾ। ਸਾਡੇ ਲਈ ਤਾਂ ਬਹੁਤ ਵਧੀਆ ਹੈ, ਤੁਹਾਡਾ ਢੇਰ ਸਾਰਾ ਪਿਆਰ ਮਿਲਦਾ ਹੈ ਔਰ ਇੰਨਾ ਵੱਡਾ ਪਰਿਵਾਰ ਸਾਡੇ ਕੋਲ ਹੈ। ਅਤੇ ਆਓ ਜੀ ਫਿਰ ਉਸ ਪਰਿਵਾਰ ਦੇ ਵਿੱਚੋਂ ਕੁਝ ਦੋਸਤਾਂ ਨੂੰ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਗਲੇ ਦੋਸਤ ਆਏ ਨੇ ਜੀ, ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੌੜਾ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੈਵਿਸ ਵੀ ਪਹੁੰਚ ਗਏ ਜੀ। ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਸੋਨੂੰ ਭਾਟੀਆ, ਪੱਪੀ ਤਮੰਨਾ ਭਾਟੀਆ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੰਦਰ ਖੇੜੀ ਤੋਂ ਪਰਮਜੀਤ ਸਿੰਘ, ਪੂਰਬਾ ਪੂਰੀ ਤੋਂ ਧੁਰੀ ਤੋਂ। ਅਤੇ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ, ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਬੱਬੂ ਟਿਵਾਣਾ USA ਤੋਂ ਰਾਮ ਲਾਲ ਖਰੋੜਾ ਅਤੇ ਸਾਰਾ ਮਾਧੋਪੁਰੀ ਪਰਿਵਾਰ ਆ ਗਿਆ ਹੈ ਜੀ। ਅਗਲੇ ਦੋਸਤ ਆਏ ਨੇ ਜੀ, ਸ਼ਾਹਜੀ ਨਗਰ, ਦਿਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ, ਸੁਨਿਆ ਔਰ ਸੁਕੰਨਿਆ ਸਵਿਤਾ ਭਾਕਰੇ, ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀਰ, ਲਕਸ਼, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ, ਇਹ ਸਾਰੇ ਦੋਸਤ ਪਹੁੰਚਣੇ ਜੀ ਜ਼ਿਲ੍ਹਾ ਮੁਰਾਦਾਬਾਦ, ਗਰਾਓਂ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਆਏ ਨੇ ਕੁਮਹਾਰ ਖੇੜਾ ਹੈੜਾ ਸਹਾਰਨਪੁਰ ਤੋਂ। ਅਤੇ ਪਿੰਡ ਚੰਦ ਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆਂ ਨਵਕੀਰਤ, ਗੁਰਸੀਰਤ ਅਤੇ ਉਹਨਾਂ ਦਾ ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਪੂਰਬਾ ਪਰਿਵਾਰ। ਹਰਜਿੰਦਰ ਸਿੰਘ ਬਰਾੜ ਵੀ POG ਦਾ ਡਿਸਟ੍ਰਿਕਟ ਬਠਿੰਡਾ ਤੋਂ ਵੀ ਪਹੁੰਚੇ ਨੇ। ਔਰ ਅਗਲੇ ਦੋਸਤ ਆਏ ਨੇ ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ PS ਨਵਾਂਕਰ, ਨਿਰਮਲਾ ਨਵਾਂਕਰ, ਵਿਸ਼ਾਲ ਨਵਾਂਕਰ, ਸੋਪਾਨ ਤਾੜੇ ਅਤੇ ਨਾਰਾਇਣ ਇੰਗਲੇ। ਆਓ ਜੀ, ਇਹਨਾਂ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਤੁਹਾਨੂੰ ਸੁਣਾਉਂਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ। ਇੰਜੋਏ ਕਰੋ।

ਕਹਿੰਦੇ ਨੇ ਨਾ ਕਿ ਓਲਡ ਇਜ਼ ਗੋਲਡਨ, ਹੈ ਨਾ, ਕਿ ਪੁਰਾਣੇ ਹਮੇਸ਼ਾ ਸੋਨੇ ਦੀ ਤਰ੍ਹਾਂ ਹੁੰਦੇ ਨੇ, ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਇਹ ਚੀਜ਼ ਬਿਲਕੁਲ ਢੁੱਕਦੀ ਹੈ ਸਾਡੇ ਪੁਰਾਣੇ ਪੰਜਾਬੀ ਗਾਣਿਆਂ ਦੇ ਉੱਤੇ ਵੀ, ਜਾਂ ਹਿੰਦੀ ਗਾਣੇ ਵੀ ਕਹਿ ਲਈਏ, ਕਿ ਬਹੁਤ ਸੋਹਣੇ ਸੋਹਣੇ, ਬਹੁਤ ਖੂਬਸੂਰਤ ਸੱਭਿਆਚਾਰ ਦੇ ਨਾਲ ਜੁੜੇ ਕੁਛ ਗੀਤ ਜਿਹੜੇ ਸੀ, ਅੱਜ ਵੀ ਅਸੀਂ ਸੁਣਦੇ ਹਾਂ ਤਾਂ ਬਹੁਤ ਚੰਗਾ ਲੱਗਦਾ, ਬੜਾ ਮਜ਼ਾ ਆਇਆ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਕੇ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੀਤ ਅੱਛਾ ਲੱਗਾ ਹੋਏਗਾ। ਆਓ ਫਿਰ ਅਗਲੇ ਦੋਸਤ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ, ਕਰਮਜੀਤ ਅਨਮੋਲ ਸਾਹਿਬ ਜੀ, ਔਰ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰੀਅਮ ਥਾਂਦੀ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ, ਪਿੰਡ ਦੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂ ਸ਼ਹਿਰ, ਪੰਜਾਬ ਤੋਂ ਸਾਰਾ ਡਾਕਟਰਾਂ ਦਾ ਪਰਿਵਾਰ ਜੀ ਇਸ ਪ੍ਰੋਗਰਾਮ ਨੂੰ ਸੁਣਦਾ ਹੈ, ਬਹੁਤ ਬਹੁਤ ਸ਼ੁਕਰੀਆ। ਅਤੇ ਆਓ ਜੀ ਅਗਲੇ ਦੋਸਤ ਨੇ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ, ਅਮਰੀਕ ਸਿੰਘ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਵੀ ਪਹੁੰਚ ਕੇ ਜੀ, ਹਿੰਦੁਸਤਾਨ ਰੇਡੀਓ ਮਿੱਤਰ ਬੰਨੇ ਬਜ਼ੁਰਗ, ਪਲੇਰਾਂ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ, ਬ੍ਰਜੇਂਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ, ਸੋਨਮ, ਆਸ਼ੀਸ਼ ਵਿਸ਼ਵਕਰਮਾ, ਅਰਸ਼ਦੀਪ, ਸੁਰਜੀਤ ਸਿੰਘ, ਅਮਰਕੋਟ ਤੋਂ ਵੀ ਸ਼ਾਮਿਲ ਹੋ ਗਏ, ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ, ਪਿੰਡ ਛਤਰਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਜਗਜੀਤ ਸਿੰਘ ਛਤਰਾ, ਪ੍ਰੇਮ ਭੂਸ਼ਣ ਗੁਪਤਾ, ਗੁਰਚੈਨ, ਸੁਖਚੈਨ, ਕੁਲਦੀਪ ਸਿੰਘ, ਬੇਅੰਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ, ਗੁਰਬਖਸ਼ ਸਿੰਘ ਤਲਵੰਡੀ, ਜੱਲੇ ਖਾਂ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ, ਰੋਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਇਹਨਾਂ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ, ਔਰ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਰਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ, ਕਸਬਾ ਬਰਾੜ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਮੰਨਤ, ਗੁਰਕੀਰਤ, ਰਾਹੁਲ, ਗੁਰਬਖਸ਼ ਸਿੰਘ, ਰਾਹੁਲ, ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੇ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਵੀ ਸ਼ਾਮਿਲ ਹੋ ਗਏ ਜੀ। ਜ਼ਿਲ੍ਹਾ ਮੁਰਾਦਾਬਾਦ, ਗਰਾਊਂ ਦੁੱਲਾਪੁਰ

उत्तर प्रदेश तो मोहम्मद फरमान, मोहम्मद सलमान, मोहम्मद इरफान, मोहम्मद इसरार नरगिस खातून ਤੇ ਵਿਜੇ ਕੁਮਾਰ ਗੋਇਲ ਬਜ਼ੀਤਪੁਰ ਕਾਤਿਆਂਵਾਲੀ ਫਾਜ਼ਿਲਕਾ ਤੋਂ, ਦਾਦਾ ਅਸ਼ਵਨੀ ਗੋਇਲ ਵੀ ਤੇ ਵਿਲੇਜ ਚਾਂਦਮਾਰੀ ਤੋਂ, ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਧਾ, ਮਮਤਾ ਰਾਣੀ, ਅਭਿਸ਼ੇਕ ਮਿੱਧਾ ਤੇ ਦਿਵਿਆ। ਅਗਲੇ ਦੋਸਤ ਆਏ ਨੇ ਜੀ, ਅਨਿਲ ਕੁਮਾਰ, ਅਜੇ ਸਿੰਘ, ਮੋਨਿਕਾ, ਸੁਸ਼ਮਾ, ਸ਼ਿਫਾਲੀ, ਰਿਜ਼ਮ, ਰੋਹਿਣੀ, ਬਨਿਸ਼ਾ ਔਰ ਆਸ਼ਨਾ, ਸੱਤਿਆ, ਕਨਿਸ਼, ਸ਼ਸ਼ੀ, ਅਰਪਿਤ, ਬਿਸ਼ਨੋਈ ਤੇ ਬਿਸ਼ਨੋਈ ਪਰਿਵਾਰ ਹਰੀਪੁਰਾ ਅਬੋਹਰ ਤੋਂ, ਸੰਦੀਪ ਕੁਮਾਰ ਸਿਰੋਈਆ, ਸੰਜਨਾ ਸਿਰੋਈਆ, ਗੋਬਿੰਦ ਸਿਰੋਈਆ, ਕੁਮਕੁਮ ਸਿਰੋਈਆ ਫਾਜ਼ਿਲਕਾ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਅਤੇ ਆਓ ਜੀ ਸਾਰੇ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਜਲੰਧਰ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਧਮਕ ਜਲੰਧਰ ਪੈਂਦੀ ਔਰ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖਤਮ ਹੋਣ ਵਾਲਾ ਵੀ ਹੋ ਗਿਆ ਪਤਾ ਹੀ ਨਹੀਂ ਚੱਲਿਆ ਅਤੇ ਹੁਣ ਆਖਰੀ ਦੋਸਤਾਂ ਜਿਹੜੇ ਮੈਸੇਜ ਨੇ ਉਹ ਅਸੀਂ ਸ਼ਾਮਿਲ ਕਰਾਂਗੇ ਦੇਖਦੇ ਹਾਂ ਕਿ ਕੌਣ ਕੌਣ ਪਹੁੰਚਦੇ ਨੇ ਸਾਡੇ ਤੱਕ ਅਤੇ ਇਹ ਵਾਲਾ ਮੈਸੇਜ ਹੈ ਜੀ ਪਿੰਡ 'ਤੇ ਡਾਕਖਾਨਾ ਖੂਹੀਆਂ ਸਰਵਰ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ ਰਾਈਜ਼ਲ ਹੇਜ਼ਲ ਵਿਹਾਨ ਚਾਵਲਾ ਆਸਥਾ ਜੈ ਸ਼੍ਰੀ ਸੰਤੋਸ਼ ਹੇਮੰਤ ਦੀਪਕ ਰਮੇਸ਼ ਰਿੱਜੂ ਬੱਬੂ ਵੀਹੂ ਚਾਵਲਾ ਅਤੇ ਇਹਨਾਂ ਦਾ ਸਾਰਾ ਚਾਵਲਾ ਪਰਿਵਾਰ ਐੱਸ ਐੱਮ ਜਾਵੇਦ ਗੁਮਲਾ ਝਾਰਖੰਡ ਤੋਂ ਵੀ ਦੋਸਤ ਸ਼ਾਮਿਲ ਹੋ ਗਏ ਯੋਗਨਗਰ ਬੁਟਲਾਡਾ ਪੰਜਾਬ ਤੋਂ ਪ੍ਰੇਮਲਤਾ ਮਹਿਤਾ ਨਰਿੰਦਰ ਮਹਿਤਾ ਸੁਨੀਤਾ ਹਨੀ ਸਿਮਰਨ ਮਹਿਤਾ ਪਿੰਡ ਕਾਤਰੋਂ ਤੋਂ ਅਮਰੀਕ ਸਿੰਘ ਔਲਖ ਜਸਵਿੰਦਰ ਸੁਖਮਨਪ੍ਰੀਤ ਜਸ਼ਨ ਬਿੰਦਰ ਖੇੜੀ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ ਵੀਨਾ ਮਸਕੀਨ ਡੱਬੂ ਸਮਰਾਟ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਕੇਸ਼ੂ ਰਿਧਾਨ ਖੁਰਾਨਾ ਅਤੇ ਇਹਨਾਂ ਦਾ ਸਾਰਾ ਪਰਿਵਾਰ ਵਿਲੇਜ ਬਿੱਲੀਮਾਰ ਜਲਾਲਾਬਾਦ ਤੋਂ ਪ੍ਰੇਮ ਖੁਰਾਨਾ ਪ੍ਰਵੀਨ ਖੁਰਾਨਾ ਅਲੀਸ਼ਾ ਖੁਰਾਨਾ ਅਰਮਾਨ ਰਾਕੇਸ਼ ਮਮਤਾ ਅਨੰਨਿਆ ਅਤੇ ਅਨੁਸ਼ਕਾ ਖੁਰਾਨਾ ਕੁੜੀ ਸੈਕਟਰ 5 ਤੋਂ ਸੂਰੇ ਨਗਰੀ ਜੋਧਪੁਰ ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ ਮੋਹਿਨੀ ਚੌਹਾਨ ਕਲਪਿਤ ਬੇਬੀ ਗਰਵੀ ਅਤੇ ਬੇਬੀ ਬੋਏ ਹਿਮਾਕਸ਼ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ ਰੋਜ਼ੀ ਡਿਕੈਸਟਰੋ ਪਲ ਡਿਕੈਸਟਰੋ ਦੇ ਵਿਲਿਸ ਡਿਕੈਸਟਰੋ ਅਗਲੇ ਦੋਸਤ ਆਏ ਨੇ ਜੀ ਦਾਦਾ ਬਾਬੂ ਰੋਡ ਗਿਰੀਹੀਡ ਝਾਰਖੰਡ ਤੋਂ ਮੁਹੰਮਦ ਯਾਸੀਨ ਅੰਜਾਨ ਸਾਈਮਾ ਨਵਾਜ਼ ਹਸਨ ਅਤੇ ਬਾਬੂ ਅਹਿਦ ਮਿਫਰਾ ਨਾਜ਼ ਅਤੇ ਬੇਬੀ ਚਾਹਤ ਅਗਲੇ ਦੋਸਤ ਨੇ ਕ੍ਰਿਸ਼ਨਾ ਵਰਮਾ ਹਰਸ਼ਿਤ ਵਰਮਾ ਵਿਪਿਨ ਵਰਮਾ ਸੰਦੀਪ ਵੰਸ਼ ਅਤੇ ਇਹਨਾਂ ਦਾ ਸਾਰਾ ਵਰਮਾ ਪਰਿਵਾਰ ਜਸਪੁਰ ਉੱਤਰਾਖੰਡ ਤੋਂ ਰਿਆਸਤ ਹੁਸੈਨ

صدیقی، نازمہ بیگم صدیقی، ریاض رفاقت، محمد ریحان، سمرین پروین، ماہرہ نور۔ ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਕਿਰਨ ਠਾਕੁਰ, ਜੱਗੀ ਦੁਆ, ਇਸ਼ਪ੍ਰੀਤ ਸ਼ਰਮਾ, ਨਰਿੰਦਰ ਤਨੇਜਾ, ਮੀਨਾਕਸ਼ੀ ਤਿਵਾਰੀ। ਅਗਲੇ ਦੋਸਤ ਨੇ ਜੀ ਗੁਰਦੀਪ ਸਿੰਘ ਕਟਵਾਲ, ਮੀਤੋਬਾਈ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ ਅਤੇ ਮਿਰਜ਼ਾ। ਪਿੰਡ ਦੌਲਤਪੁਰ ਨਵਾਂਸ਼ਹਿਰ ਤੋਂ ਪ੍ਰਿਥੀ ਸਿੰਘ, ਪੇਂਟਰ ਭਜਨ ਕੌਰ, ਨਵਦੀਪ ਸਿੰਘ ਦੁੱਗਲ, ਅਰਮਾਨ ਦੁੱਗਲ, ਗੁਰਲੀਨ ਦੁੱਗਲ, ਕ੍ਰਿਤਿਕਾ, ਸੁਖਦੇਵ ਸਿੰਘ ਕੁਵੈਤ, ਗੁਰਪ੍ਰੀਤ ਸਿੰਘ ਪੁਰਤਗਾਲ, ਕਾਲੂ, ਇੰਦਰਜੀਤ ਸਿੰਘ ਅਤੇ ਸ਼ਾਹ ਜੀ ਦੌਲਤਪੁਰ ਨਵਾਂਸ਼ਹਿਰ ਤੋਂ ਉਹਨਾਂ ਨੇ ਮੈਸੇਜ ਕੀਤਾ। ਆਖਰੀ ਮੈਸੇਜ ਇਸ ਪ੍ਰੋਗਰਾਮ ਦਾ ਅਸੀਂ ਪੜ੍ਹਨ ਜਾ ਰਹੇ ਹਾਂ। ਤਹਿਸੀਲ ਭੁਲੱਥ ਤੋਂ ਜ਼ਿਲ੍ਹਾ ਕਪੂਰਥਲਾ, ਚਮਨ ਲਾਲ ਗਾਂਧੀ, ਧਰਮਪਾਲ ਗਾਂਧੀ, ਦਾਨਿਸ਼ ਗਾਂਧੀ, ਵਨੀਤਾ ਗਾਂਧੀ, ਕਸ਼ਿਸ਼ ਗਾਂਧੀ, ਮਿੰਕਲ ਗਾਂਧੀ, ਕਲੇਰ। ਅਤੇ ਅੱਗੇ ਇਸੇ ਹੀ ਮੈਸੇਜ ਦੇ ਨਾਲ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਖਤਮ ਹੁੰਦਾ ਹੈ ਜੀ। ਆਖਰੀ ਗੀਤ ਇੰਜੋਏ ਕਰੋ ਤੁਸੀਂ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ।

0: ਵਾਸਤੇ ਬਿਲਕੁਲ ਵੀ ਚੰਗਾ ਨਹੀਂ ਹੈ, ਤੇ ਇਸ ਕਰਕੇ ਜ਼ਰੂਰਤ ਹੈ ਅਸੀਂ ਕਦੇ ਵੀ ਜਾਂਦੇ ਹਾਂ ਮਾਰਕੀਟ ਦੇ ਵਿੱਚ, ਜਾਂ ਤਾਂ ਅਸੀਂ ਕਾਗਜ਼ ਦੇ ਬਣੇ ਹੋਏ ਜਿਹੜੇ ਬੈਗਸ ਨੇ ਉਹਨਾਂ ਦਾ ਇਸਤੇਮਾਲ ਕਰੀਏ ਅਤੇ ਕਰਾਈਏ ਵੀ, ਅਤੇ ਉਹਦੇ ਨਾਲ ਨਾਲ ਜਾਂ ਅਸੀਂ ਆਪਣੇ ਘਰੋਂ ਜਿਹੜੇ ਥੈਲੇ ਹੁੰਦੇ ਸੀ ਨਾ ਪਹਿਲੇ ਪੁਰਾਣੇ ਵੇਲਿਆਂ ਦੇ ਵਿੱਚ ਕੱਪੜੇ ਦੇ ਥੈਲੇ, ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰੀਏ।
1: ਔਰ ਦੇਖੋ ਗੱਲ ਕਿੰਨੀ ਸੋਹਣੀ ਹੋਈ ਕਿ ਜਦੋਂ ਮੈਂ ਥੈਲੇ ਲੈ ਕੇ ਆਈ ਨਾ, ਅਤੇ ਸਾਡੇ ਗੁਆਂਢ ਦੇ ਵਿੱਚ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਬੜੇ ਸੋਹਣੇ ਥੈਲੇ ਲੈ ਕੇ ਆਏ, ਅਸੀਂ ਵੀ ਲੈ ਕੇ ਆਵਾਂਗੇ। ਔਰ ਦੇਖੋ ਸਾਡੇ ਇਹ ਪ੍ਰਚਲਨ ਹੈ ਕਿ ਅਸੀਂ ਦੇਖਾ ਦੇਖੀ ਬਹੁਤ ਕੰਮ ਕਰਦੇ ਹਾਂ, ਅਤੇ ਜਦੋਂ ਅਸੀਂ ਦੇਖਾ ਦੇਖੀ ਅਸੀਂ ਸ਼ੁਰੂਆਤ ਕਰਾਂਗੇ, ਸਫਾਈ ਦੀ ਸ਼ੁਰੂਆਤ ਕਰਾਂਗੇ ਆਲੇ ਦੁਆਲੇ ਦੀ, ਔਰ ਅਸੀਂ ਇਸ ਤਰੀਕੇ ਦਾ ਇੱਕ ਸੰਕਲਪ ਲਵਾਂਗੇ ਕਿ ਅਸੀਂ ਪਲਾਸਟਿਕ ਫਰੀ ਹੋਣਾ ਹੈ, ਅਤੇ ਫਿਰ ਸਾਡੇ ਦੇਖਾ ਦੇਖੀ ਦੂਸਰੇ ਵੀ ਸਾਡਾ ਜਿਹੜਾ ਅਨੁਸਰਨ ਹੈ ਉਹ ਕਰਨਗੇ।
0: ਬਿਲਕੁਲ ਜੀ, ਤੁਸੀਂ ਸਵੱਛਤਾ ਦੀ ਗੱਲ ਕਰ ਰਹੇ ਹੋ ਨਾ, ਅਤੇ ਪਰਿਆਵਰਨ ਦੀ ਜਿਹੜੀ ਸਵੱਛਤਾ ਦੇ ਨਾਲ ਨਾਲ ਸਫਾਈ ਦੇ ਨਾਲ ਨਾਲ ਸਾਨੂੰ ਆਪਣੇ ਝੁਗਰਦੇ ਨੂੰ ਵੀ ਸਾਫ਼ ਰੱਖਣਾ ਚਾਹੀਦਾ
1: ਜੀ।
0: ਇਸੇ ਕਰਕੇ ਅਸੀਂ ਜਿਹੜਾ 9ਵਾਂ ਰਾਸ਼ਟਰੀ ਪੋਸ਼ਣ ਮਾਹ ਮਨਾ ਰਹੇ ਹਾਂ, ਅਤੇ ਇਹਦੀ ਜਿਹੜੀ ਸ਼ੁਰੂਆਤ ਸੀਗੀ ਉਹ 9 ਸਪਟੰਬਰ ਤੋਂ ਹੋਈ ਸੀਗੀ, ਅਤੇ ਇਹਦੀ ਜਿਹੜੀ ਸ਼ੁਰੂਆਤ ਸੀਗੀ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ ਗਿਆ ਸੀਗਾ। 2014 ਦੇ ਵਿੱਚ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਚੁਣਿਆ ਗਿਆ ਸੀ ਖਾਸ ਤੌਰ ਦੇ ਉੱਤੇ ਇਹਨੂੰ ਸੈਲੀਬ੍ਰੇਟ ਕਰਨ ਵਾਸਤੇ, ਇਹਨੂੰ ਮਨਾਉਣ ਵਾਸਤੇ 2 ਅਕਤੂਬਰ 2014 ਦੇ ਵਿੱਚ ਇਹ ਉਪਰਾਲਾ ਕੀਤਾ ਗਿਆ। ਜਦੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਅਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਲੋਗਨ ਜਿਹੜੇ ਕਹਿੰਦੇ ਨਾ ਅਸੀਂ ਨਾਅਰੇ ਲਾਉਂਦੇ ਹਾਂ,
1: ਬਿਲਕੁਲ
0: ਉਹ ਅਲੱਗ ਅਲੱਗ ਤਰ੍ਹਾਂ ਦੇ ਨਾਅਰੇ ਸੀਗੇ, ਅਤੇ ਉਹਨਾਂ ਦਾ ਉਦੇਸ਼ ਇੱਕ ਹੀ ਸੀਗਾ ਕਿ ਆਪਣੇ ਚੁਗਿਰਦੇ ਨੂੰ ਸਾਫ਼ ਰੱਖਣਾ। ਅਤੇ ਉਹਨਾਂ ਦੇ ਵਿੱਚ ਇੱਕ ਖਾਸ ਜਿਹੜਾ ਨਾਅਰਾ ਸੀਗਾ ਉਹ ਇਹ ਸੀਗਾ, ਹੈ ਵੀ ਹੈ ਇਸ ਟਾਈਮ, ਸਫਾਈ ਹੈ ਮਹਾਂ ਅਭਿਆਨ, ਸਫਾਈ ਵਿੱਚ ਔਰ ਰਲ ਕੇ ਕਰੀਏ ਯੋਗਦਾਨ।
1: ਬਿਲਕੁਲ, ਯੋਗਦਾਨ ਸਾਨੂੰ ਸਭ ਨੂੰ ਪਾਉਣਾ ਚਾਹੀਦਾ ਹੈ, ਸਭ ਨੂੰ ਸੰਕਲਪ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਤਾਂ ਵੈਸੇ ਵੀ ਅਰਚਨਾ ਭੈਣਾਂ ਜਿਹੜੀਆਂ ਨੇ ਨਾ, ਜਿਹੜੀ ਸਲਾਨਾ ਸਫਾਈ ਕਰਦੀਆਂ ਨੇ, ਉਸ ਦੀ ਵੀ ਯੋਜਨਾਬੰਦੀ ਬਣਾ ਰਹੀਆਂ ਨੇ ਕਿ ਬਈ ਕਿੱਥੋਂ ਸਫਾਈ ਦੀ ਅਸੀਂ ਸ਼ੁਰੂਆਤ ਕਰਨੀ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ, ਤਿਉਹਾਰਾਂ ਦੇ ਵਿੱਚ ਸਾਰੀਆਂ ਭੈਣਾਂ ਸਾਡੀਆਂ ਸਫਾਈ ਕਰਦੀਆਂ ਨੇ ਚੰਗੀ ਤਰੀਕੇ ਦੇ ਨਾਲ। ਔਰ ਕਹਿੰਦੇ ਵੀ ਹੈ ਕਿ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ, ਉੱਥੇ ਪਰਮਾਤਮਾ ਦਾ ਵਾਸ ਹੁੰਦਾ ਹੈ।
0: ਬਈ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੋਤੀ, ਵੀ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ, ਉੱਥੇ ਪਰਮਾਤਮਾ ਆ ਕੇ ਵਾਸ ਕਰਦਾ ਹੈ। ਬਿਲਕੁਲ ਠੀਕ ਗੱਲ ਤੁਸੀਂ ਆਖੀ, ਬਟ ਇਹਦੇ ਨਾਲ ਨਾਲ ਨਾ ਸਵਾਣੀਆਂ ਨੂੰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਪਏਗਾ। ਜੇ ਸਿਹਤ 9/9 ਹੋਏਗੀ ਤਾਂ ਹੀ ਤਾਂ ਅਸੀਂ ਸਫਾਈ ਕਰ ਪਾਵਾਂਗੇ,
1: ਤਾਂ ਹੀ ਸਫਾਈ ਕਰ ਪਾਵਾਂਗੇ, ਤਾਂ ਹੀ ਅਸੀਂ ਤਿਉਹਾਰਾਂ ਦਾ ਮਜ਼ਾ ਜਿਹੜਾ ਹੈ ਉਹ ਲੈ ਪਾਵਾਂਗੇ। ਔਰ ਵੈਸੇ ਵੀ ਸਿਹਤ ਨੂੰ ਖਰਾਬ ਅਸੀਂ ਬਈ ਕਿਉਂ ਰੱਖਣਾ ਹੈ ਨਾ, ਜਦਕਿ ਇੰਨੀ ਕੁਦਰਤ ਨੇ ਸਾਨੂੰ ਨਿਆਮਤਾਂ ਦਿੱਤੀਆਂ ਹੋਈਆਂ ਨੇ ਖਾਣ ਪੀਣ ਲਈ, ਅਤੇ ਕਿਉਂ ਨਾ ਅਸੀਂ ਉਹਨਾਂ ਦਾ ਮਜ਼ਾ ਲਈਏ। ਔਰ ਦੇਖੋ ਅਰਚਨਾ, ਜਿਹੜਾ ਕੁਪੋਸ਼ਣ ਹੈ, ਅਸੀਂ ਜਦੋਂ ਕੁਪੋਸ਼ਣ ਦੀ ਗੱਲ ਕਰਦੇ ਹਾਂ ਤਾਂ ਕੁਪੋਸ਼ਣ ਸਾਡੇ ਦੇਸ਼ ਦੇ ਵਿੱਚ ਵਿਕਾਸ ਦੇ ਵਿੱਚ ਕਹਿ ਲਓ ਬਹੁਤ ਵੱਡੀ ਇੱਕ ਚੁਣੌਤੀ ਹੈ, ਔਰ ਬਹੁਤ ਜ਼ਰੂਰੀ ਹੈ ਕਿ ਬੱਚੇ ਜਿਹੜੇ ਨੇ ਤੰਦਰੁਸਤ ਹੋਣ, ਮਾਵਾਂ ਜਿਹੜੀਆਂ ਨੇ ਤੰਦਰੁਸਤ ਹੋਣ। ਔਰ ਦੇਖੋ ਵੈਸੇ ਵੀ ਜਦੋਂ ਮਾਵਾਂ ਤੰਦਰੁਸਤ ਹੋਣਗੀਆਂ ਤਾਂ ਹੀ ਤੰਦਰੁਸਤ ਬੱਚੇ ਹੋਣਗੇ ਨਾ।
0: ਬਿਲਕੁਲ ਜੀ, ਬਿਲਕੁਲ, ਇਸੇ ਕਰਕੇ ਤਾਂ ਇਸ ਚੀਜ਼ 'ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਵਰੇ ਦਾ ਜਿਹੜਾ ਥੀਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹ ਇਹੀ ਹੈ ਜੀ, ਸਾਡੀ ਜਿਹੜੀ ਆਂਗਨਵਾੜੀ ਹੈ ਉਹ ਸਾਡੀ ਜ਼ਿੰਮੇਦਾਰੀ ਹੈ। ਇਸ ਕਰਕੇ ਜਿਹੜਾ 9 ਤਰੀਕ ਨੂੰ 9ਵਾਂ ਜਿਹੜਾ ਹੈ ਇਹ ਰਾਸ਼ਟਰੀ ਪੋਸ਼ਣ ਮਹੀਨਾ ਅਸੀਂ ਮਨਾ ਰਹੇ ਹਾਂ,
1: ਬਿਲਕੁਲ,
0: ਅਤੇ ਇਹਦੇ ਨਾਲ ਨਾਲ ਇੱਕ ਹੀ ਉਪਰਾਲਾ ਹੈ ਕਿ ਬੱਚਿਆਂ ਤੱਕ ਅਤੇ ਮਾਵਾਂ ਤੱਕ, ਔਰਤਾਂ ਤੱਕ ਜਿਹੜਾ ਹੈ ਪੋਸ਼ਣ ਮਤਲਬ ਪੂਰੀ ਤਰੀਕੇ ਨਾਲ ਪਹੁੰਚਾਇਆ ਜਾਵੇ। ਉਹਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਆਹਾਰ ਹੈ ਉਹ ਖਾਂਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ, ਆਂਗਨਵਾੜੀ ਦੇ ਜ਼ਰੀਏ ਵੀ ਜੇ ਦਿੱਤਾ ਜਾਂਦਾ ਹੈ, ਲੋਕਾਂ ਤੱਕ ਇੱਕ ਜਾਗਰੂਕਤਾ ਪਹੁੰਚਾਈ ਜਾ ਰਹੀ ਹੈ। ਉਹਦਾ ਪਰਪਜ਼ ਇਹੀ ਹੈ ਕਿ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਹੋਵੇ ਜਿਹੜਾ ਕਿ ਬੱਚਿਆਂ ਨੂੰ ਅਤੇ ਔਰਤਾਂ ਨੂੰ ਦਿੱਤਾ ਜਾ ਸਕੇ।
1: ਬਿਲਕੁਲ ਜੀ, ਚੰਗੀ ਸਾਵੀਂ ਖੁਰਾਕ ਸਭ ਲਈ ਬੇਹੱਦ ਲਾਜ਼ਮੀ, ਔਰ ਖਾਸ ਤੌਰ 'ਤੇ ਤੁਸੀਂ ਆਂਗਨਵਾੜੀ ਦੀ ਗੱਲ ਕੀਤੀ, ਆਂਗਨਵਾੜੀ ਵਰਕਰਸ ਜਿਹੜੇ ਹੈ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਬਹੁਤ ਸਾਰੇ ਅਰਚਨਾ ਦੇ ਵਿੱਚ ਪ੍ਰੋਗਰਾਮਸ ਜਿਹੜੇ ਹੈ ਉਹ ਵੀ ਉਲੀਕੇ ਜਾ ਰਹੇ ਨੇ, ਵਰਕਸ਼ਾਪਸ ਵੀ ਲੱਗਦੀਆਂ ਨੇ ਮਾਵਾਂ ਨੂੰ ਜਾਣਕਾਰੀ ਦੇਣ ਲਈ ਕਿ ਸੰਤੁਲਿਤ ਆਹਾਰ ਉਹਨਾਂ ਲਈ ਕਿੰਨਾ ਜ਼ਰੂਰੀ ਹੈ, ਤਾਂ ਕਿ ਉਹ ਸਵੱਸਥ ਬੱਚੇ ਪੈਦਾ ਕਰਨ, ਖੁਦ ਵੀ ਸਵੱਸਥ ਰਹਿਣ, ਸਿਹਤਯਾਬ ਰਹਿਣ।
0: ਬਿਲਕੁਲ ਜੀ, ਸਿਹਤ ਠੀਕ ਹੈ ਅਤੇ ਸਿਹਤ ਦੇ ਨਾਲ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਜੁੜੀਆਂ ਹੁੰਦੀਆਂ ਨੇ। ਉਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਵਿਸ਼ਵ ਗਰਭ ਨਿਰੋਧਕ ਦਿਹਾੜੇ ਦੀ
1: ਜੀ,
0: ਜਿਹੜਾ ਕਿ ਅਸੀਂ ਹਰ ਵਰੇ ਮਨਾਉਂਦੇ ਹਾਂ, ਮਨਾਉਂਦੇ ਤਾਂ ਅਸੀਂ ਹੈਗੇ ਹਾਂ 27 ਸਪਤੰਬਰ ਨੂੰ, ਅਤੇ ਅੱਜ ਅਸੀਂ ਇਹਦੇ ਬਾਰੇ ਅਸੀਂ ਚਰਚਾ ਵੀ ਕਰਾਂਗੇ, ਤੁਹਾਨੂੰ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਈ ਜਾਏਗੀ ਇੱਕ ਸਪੈਸ਼ਲ ਰਿਕਾਰਡਿੰਗ ਦੇ ਜ਼ਰੀਏ।
1: ਬਿਲਕੁਲ ਜੀ, ਔਰ ਦੇਖੋ ਵਿਸ਼ਵ ਗਰਭ ਨਿਰੋਧਕ ਦਿਹਾੜਾ ਹੈ, ਪਰਿਵਾਰ ਨਿਯੋਜਨ ਅਤੇ ਗਰਭ ਨਿਰੋਧਕ ਬਾਰੇ ਸਹੀ ਜਾਣਕਾਰੀ ਦੇਣਾ ਹੀ ਇਸ ਦਿਹਾੜੇ ਦਾ ਖਾਸ ਜਿਹੜਾ ਹੈ ਉਹ ਮੰਤਵ ਹੈ। ਔਰ
0: ਇਹਦੇ ਨਾਲ ਨਾਲ ਜਿਹੜਾ ਇਹਦਾ ਥੀਮ ਹੈ, ਇਹਦਾ ਜਿਹੜਾ ਵਿਸ਼ਾ ਹੈ ਉਹ ਇਹੀ ਹੈ ਜੀ, ਕੋਈ ਰੁਕਾਵਟ ਨਹੀਂ ਸਿਰਫ ਚੋਣਾਂ, ਯਾਨੀ ਕਿ ਨੋ ਬੈਰੀਅਰਸ ਜਸਟ ਚੋਇਸਿਸ, ਅਤੇ ਇਹਦੇ ਨਾਲ ਨਾਲ ਅਣਚਾਹੇ ਗਰਭ ਧਾਰਨ ਤੋਂ ਵੀ

0: ਕਰਨਾ ਚਾਹੀਦਾ ਹੈ।
1: ਤੇ ਅਰਚਨਾ, ਖਾਸ ਅਸੀਂ ਗੱਲਬਾਤ ਜਿਹੜੀ ਹੈ ਉਹ ਵੀ ਆਪਣੇ ਸਰੋਤਿਆਂ ਨੂੰ ਸੁਣਾਵਾਂਗੇ ਇਸ ਖਾਸ ਦਿਹਾੜੇ ਤੇ। ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਗੁਰਮੀਤ ਕੌਰ ਜੀ। ਆਓ ਸੁਣਦੇ ਹਾਂ ਉਹਨਾਂ ਨਾਲ ਕੀਤੀ ਗਈ ਗੱਲਬਾਤ। ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਸੁਖਜੀਤ ਕੌਰ ਜੀ ਨੇ।
2: ਬੱਚਿਆਂ ਵਿੱਚ ਅੰਤਰ ਰੱਖਣਾ ਕਿਉਂ ਜ਼ਰੂਰੀ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਇਸ ਵੇਲੇ ਸਾਡੇ ਸਟੂਡੀਓ 'ਚ ਮੌਜੂਦ ਨੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਮੀਤ ਕੌਰ ਸਹਿਗਲ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਸ਼ੁਕਰੀਆ ਜੀ
2: ਜੀ। ਡਾਕਟਰ ਸਾਹਿਬ, ਇੱਕ ਵੇਲਾ ਹੁੰਦਾ ਸੀ ਜਦੋਂ ਘਰਾਂ ਦੇ ਵਿੱਚ 5-7 ਨਿਆਣੇ ਹੁੰਦੇ ਸੀ ਅਤੇ ਕਹਿੰਦੇ ਸੀ ਰੌਣਕ ਲੱਗੀ ਹੋਈ ਹੈ।
3: ਬਿਲਕੁਲ ਜੀ।
2: ਪਰ ਨਾਲ ਦੀ ਨਾਲ ਫਿਰ ਉਦੋਂ ਹੀ ਪਰਿਵਾਰ ਭਲਾਈ ਵਿਭਾਗ ਨੇ ਕੁਝ ਸੰਕੇਤਕ ਚਿੰਨ੍ਹ ਕੰਧਾਂ 'ਤੇ ਉੱਕਰਨੇ ਸ਼ੁਰੂ ਕਰ ਦਿੱਤੇ ਸੀ ਅਤੇ ਫਿਰ ਪਰਿਵਾਰ ਭਲਾਈ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਇਹ ਮੁਹਿੰਮ ਕਿਉਂ ਵੱਢੀ ਗਈ ਸੀ, ਕਿ ਬੱਚਿਆਂ 'ਚ ਵਕਫਾ ਅਤੇ ਬੱਚਿਆਂ 'ਚ ਫਾਸਲਾ ਜ਼ਰੂਰੀ ਹੋਣਾ ਚਾਹੀਦਾ।
3: ਬਿਲਕੁਲ ਜੀ, ਸਰਕਾਰ ਨੇ ਪਾਪੂਲੇਸ਼ਨ 'ਤੇ ਕੰਟਰੋਲ ਕਰਨ ਵਾਸਤੇ ਇਸ ਨੂੰ ਸ਼ੁਰੂ ਕੀਤਾ ਸੀਗਾ, ਇਸ ਮੁਹਿੰਮ ਨੂੰ, ਕਿ ਬੱਚਿਆਂ ਦੇ ਵਿੱਚ ਘੱਟੋ ਘੱਟ 3 ਸਾਲ ਦਾ ਅੰਤਰ ਹੋਣਾ ਜ਼ਰੂਰ ਚਾਹੀਦਾ। ਪਰ ਇਸਦੇ ਹੋਰ ਵੀ ਅਨੇਕਾਂ ਫਾਇਦੇ ਨੇ। ਮਾਂ ਨੂੰ ਫਾਇਦਾ ਹੈ, ਹੁਣ ਵਾਲੇ ਬੱਚੇ ਨੂੰ ਫਾਇਦਾ ਹੈ, ਸੋਸਾਇਟੀ ਨੂੰ ਫਾਇਦਾ। ਤਾਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਫਾਇਦਾ ਤਾਂ ਮਾਂ ਨੂੰ
2: ਹੈ ਜੀ,
3: ਕਿਉਂਕਿ ਜਦੋਂ ਉਹ ਪਹਿਲੀ ਵਾਰੀ ਮਾਂ ਬਣਦੀ ਹੈ ਉਹਦੇ 'ਤੇ, ਉਹਦੇ ਸਰੀਰ 'ਤੇ ਅਸਰ ਹੁੰਦਾ, ਉਹਦੇ ਮਨ 'ਤੇ ਅਸਰ ਹੁੰਦਾ। ਜਦੋਂ ਡਿਲੀਵਰੀ ਤੋਂ ਬਾਅਦ ਉਹਨੂੰ ਆਪਣੇ ਨੋਰਮਲ ਰੂਪ ਦੇ ਵਿੱਚ ਆਉਣ ਵਾਸਤੇ ਉਹਨੂੰ ਘੱਟੋ ਘੱਟ 6 ਮਹੀਨੇ ਲੱਗਦੇ ਨੇ। ਫਿਰ ਇੱਕ ਛੋਟੇ ਬੱਚੇ ਦੀ ਉਹਨੇ ਦੇਖਭਾਲ ਕਰਨੀ ਹੈ, ਜਿਸ ਕਰਕੇ ਉਹਨੂੰ ਕਾਫੀ ਔਕੜਾਂ ਆਉਂਦੀਆਂ ਨੇ ਬੱਚੇ ਨੂੰ ਦੀ ਦੇਖਭਾਲ ਕਰਨੀ। ਕਈ ਵਾਰੀ ਬੱਚੇ ਨੂੰ ਫੀਡ ਕਰ ਰਹੀ ਹੁੰਦੀ ਹੈ, ਬ੍ਰੈਸਟ ਫੀਡ ਕਰ ਰਹੀ ਹੁੰਦੀ ਹੈ, ਜਿਸ ਕਰਕੇ ਉਹਨੂੰ ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ। ਇਸ ਕਰਕੇ ਉਹ ਅੰਤਰਾਲ ਦੇ ਵਿੱਚ ਜੇ ਉਸ 3 ਸਾਲ ਦਾ ਅੰਤਰ ਰੱਖਦੀ ਹੈ, ਉਸਨੂੰ ਉਸ ਬੱਚੇ ਨੂੰ ਪਾਲਣ ਦਾ, ਉਹਨੂੰ ਬ੍ਰੈਸਟ ਫੀਡ ਕਰਨ ਦਾ ਅਤੇ ਆਪਣੀ ਜਿਹੜੀ ਸਿਹਤ ਨੂੰ ਵਾਪਸ ਨੋਰਮਲ 'ਤੇ ਲੈ ਕੇ ਆਉਣ ਲਈ ਉਸਨੂੰ ਅੱਛਾ ਸਮਾਂ ਮਿਲ ਜਾਂਦਾ ਹੈ
2: ਜੀ। ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਮਾਂ ਅਤੇ ਬੱਚੇ ਦੀ ਸਿਹਤ ਠੀਕ ਰਹੇ, ਇਸ ਵਾਸਤੇ ਬੱਚਿਆਂ ਦੇ ਵਿੱਚ ਅੰਤਰ ਜ਼ਰੂਰੀ ਹੈ। ਇੱਕ ਤਾਂ ਇਹ ਫਾਇਦਾ ਹੋ ਗਿਆ ਜੀ ਮਾਂ ਨੂੰ, ਸਭ ਤੋਂ ਵੱਡਾ ਫਾਇਦਾ, ਔਰ ਬੱਚੇ ਨੂੰ ਫਾਇਦਾ ਇਹ ਹੋ ਗਿਆ ਕਿ ਮਾਂ ਦਾ ਧਿਆਨ ਸਿਰਫ ਉਸੇ ਬੱਚੇ ਵੱਲ ਹੈ, ਇਹ ਨਹੀਂ ਕਿ ਜੇ ਉਸਦੇ ਜਲਦੀ ਜਲਦੀ ਬੱਚੇ ਹੋ ਗਏ ਤਾਂ ਧਿਆਨ ਵੰਡਿਆ ਗਿਆ।
3: ਤਾਂ ਹੀ ਤਾਂ ਸਲੋਗਨ ਸੀਗਾ, ਅਗਲਾ ਬੱਚਾ ਉਦੋਂ ਜਦੋਂ ਪਹਿਲਾਂ ਸਕੂਲ ਜਾਵੇ।
2: ਜੀ ਜੀ ਜੀ ਜੀ, ਬੱਚੇ ਦੋ ਹੀ ਅੱਛੇ
3: ਬੱਚੇ,
2: ਅਤੇ ਹੁਣ ਤਾਂ ਹੁੰਦਾ ਕਿ ਇਹ ਹੋਵੇ ਇੱਕ ਹੋਵੇ ਨੇਕ। ਅੱਛਾ ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਮਾਂ ਅਤੇ ਬੱਚੇ ਨੂੰ ਫਾਇਦਾ, ਔਰ ਦੂਜਾ ਇਹ ਵੀ ਕਹਿੰਦੇ ਨੇ ਕਿ ਜਦੋਂ ਇੱਕ ਬੱਚਾ, ਆਮ ਇੱਕ ਮੁਹਾਵਰਾ ਬੋਲਿਆ ਜਾਂਦਾ ਸੀ ਨਾ, 5 ਸਾਲ ਗਵਾਈਏ ਤਾਂ ਜਾ ਕੇ ਲਾਲ ਪਾਈਏ, ਕਿ 5 ਸਾਲ ਦੇ ਵਿੱਚ ਬੱਚਾ ਸਮਝਦਾਰ ਹੋ ਜਾਂਦਾ। ਚਲੋ 5 ਸਾਲ ਤਾਂ ਨਹੀਂ ਅਸੀਂ ਕਹਿੰਦੇ, ਪਰ ਘੱਟੋ ਘੱਟ ਤੁਸੀਂ ਕਿਹਾ ਕਿ 3 ਸਾਲ ਦਾ ਵਕਫਾ ਹੋਣਾ ਜ਼ਰੂਰੀ ਹੈ। ਹੁਣ ਜਦੋਂ ਆਪਾਂ ਇਸ ਵਕਫੇ ਦੀ ਗੱਲ ਕਰਦੇ ਹਾਂ, ਪਹਿਲਾਂ ਬੱਚਾ ਸਕੂਲ ਜਾਣ ਲੱਗ ਪੈਂਦਾ ਜਾਂ ਪਲੇ ਵਿੱਚ ਜਾਂਦਾ ਜਾਂ ਆਂਗਨਵਾੜੀਆਂ 'ਚ ਉਸਨੂੰ ਭੇਜਣਾ ਸ਼ੁਰੂ ਕਰ ਦਿੰਦੇ ਨੇ, ਬਾਲਵਾੜੀ 'ਚ ਉਸਨੂੰ ਭੇਜਣਾ ਸ਼ੁਰੂ ਕਰ ਦਿੰਦੇ ਨੇ, ਅਤੇ ਦੂਜੇ ਬੱਚੇ ਦੀ ਮਾਂ ਤਿਆਰੀ ਕਰਦੀ ਹੈ। ਹੁਣ ਹੁੰਦਾ ਇਹ ਹੈ ਕਿ ਉਸਨੂੰ ਸਮਝ ਨਹੀਂ ਆਉਂਦੀ ਕਿ ਮੈਂ ਬੱਚਿਆਂ ਦੇ ਵਿੱਚ ਕਿਸ ਤਰੀਕੇ ਰੱਖਾਂ, ਦੋ ਬੱਚਿਆਂ ਦੇ ਵਿਚਕਾਰ ਫਾਸਲਾ ਕਿਵੇਂ ਰੱਖਿਆ ਜਾਵੇ।
3: ਦੋਨੋਂ ਬੱਚਿਆਂ ਦੇ ਵਿੱਚ ਫਾਸਲਾ ਰੱਖਣ ਦੇ ਅਨੇਕਾਂ ਹੀ ਤਰੀਕੇ ਨੇ, ਜਿਸ ਨੂੰ ਅਸੀਂ ਗਵਰਨਮੈਂਟ ਜਿਹੜੀ ਹੈਗੀ ਆ ਆਪਣੇ ਪਾਪੂਲੇਸ਼ਨ ਮੁਹਿੰਮ ਦੇ ਤਹਿਤ ਕਾਫੀ ਐਡਵਰਟਾਈਜ਼ ਵੀ ਕਰਦੀ ਹੈ। ਪਰ ਫਿਰ ਵੀ ਸਰੋਤਿਆਂ ਦੀ ਜਾਣਕਾਰੀ ਲਈ ਮੈਂ ਦੱਸ ਦਿੰਦੀ ਹਾਂ 3 ਤਰ੍ਹਾਂ ਦੇ ਮੇਨ ਤਰੀਕੇ ਨੇ ਜਿਹੜੇ ਕਿ ਉਹ ਅਪਣਾ ਸਕਦੀ ਹੈ। ਜਿਹੜਾ ਕਿ ਸਭ ਤੋਂ ਆਸਾਨ ਤਰੀਕਾ ਹੈਗਾ ਉਹ ਹੁੰਦਾ ਹੈ ਕੋਪਰਟੀ, ਠੀਕ ਹੈ ਨਾ। ਕੋਪਰਟੀ ਦਾ ਫਾਇਦਾ ਇਹ ਹੈ ਕਿ ਕੋਪਰਟੀ ਇੱਕ ਛੋਟਾ ਜਿਹਾ ਡਿਵਾਈਸ ਹੈ ਜਿਸ ਨੂੰ ਬੱਚੇਦਾਨੀ ਦੇ ਅੰਦਰ ਰੱਖ ਦਿੱਤਾ ਜਾਂਦਾ ਹੈ, ਅਤੇ ਕੋਪਰਟੀ 5 ਸਾਲ ਵਾਲੀ ਅਤੇ 10 ਸਾਲ ਵਾਲੀ ਦੋਨੋਂ ਹੀ ਅਵੇਲੇਬਲ ਨੇ। ਕੋਪਰਟੀ ਇੱਕ ਵਾਰੀ ਜਦੋਂ ਆਪਾਂ ਰੱਖ ਦਿੱਤੀ, ਉਸ ਤੋਂ ਬਾਅਦ ਔਰਤ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਉਹ ਰੈਗੂਲਰ ਚੈੱਕਅਪ ਲਈ ਉਸਨੂੰ ਕੋਪਰਟੀ ਚੈੱਕ ਕਰਾਉਣ ਆ ਸਕਦੀ ਹੈ, ਅਤੇ ਇਸ ਨਾਲ ਉਹਦੇ ਆਰਾਮ ਨਾਲ ਜਿੰਨਾ ਵੀ ਵਕਫਾ ਰੱਖਣਾ ਚਾਹੇ 19 ਸਾਲ ਉਹਦੇ ਨਿਕਲ ਜਾਂਦੇ ਨੇ
2: ਜੀ।
3: ਤਾਂ ਇਸ ਕਰਕੇ ਕੋਪਰਟੀ ਇੱਕ ਬਹੁਤ ਹੀ ਇਫੈਕਟਿਵ, ਬਹੁਤ ਹੀ ਸੇਫ ਮੈਥਡ ਹੈ
2: ਜੀ। ਡਾਕਟਰ ਸਾਹਿਬ, ਹੁਣ ਇਹਦੇ ਨਾਲ ਹੀ ਇੱਕ ਗੱਲ ਹੋਰ ਜੁੜ ਜਾਂਦੀ ਹੈ। ਜਦੋਂ ਆਪਾਂ ਕੋਪਰਟੀ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਬਹੁਤ ਹੀ ਸੇਫ ਮੈਥਡ ਹੈ, ਪਸੰਦ ਵੀ ਕਰਦੇ ਨੇ ਸਾਰੇ ਇਸ ਨੂੰ, ਕਿ ਜੇ ਔਰਤ ਚਾਹੇ ਤਾਂ ਉਸਨੂੰ ਸਮੇਂ ਤੋਂ ਪਹਿਲਾਂ ਵੀ ਕਢਵਾ ਸਕਦੀ ਹੈ, ਜਿਵੇਂ ਤੁਸੀਂ ਕਿਹਾ ਕਿ 5 ਸਾਲ ਜਾਂ 10 ਸਾਲ।
3: ਬਿਲਕੁਲ ਜੀ, ਕੋਪਰਟੀ ਤਾਂ ਜਦੋਂ ਵੀ ਰਿਮੂਵ ਕਰਾਉਣਾ ਚਾਹੇ ਆਪਣੇ ਕੋਲ ਡਾਕਟਰ ਕੋਲ ਜਾ ਕੇ ਕਢਵਾ ਸਕਦੀ ਹੈ। ਤਾਂ ਸਿੰਪਲ ਪ੍ਰੋਸੀਜਰ ਹੈ, ਕੋਪਰਟੀ ਦੇ ਨੀਚੇ ਇੱਕ ਛੋਟਾ ਜਿਹਾ ਥਰੈਡ ਲੱਗਿਆ ਹੁੰਦਾ, ਉਸ ਨੂੰ ਥਰੈਡ ਨੂੰ ਅਸੀਂ ਖਿੱਚ ਲੈਂਦੇ ਹਾਂ ਅਤੇ ਕੋਪਰਟੀ ਪੁੱਲ ਆਊਟ ਹੋ ਜਾਂਦੀ ਹੈ
2: ਜੀ। ਡਾਕਟਰ ਸਾਹਿਬ, ਕੀ ਕੋਪਰਟੀ ਘਰ ਵਿੱਚ ਔਰਤ ਖੁਦ ਚੈੱਕ ਕਰ ਸਕਦੀ ਹੈ? ਕਿਉਂਕਿ ਕਈ ਵਾਰੀ ਕੁਝ ਕੁ ਸ਼ਿਕਾਇਤਾਂ ਇਹੋ ਜਿਹੀਆਂ ਸਾਹਮਣੇ ਆਈਆਂ ਸੀ ਕਿ ਇੱਕ ਔਰਤ ਨੇ ਕਿਹਾ ਮੇਰੀ ਕੋਪਰਟੀ ਉੱਪਰ ਚੜ ਗਈ ਜੀ।
3: ਬਿਲਕੁਲ ਜੀ, ਕੋਪਰਟੀ ਜਦੋਂ ਅਸੀਂ ਰੱਖਦੇ ਹਾਂ ਉਹਦੇ ਨੀਚੇ ਧਾਗਾ ਹੁੰਦਾ ਜਿਸ ਨੂੰ ਅਸੀਂ ਕੱਟ ਦਿੰਦੇ ਹਾਂ, ਪਰ ਉਸਨੂੰ ਛੱਡ ਦਿੰਦੇ ਹਾਂ ਅਤੇ ਉਹਨੂੰ ਫੀਮੇਲ ਨੂੰ ਅਸੀਂ ਸਿਖਾ ਦਿੰਦੇ ਹਾਂ ਕਿ ਇਹ ਥਰੈਡ ਨੂੰ ਉਹ ਆਪ ਵੀ ਫੀਲ ਕਰ ਸਕਦੀ ਹੈ। ਅਦਰਵਾਈਜ਼ ਕੋਪਰਟੀ ਰੱਖਣ ਤੋਂ ਬਾਅਦ ਪਹਿਲਾਂ ਅਸੀਂ ਉਹਨੂੰ 1 ਮਹੀਨੇ ਬਾਅਦ ਬੁਲਾਉਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ 6 ਮਹੀਨੇ ਬਾਅਦ ਬੁਲਾਉਂਦੇ ਹਾਂ, ਅਤੇ ਫਿਰ ਉਹਨੂੰ ਕਹੀਦਾ ਕਿ 6 ਮਹੀਨੇ ਸਾਲ 'ਚ ਇੱਕ ਵਾਰੀ ਜ਼ਰੂਰ ਆ ਕੇ ਸਾਡੇ ਕੋਲ ਵਿਜ਼ਿਟ ਕਰ ਲੈ
2: ਜੀ। ਡਾਕਟਰ ਸਾਹਿਬ, ਇਹ ਤਾਂ ਹੋ ਗਿਆ ਇੱਕ ਤਰੀਕਾ ਜਿਸ ਦੇ ਨਾਲ ਬੱਚਿਆਂ 'ਚ ਵਿੱਥ ਰੱਖੀ ਜਾ ਸਕਦੀ ਹੈ। ਦੂਜਾ ਤਰੀਕਾ?
3: ਦੂਸਰੇ ਤਰੀਕਾ ਜਿਹੜਾ ਕਿ ਬਹੁਤ ਪਾਪੂਲਰ ਹੈਗਾ ਉਹ ਹੈਗੇ ਹੈ ਹਾਰਮੋਨਲ ਮੈਥਡਸ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਗਰਭ ਨਿਰੋਧਕ ਗੋਲੀਆਂ ਆ ਜਾਂਦੀਆਂ ਨੇ, ਜਿਵੇਂ ਕਿ ਮਾਲਾ ਡੀ,

0: ਐਂਡ ਇਹ ਗੋਲੀਆਂ ਆਮ ਗਵਰਨਮੈਂਟ ਹੋਸਪਿਟਲਸ ਦੇ ਵਿੱਚ ਫਰੀ ਆਫ ਕੋਸਟ ਮਿਲਦੀਆਂ ਨੇ
1: ਜੀ,
0: ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ ਅਤੇ ਇਹਨਾਂ ਕੋਲ ਸਭ ਕੋਲ ਇਹ ਅਵੇਲੇਬਲ ਹੁੰਦੀਆਂ ਨੇ। ਪਰ ਗੋਲੀ ਖਾਣੀ ਬਹੁਤ ਸੇਫ ਮੈਥਡ ਹੈ, ਯੰਗ ਫੀਮੇਲਸ ਲਈ ਬਹੁਤ ਸੇਫ ਹੈ। ਪਰ ਇੱਕ ਗੱਲ ਹੈ ਕਿ ਆਪਾਂ ਇਹਨੂੰ ਰੋਜ਼ ਖਾਣਾ ਹੈ, ਇੱਕ ਫਿਕਸ ਸਮੇਂ 'ਤੇ ਖਾਣਾ ਹੈ, ਜਿਹੜਾ ਵੀ ਟਾਈਮ ਪੇਸ਼ੈਂਟ ਬਣ ਲੈਂਦਾ ਜਿਹਨੂੰ ਰਾਤ ਨੂੰ ਖਾਣੀ ਹੈ, ਫਿਰ ਰੋਜ਼ ਉਸੇ ਟਾਈਮ 'ਤੇ ਉਸਨੂੰ ਰਾਤ ਨੂੰ ਖਾਣੀ ਹੈ, ਗੋਲੀ ਉਹ ਵਿੱਚੋਂ ਭੁੱਲ ਨਹੀਂ ਸਕਦੀ, ਇਸ ਕਰਕੇ ਉਸਨੂੰ ਇਹ ਯਾਦ ਰੱਖਣੀਆਂ ਪੈਂਦੀਆਂ। ਦੂਸਰੀ ਗੱਲ ਹੈ ਕਿ ਜਿਹੜੀਆਂ ਗਰਮ ਨਿਰੋਧਕ ਗੋਲੀਆਂ, ਜੇ ਮਾਂ ਬੱਚੇ ਨੂੰ ਬ੍ਰੈਸਟ ਫੀਡ ਕਰ ਰਹੀ ਹੈ ਤਾਂ ਅਸੀਂ ਪਹਿਲੇ 6 ਮਹੀਨੇ ਉਹਨੂੰ ਗਰਮ ਨਿਰੋਧਕ ਗੋਲੀਆਂ ਨਹੀਂ
1: ਦਿੰਦੇ ਜੀ। ਹਾਂਜੀ, ਸਾਈਡ ਇਫੈਕਟ ਹੋ ਸਕਦਾ ਹੈ
0: ਕਿਉਂਕਿ ਉਹ ਗਰਮ ਨਿਰੋਧਕ ਗੋਲੀ ਦਾ ਦਵਾਈ ਦਾ ਕੁਝ ਹਿੱਸਾ ਬ੍ਰੈਸਟ ਮਿਲਕ ਵਿੱਚ ਜਾਂਦਾ ਹੈ। ਹਾਂ, ਇਸ ਲਈ ਅਵੋਇਡ ਕਰੀਦਾ ਕਿ ਪਹਿਲੇ 6 ਮਹੀਨੇ ਐਟਲੀਸਟ ਜਦੋਂ ਮਾਂ ਸਿਰਫ ਆਪਣਾ ਦੁੱਧ ਹੀ ਪਿਲਾ ਰਹੀ ਹੈ ਉਦੋਂ ਇਹ ਗਰਮ ਨਿਰੋਧਕ ਗੋਲੀਆਂ ਉਹਨਾਂ ਨੂੰ ਨਾ ਦੇਈਏ
1: ਜੀ। ਡਾਕਟਰ, ਛੋਟੀਆਂ ਛੋਟੀਆਂ ਗੋਲੀਆਂ ਕਹਿੰਦੇ ਨੇ ਕਿ ਕਦੇ ਕਦੇ ਔਰਤਾਂ ਨੂੰ ਉਲਟੀ ਚੱਕਰ ਵਰਗੇ ਸਮੱਸਿਆਵਾਂ ਦੇ ਦਿੰਦੀਆਂ ਨੇ, ਅਤੇ ਜਾਂ ਫਿਰ ਆਪਾਂ ਇੰਝ ਵੀ ਕਹਿ ਸਕਦੇ ਹਾਂ ਕਿ ਔਰਤਾਂ ਕਹਿੰਦੇ ਮੇਰਾ ਤਾਂ ਮੋਟਾਪਾ ਬੜਾ ਚੜ ਗਿਆ ਜੀ ਇਹਨਾਂ ਗੋਲੀਆਂ ਨੂੰ ਖਾਣ ਦੇ ਨਾਲ, ਮੇਰੇ ਤਾਂ ਮੂੰਹ ਦੇ ਉੱਤੇ ਚਿਹਰੇ ਦੇ ਉੱਤੇ ਵਾਲ ਹੀ ਬੜੇ ਆਉਣ ਲੱਗ ਪਏ ਨੇ।
0: ਦੇਖੋ, ਇਸ ਤਰ੍ਹਾਂ ਦਾ ਸਾਈਡ ਇਫੈਕਟਸ ਤਾਂ ਨਹੀਂ ਹੁੰਦਾ। ਹਾਂ, ਨੌਜ਼ੀਆ ਹੁੰਦਾ ਹੈ ਪੇਸ਼ੈਂਟਸ ਨੂੰ, ਇਹ ਦਿਲ ਕੱਚਾ ਹੁੰਦਾ ਹੈ, ਉਹਦੇ ਲਈ ਅਸੀਂ ਪੇਸ਼ੈਂਟ ਨੂੰ ਪਹਿਲਾਂ ਹੀ ਰਿਕਮੈਂਡ ਕਰ ਦਿੰਦੇ ਹਾਂ ਕਿ ਗੋਲੀ ਦਾ ਟਾਈਮ ਜਿਹੜਾ ਹੈਗਾ ਤੁਸੀਂ ਰਾਤ ਨੂੰ ਰੱਖਣਾ, ਮਤਲਬ ਸੌਣ ਵੇਲੇ ਖਾਓ, ਕਿਉਂਕਿ ਖਾ ਕੇ ਪੇਸ਼ੈਂਟ ਸੋ ਜਾਂਦਾ ਹੈ, ਨੈਕਸਟ ਡੇ ਤੱਕ ਉਹਦਾ ਇਫੈਕਟ ਘੱਟ ਜਾਂਦਾ ਅਤੇ ਪੇਸ਼ੈਂਟ ਉਹਨੂੰ ਆਰਾਮ ਨਾਲ ਟੋਲਰੇਟ ਕਰ ਜਾਂਦਾ
1: ਜੀ।
0: ਬਾਕੀ ਭਾਰ ਨਹੀਂ ਗੋਲੀਆਂ ਖਾਣ ਨਾਲ ਵੱਧਦਾ ਭਾਰ, ਦੇਖੋ ਡਿਲੀਵਰੀ ਤੋਂ ਬਾਅਦ ਪੇਸ਼ੈਂਟ ਬੱਚੇ ਦੇ ਨਾਲ ਬਿਜ਼ੀ ਹੋ ਜਾਂਦੀ ਹੈ, ਉਹਦੇ ਕੋਲ ਆਪਣੇ ਵੱਲ ਉਹਦਾ ਕੋਈ ਧਿਆਨ ਨਹੀਂ ਹੁੰਦਾ, ਕੋਈ ਐਕਸਰਸਾਈਜ਼ ਨਹੀਂ, ਈਟਿੰਗ ਹੈਬਿਟਸ ਵੀ ਗਲਤ ਹੋ ਜਾਂਦੀਆਂ, ਕੁਛ ਆਪਾਂ ਪੰਜੀਰੀ ਘਿਓ ਥੋੜ੍ਹਾ ਐਕਸਟਰਾ ਲੈਂਦੇ ਹਾਂ, ਛਿੱਲਾ ਚੱਲ ਰਿਹਾ, ਉਹਦੇ ਨਾਲ ਵੇਟ ਗੇਨ ਹੁੰਦਾ, ਗੋਲੀਆਂ ਵੇਟ ਗੇਨ ਨਹੀਂ ਕਰਦੀ
1: ਜੀ। ਡਾਕਟਰ, ਇਹ ਤਾਂ ਹੋ ਗਿਆ ਦੂਜਾ ਤਰੀਕਾ, ਔਰ ਇੱਕ ਹੋਰ ਤਰੀਕਾ ਵੀ ਹੈ ਜੀ?
0: ਹੋਰ ਵੀ ਤਰੀਕੇ ਨੇ, ਇਸ ਤੋਂ ਇਲਾਵਾ ਅੱਜ ਕੱਲ੍ਹ ਟੀਕੇ ਵੀ ਲੱਗਦੇ ਨੇ, ਹਰ 3 ਮਹੀਨੇ ਬਾਅਦ ਟੀਕਾ ਲਗਾਇਆ ਜਾਂਦਾ, ਮਤਲਬ ਇੱਕ ਵਾਰੀ ਉਸਨੇ ਲਗਵਾ ਲਿਆ ਅਤੇ ਉਹ ਡੇਟ ਫਿਕਸ ਕਰਕੇ ਉਸਨੂੰ ਹਰ 3 ਮੰਥਸ ਬਾਅਦ ਉਹ ਇੰਜੈਕਸ਼ਨ ਲੈ ਸਕਦੀ ਹੈ, ਉਹ ਵੀ ਫਰੀ ਆਫ ਕੋਸਟ ਅਵੇਲੇਬਲ ਨੇ, ਅੰਤਰਾ ਦੇ ਨਾਮ 'ਤੇ ਇੰਜੈਕਸ਼ਨ ਗਵਰਮੈਂਟ ਹੋਸਪਿਟਲਸ ਦੇ ਵਿੱਚ ਲੱਗਦਾ, ਜਿਹੜਾ ਕਿ ਹਰ 3 ਮਹੀਨੇ ਬਾਅਦ ਦਿੱਤਾ ਜਾ ਸਕਦਾ। ਇਸ ਤੋਂ ਇਲਾਵਾ ਹੋਰ ਸਫਿਸਟੀਕੇਟਡ ਮੈਥਡਸ ਨੇ, ਇੰਪਲਾਂਟਸ ਹੁੰਦੇ ਹੈ ਜਿਹੜੀ ਸਕਿਨ ਦੇ ਨੀਚੇ ਲਗਾ ਦਿੱਤੇ ਜਾਂਦੇ ਆ, ਉਹ ਵੀ 5 ਲਈ ਹੁੰਦੇ ਆ, ਉਹ ਵੀ ਸਭ ਹਾਰਮੋਨਲ ਮੈਥਡਸ ਹੀ ਨੇ, ਇੰਪਲਾਂਟਸ ਵਗੈਰਾ 'ਚ ਵੀ ਹਾਰਮੋਨਸ ਹੀ ਨਿਕਲਦੇ ਨੇ, ਈਵਨ ਜਿਹੜਾ ਇੰਜੈਕਸ਼ਨ ਹੁੰਦਾ ਦੈਟ ਇਜ਼ ਆਲਸੋ ਉਹ ਵੀ ਹਾਰਮੋਨਸ ਦਾ ਹੀ ਇੰਜੈਕਸ਼ਨ,
1: ਯਾਨੀ ਕਿ ਸਰੀਰ ਦੇ ਅੰਦਰ ਤੁਸੀਂ ਕੋਈ ਚੀਜ਼ ਫਿਕਸ ਕਰ ਦਿੰਦੇ ਹੋ
0: ਉਸਨੂੰ ਇੰਪਲਾਂਟ,
1: ਇੰਪਲਾਂਟਸ
0: ਇੰਜੈਕਸ਼ਨ ਜਿਹੜਾ ਹੈਗਾ ਉਹ 3 ਮਹੀਨੇ ਬਾਅਦ ਲਗਵਾ ਸਕਦਾ, ਇੰਜੈਕਸ਼ਨ ਵੀ ਕਾਫੀ ਪਾਪੂਲਰ ਮੈਥਡ ਹੈ।
1: ਡਾਕਟਰ ਸਾਹਿਬ, ਜਿਹਨੂੰ ਸਾਰੇ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ ਉਹ ਕਹਿੰਦੇ ਨੇ ਕਿ ਆਪਾਂ ਜੇਕਰ ਗਰਭ ਨਿਰੋਧਕ ਦਾ ਸਭ ਤੋਂ ਵਧੀਆ ਤਰੀਕਾ ਤਾਂ ਕੰਡੋਮ ਹੈ।
0: ਦੇਖੋ, ਬੈਰੀਅਰ ਮੈਥਡ ਤਾਂ ਹੈ ਹੀ ਹੈ ਨਾ, ਪਰ ਕੰਡੋਮ ਦੇਖੋ ਮੇਲ ਪਾਰਟਨਰ 'ਤੇ ਡਿਪੈਂਡ ਹੈ, ਇਟ ਡਿਪੈਂਡੈਂਟ, ਫੀਮੇਲ ਦਾ ਉਹਦੇ 'ਤੇ ਕੰਟਰੋਲ ਘੱਟ ਹੈ, ਹੈ ਨਾ, ਜਿਹੜੇ ਬਾਕੀ ਮੈਥਡਸ ਹੈ ਉਹ ਇੱਕ ਫੀਮੇਲ ਯੂਜ਼ ਕਰ ਰਹੀ ਹੈ ਅਤੇ ਉਹਦਾ ਉਹਨਾਂ ਦੀ ਵਰਤੋਂ 'ਤੇ ਉਸਦਾ ਕੰਟਰੋਲ ਜ਼ਿਆਦਾ ਹੈ। ਮੇਲ ਕੌਂਡਮ ਇਜ਼ ਉਹਦੇ ਪਾਰਟਨਰ 'ਤੇ ਡਿਪੈਂਡੈਂਟ ਹੈ, ਮੋਰ ਓਵਰ ਕੌਂਡਮ ਦੇ ਫੇਲੀਅਰ ਰੇਟਸ ਕਾਫੀ ਨੇ, ਕਦੀ ਉਹ ਫਟ ਗਿਆ ਜਾਂ ਸਲਿਪ ਕਰ ਗਿਆ ਅਤੇ ਕੌਂਡਮ ਦੇ ਨਾਲ ਜਿਹੜੇ ਹੈਗੇ ਹੈ ਫੇਲੀਅਰ ਰੇਟਸ ਜ਼ਿਆਦਾ ਹੁੰਦੇ ਨੇ। ਅਦਰਵਾਈਜ਼ ਜੇ ਫੀਮੇਲ ਨੇ ਟੈਬਲੇਟਸ ਨਹੀਂ ਖਾਣੀਆਂ, ਉਹ ਕੋਪਰਟੀ 'ਚ ਵੀ ਇੰਟਰਸਟਿਡ ਨਹੀਂ ਹੈਗੀ, ਫਿਰ ਇਹੀ ਮੈਥਡਸ ਅਸੀਂ ਉਹਨੂੰ ਕਹਿੰਦੇ ਕੌਂਡਮਸ। ਅੱਜ ਕੱਲ੍ਹ ਫੀਮੇਲ ਕੌਂਡਮਸ ਵੀ ਆਉਂਦੇ ਨੇ, ਹਾਲਾਂਕਿ ਫਰੀਲੀ ਅਵੇਲੇਬਲ ਨਹੀਂ ਨੇ, ਪਰ ਫੀਮੇਲ ਕੌਂਡਮ ਵੀ ਆਉਂਦਾ
1: ਜੀ। ਡਾਕਟਰ, ਤੁਸੀਂ ਇੰਜੈਕਸ਼ਨ ਦੀ ਗੱਲ ਕੀਤੀ, ਸਾਰੇ ਗਰਮ ਨਿਰੋਧਕ ਸਾਧਨਾਂ ਦੀ ਗੱਲ ਕਰ ਦਿੱਤੀ, ਔਰ ਇਹ ਸਾਰੇ ਦੇ ਸਾਰੇ ਸਾਧਨ ਕੀ ਸਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲਦੇ ਨੇ ਜੀ?
0: ਬਿਲਕੁਲ ਜੀ, ਕੌਂਡਮਸ ਵੀ ਫ੍ਰੀਲੀ ਅਵੇਲੇਬਲ ਨੇ, ਗਰਮ ਨਿਰੋਧਕ ਗੋਲੀਆਂ ਵੀ ਫ੍ਰੀਲੀ ਅਵੇਲੇਬਲ ਨੇ, ਇੰਜੈਕਸ਼ਨ ਵੀ ਅਵੇਲੇਬਲ ਹੈ ਅੰਤਰਾ ਦੇ ਨਾਮ 'ਤੇ, ਇਸ ਤੋਂ ਇਲਾਵਾ ਕੋਪਰਟੀ ਵੀ ਅਵੇਲੇਬਲ ਹੈ, ਸਿਰਫ ਇੰਪਲਾਂਟਸ ਨਹੀਂ ਅਵੇਲੇਬਲ ਨੇ, ਬਾਕੀ ਇਹ ਸਾਰੇ ਮੈਥਡਸ ਅਵੇਲੇਬਲ
1: ਜੀ। ਜੀ, ਡਾਕਟਰ ਸਾਹਿਬ, ਮੰਨ ਲਓ ਕਿਸੇ ਨੇ ਆਪਣੇ ਬੱਚੇ ਦਾ 3 ਸਾਲ ਦਾ ਵਕਫਾ ਰੱਖ ਲਿਆ, ਹੈ ਨਾ, ਅਤੇ ਤੁਸੀਂ ਉਹਨੂੰ ਸ਼ਾਬਾਸ਼ੀ ਵੀ ਦਿੰਦੇ ਹੋ ਕਿ ਤੇਰਾ ਬੱਚਾ ਹੁਣ ਸਕੂਲ ਜਾਣ ਲੱਗ ਪਿਆ, ਤੂੰ ਬੱਚਿਆਂ ਦੇ ਉੱਤੇ ਚੰਗੇ ਤਰੀਕੇ ਧਿਆਨ ਦੇ ਸਕੇਂਗੀ, ਠੀਕ ਹੈ ਨਾ ਜੀ। ਹੁਣ ਸਾਰਾ ਕੁਝ ਕਰਾਉਣ ਤੋਂ ਬਾਅਦ ਉਹਨੇ ਕਿਹਾ ਕਿ ਮੇਰੇ 2 ਬੱਚੇ ਹੋ ਗਏ, ਹੁਣ ਮੇਰੀ ਫੈਮਿਲੀ ਹੋ ਗਈ ਕੰਪਲੀਟ, ਠੀਕ ਹੈ, ਹੁਣ ਮੈਨੂੰ ਓਪਰੇਸ਼ਨ ਕਰਵਾ ਲੈਣਾ ਚਾਹੀਦਾ, ਯਾਨੀ ਕਿ ਪਰਿਵਾਰ ਨਿਯੋਜਨ ਦਾ ਜਿਹੜਾ ਓਪਰੇਸ਼ਨ ਹੁੰਦਾ ਉਹ ਮੈਨੂੰ ਕਰਵਾ ਲੈਣਾ ਚਾਹੀਦਾ, ਅਤੇ ਉਹ ਕਰਵਾਉਣ ਆ ਜਾਂਦੀ ਹੈ, ਅਤੇ ਰੱਬ ਨਾ ਕਰੇ ਕੁਝ ਪਰਮਾਤਮਾ ਦੀ ਇਹੋ ਜਿਹੀ ਕਰੋਪੀ ਹੋ ਜਾਵੇ ਕਿ ਉਸਦਾ ਇੱਕ ਬੱਚਾ ਕਿਸੇ ਵਜ੍ਹਾ ਕਰਕੇ ਨਹੀਂ ਰਹਿੰਦਾ, ਅਤੇ ਕੀ ਫਿਰ ਉਹ ਜੇ ਚਾਹੇ ਕਿ ਮੈਂ ਹੁਣ ਦੁਬਾਰਾ ਆਪਣਾ ਓਪਰੇਸ਼ਨ ਖੁਲਵਾ ਕੇ ਦੁਬਾਰਾ ਬੱਚਾ ਪੈਦਾ ਕਰ ਸਕਦੀ ਹਾਂ, ਅਤੇ ਇਜ਼ ਪੋਸੀਬਲ ਹੈ ਜੀ?
0: ਓਪਰੇਸ਼ਨ ਖੋਲਿਆ ਜਾ ਸਕਦਾ, ਓਪਰੇਸ਼ਨ ਨੂੰ ਅਸੀਂ ਖੋਲਦੇ ਵੀ ਹਾਂ ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ, ਪਰ ਦੇਖੋ ਓਪਰੇਸ਼ਨ ਖੋਲਣ ਦੇ ਨਾਲ 100% ਤੇ ਸਫਲਤਾ ਨਹੀਂ ਮਿਲਦੀ, ਠੀਕ ਹੈ ਨਾ, ਇਸ ਕਰਕੇ ਮੈਂ ਤਾਂ ਪੇਸ਼ੈਂਟਸ ਨੂੰ ਇਹੀ ਰਿਕਮੈਂਡ ਕਰਦੀ ਹਾਂ ਕਿ ਜਿਹੜਾ ਓਪਰੇਸ਼ਨ ਉਹ ਪਰਮਾਨੈਂਟ ਮੈਥਡ ਹੈ, ਟੈਂਪਰੇਰੀ ਮੈਥਡਸ ਦਾ ਯੂਜ਼ ਜਿਹੜਾ ਹੈਗਾ ਉਹਨੂੰ ਪ੍ਰਮੋਟ ਕੀਤਾ ਜਾਵੇ
1: ਜੀ,
0: ਅਤੇ ਟੈਂਪਰੇਰੀ ਮੈਥਡਸ 'ਚ ਸਭ ਤੋਂ ਵਧੀਆ ਕੋਪਰਟੀ ਹੈ
1: ਜੀ,
0: ਕਿਉਂਕਿ ਬਿਕੋਜ਼ ਕੋਪਰਟੀ ਜੇ ਇੱਕ ਵਾਰੀ ਪੇਸ਼ੈਂਟ ਨੂੰ ਸੂਟ ਕਰ ਗਏ ਇਟ ਇਜ਼ ਫੋਰ 10 ਈਅਰਸ, 10 ਉਹਦੇ ਲੰਘ ਗਏ ਅਤੇ 10 ਬਾਅਦ ਉਹਨੇ ਕੋਪਰਟੀ ਬਦਲਾ ਲਈ, ਫਿਰ ਉਹਦੇ ਅਗਲੇ 10 ਲੰਘ ਗਏ, ਉਨੀ ਦੇਰ ਤੱਕ ਤਾਂ ਪੇਸ਼ੈਂਟ ਦੀ ਜਿਹੜੀ ਹੁੰਦੀ ਹੈ ਉਹ ਮੀਨੋਪੌਜ਼ ਦੀ ਏਜ ਆ ਜਾਂਦੀ ਹੈ, ਅਤੇ ਇਸ ਕਰਕੇ ਕੋਪਰਟੀ ਨੂੰ ਜ਼ਿਆਦਾ ਪ੍ਰਮੋਟ

0: ਕੇਸ ਗਰਭ ਨਿਰੋਧਕ ਸਾਧਨ ਦੀ ਸਭ ਤੋਂ ਜ਼ਿਆਦਾ ਮੰਗ ਕਰਦੀਆਂ ਸਨ।
1: ਦੇਖੋ ਮਲਟੀਪਲ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਹੈਗੇ ਜਿਹਨਾਂ ਦੀ ਫੈਮਿਲੀਜ਼ ਕੰਪਲੀਟ ਹੁੰਦੀਆਂ ਅਤੇ ਉਹਨਾਂ ਦੇ ਬੱਚੇ ਲਾਈਕ 3 ਜਾਂ 4 ਨੇ, ਹੈ ਨਾ, ਉਹ ਤਾਂ ਸਭ ਪਰਮਾਨੈਂਟ ਮੈਥਡ ਦੀ ਹੀ ਡਿਮਾਂਡ ਕਰਦੇ ਆ ਕਿ ਹੁਣ ਸਾਡੀ ਫੈਮਿਲੀ ਕੰਪਲੀਟ ਹੈ, ਸਾਡੇ 3-4 ਬੱਚੇ ਨੇ ਅਤੇ ਅਸੀਂ ਨਹੀਂ ਜਾਣਾ। ਉਹਨਾਂ ਕੇਸਿਸ ਦੇ ਵਿੱਚ ਅਸੀਂ ਵੀ ਥੋੜ੍ਹੇ ਲਿਬਰਲ ਹੋ ਕੇ ਉਹਨਾਂ ਨੂੰ ਪਰਮਾਨੈਂਟ ਮੈਥਡ ਔਫਰ ਕਰਦੇ ਹਾਂ, ਪਰ ਜਿਹਦੇ ਕਿਸੇ ਦੇ 1 ਜਾਂ 2 ਬੱਚਾ ਹੈ ਅਸੀਂ ਹਮੇਸ਼ਾ ਉਹਨਾਂ ਨੂੰ ਇਹੀ ਕਹਿੰਦੇ ਹਾਂ ਕਿ ਤੁਸੀਂ ਟੈਂਪਰੇਰੀ ਮੈਥਡ ਕਰੋ। ਉਹਨਾਂ ਮੈਥਡਸ ਦੇ ਵਿੱਚ ਜੇ ਪੇਸ਼ੈਂਟ ਨੂੰ ਕਨਵਿੰਸ ਕੀਤਾ ਜਾਏ ਤਾਂ ਪੇਸ਼ੈਂਟ ਕੋਆਪਰੇਟਿਵਲੀ ਕਨਵਿੰਸ ਹੋ ਜਾਂਦੇ।
0: ਅਕਸਰ ਕੁਝ ਔਰਤਾਂ ਇਹੋ ਜਿਹੀਆਂ ਨੇ ਜਿਹੜੀ ਪਿੰਡਾਂ 'ਚ ਰਹਿੰਦੀਆਂ ਨੇ ਪਰ ਤੁਹਾਡੇ ਸ਼ਹਿਰਾਂ ਤੱਕ ਪਹੁੰਚ ਨਹੀਂ ਬਣਾ ਸਕਦੀਆਂ, ਕਿ ਇਹੋ ਜਿਹੇ ਭੈਣਾਂ ਨੂੰ ਪਿੰਡਾਂ ਦੇ ਵਿੱਚ ਆਸ਼ਾ ਵਰਕਰ ਅਤੇ ਜਾਂ ਫਿਰ ਜਿਹੜੀ ਉੱਥੇ ਡਿਸਪੈਂਸਰੀ ਹੁੰਦੀ ਹੈ ਉੱਥੇ ਸਾਧਨ ਮੁਹੱਈਆ ਕਰਵਾਉਂਦੇ ਨੇ?
1: ਬਿਲਕੁਲ ਜੀ, ਜਿਹੜੀਆਂ ਵੀ ਆਸ਼ਾ ਵਰਕਰਸ ਹੁੰਦੀਆਂ ਉਹਨਾਂ ਦੇ ਕੋਲ ਇੱਕ ਐਲੀਜੀਬਲ ਕਪਲਸ ਦੀ ਲਿਸਟ ਹੁੰਦੀ ਹੈ ਉਹਨਾਂ ਦੇ ਪਿੰਡਾਂ ਦੀ, ਅਤੇ ਉਹ ਨਾ ਐਲੀਜੀਬਲ ਕਪਲਸ ਦੇ ਘਰਾਂ ਦੇ ਵਿੱਚ ਜਾ ਕੇ ਫ੍ਰੀਲੀ ਕੌਂਡਮ ਡਿਸਟ੍ਰੀਬਿਊਟ ਕਰਦੀਆਂ ਅਤੇ ਗਰਭ ਨਿਰੋਧਕ ਗੋਲੀਆਂ ਉਹਨਾਂ ਨੂੰ ਦਿੰਦੀਆਂ ਨੇ। ਉਹਨਾਂ ਨੂੰ ਉਹਨਾਂ ਦੀ ਵਰਤੋਂ ਵੀ ਸਮਝਾਉਂਦੀਆਂ ਨੇ ਕਿ ਇਹ ਕਿਵੇਂ ਖਾਣੀ ਹੈ, ਠੀਕ ਹੈ, ਅਤੇ ਇਹ ਤਾਂ ਆਰਾਮ ਨਾਲ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਜੇ ਕੋਈ ਪੇਸ਼ੈਂਟ ਕੋਆਪਰੇਟਿਵ ਰਖਵਾਉਣਾ ਚਾਹੁੰਦਾ ਤਾਂ ਉਸਨੂੰ ਨੇੜੇ ਦੇ ਹੋਸਪਿਟਲ ਵਿੱਚ ਲਿਜਾ ਕੇ ਉਹ ਕੋਆਪਰੇਟਿਵ ਰਖਵਾ ਦਿੰਦੀਆਂ, ਬਿਕੋਜ਼ ਇੱਕ ਵਾਰੀ ਵਿਜ਼ਿਟ ਹੀ ਹੋਣੀ ਹੈ, ਕੋਈ ਬਹੁਤ ਲੰਬਾ ਤਾਂ ਕੰਮ ਨਹੀਂ ਹੈ, ਕੋਈ ਬੇਹੋਸ਼ ਨਹੀਂ ਕਰਨਾ, ਕੁਛ ਨਹੀਂ ਕਰਨਾ, ਪੇਸ਼ੈਂਟ ਨੇ ਆਉਣਾ, ਓਪੜੀ ਪ੍ਰੋਸੀਜਰ ਹੈ 5 ਮਿੰਟ ਦਾ, ਉਸ ਤੋਂ ਬਾਅਦ ਪੇਸ਼ੈਂਟ ਆਰਾਮ ਨਾਲ ਘਰ ਚਲਾ ਜਾਂਦਾ।
0: ਜੀ ਜੀ, ਯਾਨੀ ਸਾਰੀਆਂ ਸਹੂਲਤਾਂ ਸਾਰੀਆਂ ਸੁਵਿਧਾਵਾਂ ਫ੍ਰੀ ਆਫ ਕੋਸਟ ਨੇ, ਕੋਈ ਪੈਸਾ ਨਹੀਂ ਉਹਨਾਂ ਨੂੰ ਦੇਣਾ ਪੈਂਦਾ। ਔਰਤਾਂ ਵਾਸਤੇ ਆਪਣੇ ਕੋਈ ਹੋਰ ਬਹੁਤ ਸਾਰੇ ਗਰਭ ਨਿਰੋਧਕ ਤਰੀਕੇ ਨੇ ਡਾਕਟਰ ਸਾਹਿਬ? ਆਮ ਜਦੋਂ ਕੋਈ ਪਰਿਵਾਰ ਭਲਾਈ ਕੇਂਦਰ ਦੇ ਵਿੱਚ ਜਾਂਦਾ ਹੈ ਕਿ ਮੈਨੂੰ ਹੁਣ ਬੱਚੇ ਨਹੀਂ ਚਾਹੀਦੇ, ਮੇਰੀ ਫੈਮਿਲੀ ਕੰਪਲੀਟ ਹੈ, ਮੀਆਂ ਬੀਵੀ ਦੋਨੋਂ ਹੀ ਜਾਂਦੇ ਨੇ, ਤੇ ਤੁਸੀਂ ਕਿਹਨੂੰ ਪ੍ਰੈਫਰ ਕਰਦੇ ਹੋ ਕਿ ਜ਼ਿਆਦਾ ਸੌਖਾ ਓਪਰੇਸ਼ਨ ਕਿਹਦਾ ਹੈ ਅਤੇ ਜ਼ਿਆਦਾ ਵਧੀਆ ਕਿਹਨੂੰ ਰਹੇਗਾ?
1: ਦੇਖੋ ਜੇ ਉਹ ਇਹੀ ਫੈਸਲਾ ਕਰਕੇ ਆਏ ਨੇ ਕਿ ਅਸੀਂ ਪਰਮਾਨੈਂਟ ਮੈਥਡ ਲਈ ਜਾਣਾ, ਅਤੇ ਫਿਰ ਦੇਖੋ ਜਿਹੜਾ ਈਜ਼ੀਲੀ ਹੋਣ ਵਾਲਾ ਓਪਰੇਸ਼ਨ ਹੈ ਉਹ ਮੇਲ ਦਾ ਹੋਟਮੀ ਜਿਹੜੀ ਹੈ ਉਹਨੂੰ NSV ਕਹਿੰਦੇ ਅੱਜ ਕੱਲ੍ਹ, ਨੋਨ ਸਕੈਲਪਲ ਵਿਜ਼ੈਕਟਮੀ, ਨਾ ਕੋਈ ਚੀਰਾ ਨਾ ਕੋਈ ਟਾਂਕਾ,
0: ਮਰਦ ਰਹੇ ਜਵਾਨ ਅਤੇ ਬਾਂਕਾ।
1: ਹਾਂਜੀ ਬਿਲਕੁਲ, ਕਿਉਂਕਿ ਉਹਦੇ ਵਿੱਚ ਸਰਜਰੀ ਬਹੁਤ ਈਜ਼ੀ ਹੈ, 5 ਮਿੰਟ ਦਾ ਪ੍ਰੋਸੀਜਰ ਹੁੰਦਾ ਜਿਹਦੇ ਵਿੱਚ ਉਹਨੂੰ ਕੋਈ ਬੇਹੋਸ਼ ਵੀ ਨਹੀਂ ਕਰਨਾ ਪੈਂਦਾ, ਥੋੜ੍ਹਾ ਜਿਹਾ ਲੋਕਲ ਐਨਸਥੀਜ਼ੀਆ ਦੇ ਕੇ ਅਤੇ ਓਪਰੇਸ਼ਨ ਆਰਾਮ ਨਾਲ ਹੋ ਜਾਂਦਾ ਹੈ। ਜਿਹੜਾ ਫੀਮੇਲ ਦਾ ਓਪਰੇਸ਼ਨ ਹੈ ਉਹਦੇ ਵਿੱਚ ਚਾਹੇ ਅਸੀਂ ਦੂਰਬੀਨ ਰਾਹੀਂ ਕਰੀਏ, ਓਪਨ ਕਰਕੇ ਕਰੀਏ, ਪਰ ਉਹਦੇ ਵਿੱਚ ਸਾਨੂੰ ਉਸਦੇ ਪੇਟ ਦੇ ਵਿੱਚ ਐਂਟਰੀ ਕਰਨੀ ਪੈਂਦੀ ਹੈ। ਇਸ ਕਰਕੇ ਜਿਹੜਾ ਮੇਲ ਦਾ ਓਪਰੇਸ਼ਨ ਹੈ ਉਹ ਜ਼ਿਆਦਾ ਸੌਖਾ ਆਸਾਨ ਹੈ।
0: ਜੀ ਡਾਕਟਰ ਸਾਹਿਬ, ਜਿਹੜੇ ਇਹ ਫੈਮਿਲੀ ਪਲੈਨਿੰਗ ਵਾਲੇ ਓਪਰੇਸ਼ਨ ਕਰਾਉਣ ਆਉਂਦੇ ਕਿ ਸਾਡੇ ਅੱਗੇ ਬੱਚਾ ਨਾ ਹੋਵੇ, ਕੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਖਾਸ ਬੈਨੀਫਿਟਸ ਵੀ ਦਿੱਤੇ ਜਾਂਦੇ ਨੇ?
1: ਹਾਂਜੀ, ਇਨਸੈਂਟਿਵਸ ਨੇ, ਮੇਲਸ ਲਈ ਵੀ ਨੇ, ਫੀਮੇਲਸ ਲਈ ਵੀ ਨੇ, ਇਨਸੈਂਟਿਵ ਮਨੀ ਕੁਛ ਦਿੱਤੀ ਜਾਂਦੀ ਹੈ ਉਹਨਾਂ ਨੂੰ, ਬਾਕੀ ਸਾਰੀ ਮੈਡੀਸਿਨ ਫ੍ਰੀ ਹੈ
0: ਜੀ,
1: ਓਪਰੇਸ਼ਨ ਦੀ ਕੋਈ ਕੋਸਟ ਨਹੀਂ ਹੈ, ਅਤੇ ਇਨਸੈਂਟਿਵ ਮਨੀ ਉਹਨਾਂ ਨੂੰ ਮਿਲਦੀ ਹੈ।
0: ਡਾਕਟਰ, ਤੁਹਾਡੇ ਕੋਲ ਜਦੋਂ ਕੋਈ 3-3, 4-4 ਬੱਚਿਆਂ ਦੇ ਮਾਂ ਬਾਪ ਆਉਂਦੇ ਨੇ ਅਤੇ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਇੱਕ ਬੱਚਾ ਹੋਰ ਤਾਂ ਰੱਬ ਦੀ ਦੇਣ ਹੈ, ਹੁਣ ਦੇ ਤਾਂ ਪਰਮਾਤਮਾ ਨੇ, ਅਸੀਂ ਕੁਝ ਨਹੀਂ ਕਰ ਸਕਦੇ, ਹੁੰਦਾ ਕਿ ਉਹਨਾਂ ਦੇ ਦਿਮਾਗ 'ਚ ਵੜਿਆ ਕਿ ਮੇਰੇ ਤਾਂ 4 ਧੀਆਂ ਹੋ ਗਈਆਂ, 3 ਧੀਆਂ ਹੋ ਗਈਆਂ, ਇੱਕ ਮੁੰਡਾ ਜ਼ਰੂਰ ਚਾਹੀਦਾ, ਉਦੋਂ ਫਿਰ ਕਿਸ ਤਰੀਕੇ ਤੁਸੀਂ ਉਹਨਾਂ ਨੂੰ ਸਮਝਾਉਂਦੇ ਹੋ?
1: ਦੇਖੋ ਕੰਟਰਾਸੈਪਸ਼ਨ ਜਿਹੜੀ ਹੈ, ਆਪਣੇ ਬੱਚੇ ਕਿਸੇ ਨੇ ਕਿੰਨੇ ਬੱਚੇ ਪੈਦਾ ਕਰਨੇ ਆ, ਇਹ ਤਾਂ ਦੇਖੋ ਕਪਲ ਦਾ ਆਪਣਾ ਡਿਸੀਜਨ ਹੈ, ਠੀਕ ਹੈ, ਜੇ ਹੁਣ ਪ੍ਰੈਗਨੈਂਸੀ ਉਸਨੂੰ ਹੋ ਗਈ ਹੈ ਅਤੇ ਉਹ ਉਸਦਾ ਟਾਈਮ ਵੀ ਜ਼ਿਆਦਾ ਹੋ ਚੁੱਕਿਆ, ਉਹ ਹੁਣ ਅਬੋਰਸ਼ਨ ਨਹੀਂ ਹੋ ਸਕਦੀ, ਓਬਵੀਅਸਲੀ ਉਹ ਪ੍ਰੈਗਨੈਂਸੀ ਉਸਨੂੰ ਤਾਂ ਕੰਟੀਨਿਊ ਕਰੇਗਾ, ਬਟ ਇਹ ਹੈ ਕਿ ਇਸ ਟਾਈਮ 'ਤੇ, ਕਿਉਂਕਿ ਪੇਸ਼ੈਂਟ ਸਾਡੇ ਕੋਲ ਆ ਰਿਹਾ, ਸਾਡੇ ਕੋਲ ਬੈਸਟ ਓਪਰਚੁਨਿਟੀ ਹੁੰਦੀ ਹੈ ਉਸਨੂੰ ਇਹ ਸਮਝਾਉਣ ਦੀ ਕਿ ਇਸ ਤੋਂ ਬਾਅਦ ਤੂੰ ਕੀ ਕਰਨਾ, ਇਹ ਬੱਚਾ ਪੈਦਾ ਹੋਣ ਤੋਂ ਬਾਅਦ ਤੂੰ ਫਰਦਰ ਤੈਨੂੰ ਪ੍ਰੈਗਨੈਂਸੀ ਨਾ ਹੋਵੇ, ਉਸ ਲਈ ਤੈਨੂੰ ਕੀ ਕਰਨਾ ਚਾਹੀਦਾ।
0: ਜੀ ਜੀ,
1: ਸਮੇਂ ਨੂੰ ਇਸ ਲਈ ਯੂਟੀਲਾਈਜ਼ ਕਰ
0: ਜੀ। ਅਤੇ ਡਾਕਟਰ, ਤੁਸੀਂ ਇਹ ਵੀ ਉਹਨਾਂ ਨੂੰ ਦੱਸਦੇ ਹੋ ਕਿ ਜੇ ਲੜਕੀਆਂ ਹੋਣਗੀਆਂ ਤੁਹਾਡੇ 'ਤੇ ਕਿੰਨਾ ਬੈਨੀਫਿਟ ਸਰਕਾਰ ਦਿੰਦੀ ਹੈ? ਜੀ
1: ਬਿਲਕੁਲ, ਉਹਨਾਂ ਨੂੰ ਜਿਹੜੀਆਂ ਆਸ਼ਾ ਵਰਕਰਸ, ਆਂਗਨਵਾੜੀ ਵਰਕਰਸ, ਜ਼ਰੂਰ ਉਹਨਾਂ ਨੂੰ ਇਸ ਗੱਲ ਨੂੰ ਇੰਟੀਮੇਟ ਕਰਦੀਆਂ ਕਿ ਅੱਜ ਕੱਲ੍ਹ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਗਰਲ ਚਾਈਲਡ ਨੂੰ ਪ੍ਰਮੋਟ ਕਰਦੀਆਂ, ਉਹਨਾਂ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰਦੀਆਂ, ਉਹਨਾਂ ਦੀ ਫਰਦਰ ਲਾਈਫ ਨੂੰ ਪ੍ਰਮੋਟ ਕਰਦੀਆਂ, ਬਟ ਸਟਿਲ ਕਿਉਂਕਿ ਸਾਡੀ ਸੁਸਾਇਟੀ ਇੱਦਾਂ ਦੀ ਹੈ, ਮੇਲ ਪ੍ਰਧਾਨ ਸੁਸਾਇਟੀ ਹੈ, ਇਸ ਕਰਕੇ ਹਰ ਬੰਦਾ ਚਾਹੁੰਦਾ ਕਿ ਮੇਰੇ ਘਰ ਇੱਕ
0: ਲੜਕਾ ਹੋਣਾ,
1: ਲੜਕਾ ਹੋਏ, ਪਰ ਹੁਣ ਹੌਲੀ ਹੌਲੀ ਸੁਸਾਇਟੀ ਬਦਲ ਰਹੀ ਹੈ, ਬਹੁਤ ਸਾਰੇ ਅਸੀਂ ਇੱਦਾਂ ਦੇ ਕਪਲਸ ਦੇਖੇ ਨੇ ਜਿਹੜੇ ਕਿ ਕਹਿੰਦੇ ਅਸੀਂ 2 ਹੀ ਬੱਚੇ ਕਰਨੇ ਆ, ਚਾਹੇ ਉਹ ਲੜਕੇ ਹੋਣ ਚਾਹੇ ਉਹ ਲੜਕੀਆਂ ਹੋਣ, ਸਾਡੇ ਲਈ ਬਰਾਬਰ।
0: ਜੀ ਜੀ, ਡਾਕਟਰ, ਬੱਚਿਆਂ ਦਾ ਅੰਤਰ ਕਹਿੰਦੇ ਨੇ ਕਿ ਇਸ ਲਈ ਵੀ ਜ਼ਰੂਰੀ ਹੈ, ਇੱਕ ਤਾਂ ਉਹਨਾਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ, ਦੂਜਾ ਉਹਨਾਂ ਦੀ ਪੜ੍ਹਾਈ ਵੱਲ ਧਿਆਨ ਵਧੀਆ ਦਿੱਤਾ ਜਾਂਦਾ, ਤੀਜਾ ਮਾਂ ਬਾਪ ਵੀ ਸੁਖਾਲੇ ਰਹਿੰਦੇ ਨੇ, ਕਿਉਂਕਿ ਸਾਰੀ ਦਿਹਾੜੀ ਨਹੀਂ ਤਾਂ ਮਾਂ ਵੀ ਰੁੱਲ ਜਾਏਗੀ ਅਤੇ ਬੱਚੇ ਵੀ ਰੋਂ ਰੋਂ ਕਰਦੇ ਰਹਿਣਗੇ। ਪਿੰਡਾਂ 'ਚ ਜਾ ਕੇ ਖਾਸ ਕੈਂਪ ਲਗਾਏ ਜਾਂਦੇ ਨੇ ਇਸ ਗੱਲ ਨੂੰ ਉਜਾਗਰ ਕਰਨ ਵਾਸਤੇ?
1: ਬਿਲਕੁਲ ਜੀ, ਉਹਨਾਂ ਨੂੰ ਸਮਝਾਇਆ ਜਾਂਦਾ, ਦੇਖੋ ਜੇ ਬੱਚਿਆਂ ਦੇ ਵਿੱਚ ਸਪੇਸਿੰਗ ਹੁੰਦੀ ਹੈ ਨਾ ਤਾਂ ਉਹਦੇ ਨਾਲ ਬੱਚੇ ਵੀ ਘੱਟ ਹੁੰਦੇ ਨੇ ਉਸ ਫੈਮਿਲੀ ਦੇ ਵਿੱਚ। ਦੇਖੋ ਜਲਦੀ ਜਲਦੀ ਬੱਚੇ ਨਹੀਂ ਹੋਣਗੇ ਤਾਂ 3 ਸਾਲ ਦਾ ਅੰਤਰ ਰੱਖਿਆ, 2 ਨਹੀਂ ਤਾਂ 3 ਬੱਚੇ ਹੋ ਜਾਣਗੇ ਉਸ ਫੈਮਿਲੀ ਦੇ ਵਿੱਚ। ਸਪੇਸਿੰਗ ਦਾ ਇਹ ਵੀ ਫਾਇਦਾ ਹੁੰਦਾ ਕਿ ਨੰਬਰ ਆਫ ਚਿਲਡਰਨ ਉਸ ਘਰ ਦੇ ਵਿੱਚ ਘੱਟ ਜਾਂਦੇ ਆ, ਜੇ ਨੰਬਰ ਆਫ ਚਿਲਡਰਨ ਘੱਟ ਨੇ ਤਾਂ ਉਸ ਘਰ ਦੇ ਉੱਤੇ ਫਾਈਨੈਂਸ਼ੀਅਲ ਬੋਝ ਵੀ ਘੱਟ ਹੈ, ਬਿਕੋਜ਼ ਜਿੰਨੇ ਜ਼ਿਆਦਾ ਬੱਚੇ ਆ ਉਹਨਾਂ ਨੂੰ ਪਾਲਣ

0: ਫਟਾਫਟ ਦੋਨੋਂ ਬੱਚੇ ਹੋ ਜਾਣ। ਏਦਾਂ ਕਰਨ ਦੇ ਨਾਲ ਮਾਂ ਨੂੰ ਕੀ ਨੁਕਸਾਨ ਹੁੰਦਾ, ਕਿਉਂਕਿ ਜਿਹੜਾ ਬੱਚਾ ਦੁੱਧ ਪੀ ਰਿਹਾ ਕਾਫੀ ਦੇਰ ਮਾਂ ਦਾ ਦੁੱਧ ਪੀਵੇਗਾ, ਔਰ ਇੱਕ ਬੱਚਾ ਕੁੱਖ ਵਿੱਚ ਪਲ ਰਿਹਾ, ਤਿੰਨਾਂ ਦੀ ਸਿਹਤ ਤੇ ਅਸਰ ਪਵੇਗਾ ਜੀ।
1: ਬਿਲਕੁਲ ਜੀ, ਸਪੋਜ਼ ਪਹਿਲਾ ਬੱਚਾ 8 ਜਾਂ 9 ਮਹੀਨੇ ਦਾ ਹੈ ਤੇ ਉਸਨੂੰ ਦੁਬਾਰਾ ਪ੍ਰੈਗਨੈਂਸੀ ਹੋ ਗਈ ਹੈ
0: ਜੀ,
1: ਜੇ ਤੇ ਉਹ ਅਰਲੀ ਪ੍ਰੈਗਨੈਂਸੀ ਚ ਸਾਡੇ ਕੋਲ ਆਉਂਦੀ ਹੈ, ਫਿਰ ਤੇ ਅਸੀਂ ਇਹਨੂੰ ਆਫਰ ਕਰਦੇ ਹਾਂ ਕਿ ਜੇ ਤੂੰ ਨਹੀਂ ਰੱਖਣਾ ਚਾਹੁੰਦੀ ਤੇ ਅਬੋਰਸ਼ਨ ਜਿਹੜੀਆਂ ਸਰਵਿਸਿਜ਼ ਨੇ ਉਹ ਵੀ ਹਸਪੀਟਲ ਦੇ ਵਿੱਚ ਫ੍ਰੀ ਆਫ ਕਾਸਟ ਅਵੇਲੇਬਲ ਨੇ, ਤੁਸੀਂ ਕਰਾ ਸਕਦੇ ਹੋ ਅਬੋਰਸ਼ਨ। ਪਰ ਜੇ ਫਿਰ ਵੀ ਉਹ ਬੇਬੀ ਕੰਟੀਨਿਊ ਕਰਨਾ ਚਾਹੁੰਦੀ ਹੈ, ਹੁਣ ਤੁਸੀਂ ਦੇਖੋ ਜੇ ਉਹ ਪਹਿਲੇ ਡਿਲੀਵਰੀ ਤੋਂ ਨਹੀਂ ਰਿਕਵਰ ਹੋਈ, ਉਹਦਾ ਹੀਮੋਗਲੋਬਿਨ ਘੱਟ ਹੋਏਗਾ, ਉਹਦੇ ਵਿੱਚ ਖੂਨ ਦੀ ਕਮੀ ਹੈ, ਫਰਦਰ ਪ੍ਰੈਗਨੈਂਸੀ ਦਾ ਬੋਝ, ਬੱਚਾ ਤਾਂ ਮਾਂ ਦੇ ਪੇਟ ਦੇ ਵਿੱਚ ਪੈਰਾਸਾਈਟ ਹੈ, ਉਹਨੇ ਤਾਂ ਆਪਣੀ ਖੁਰਾਕ ਮਾਂ ਤੋਂ ਲੈ ਹੀ ਲੈਣੀ ਹੈ, ਚਾਹੇ ਮਾਂ ਖੁਰਾਕ ਖਾ ਰਹੀ ਹੈ ਜਾਂ ਨਹੀਂ ਖਾ ਰਹੀ, ਉਹਦੇ ਨਾਲ ਮਾਂ ਦੀ ਕਮਜ਼ੋਰੀ, ਉਸਦੇ ਵਿੱਚ ਖੂਨ ਦੀ ਕਮੀ, ਉਹ ਅੱਗੇ ਅੱਗੇ ਵਧਣੀ ਹੈ
0: ਜੀ,
1: ਤੇ ਇਸ ਕਰਕੇ ਮਾਂ ਦੀ ਸਿਹਤ ਤੇ ਤਾਂ ਅਸਰ ਪਏਗਾ, ਫਿਰ ਉਹਨੂੰ ਪਹਿਲੇ ਬੱਚੇ ਦੀ ਫੀਡ ਵੀ ਛੁਡਵਾਉਣੀ ਪਏਗੀ। ਹਾਲਾਂਕਿ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਕਹਿੰਦੇ ਹਾਂ ਕਿ ਜ਼ਿਆਦਾ ਫੀਡ ਖਾਓ, ਜੇ ਤੁਸੀਂ ਉਹਨੂੰ ਫੀਡ ਵੀ ਦੇਣੀ ਹੈ ਤੇ ਅਗਲੇ ਬੱਚੇ ਦੇ ਵਾਸਤੇ ਵੀ, ਫਿਰ ਤੁਹਾਨੂੰ ਓਨੀ ਜ਼ਿਆਦਾ ਡਾਇਟ ਲੈਣੀ ਪਏਗੀ, ਪਰ ਮੋਸਟ ਆਫ ਦਾ ਮਾਵਾਂ ਫਿਰ ਫੀਡ ਛੁਡਵਾ ਦਿੰਦੀਆਂ, ਫਿਰ ਉਹ ਵੀ ਬੱਚਾ ਜਿਹੜਾ ਹੁੰਦਾ ਹੈ ਮਾਂ ਦੀ ਫੀਡ ਤੋਂ ਵਾਂਝਾ ਹੁੰਦਾ, ਉਪਰੇ ਦੁੱਧ ਤੇ ਪਲਦਾ ਹੈ, ਉਸਨੂੰ ਬਾਰ ਬਾਰ ਬਿਮਾਰੀਆਂ ਹੁੰਦੀਆਂ ਨੇ
0: ਜੀ।
1: ਜਿਹੜਾ ਹੋਣ ਵਾਲਾ ਬੱਚਾ ਹੈ ਉਸਨੂੰ ਵੀ ਕਮਜ਼ੋਰ ਮਾਂ ਤੋਂ ਕਮਜ਼ੋਰ ਨਿਊਟ੍ਰੀਸ਼ਨ ਮਿਲੇਗਾ, ਉਹਦੀ ਡਿਲੀਵਰੀ ਦੇ ਵਿੱਚ ਕੰਪਲੀਕੇਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ
0: ਜੀ। ਯਾਨੀ ਕਿ ਜੇਕਰ ਅਸੀਂ ਬੱਚਿਆਂ ਦੇ ਵਿੱਚ ਵਿੱਥ ਨਹੀਂ ਰੱਖਾਂਗੇ, ਇੱਕ ਬੱਚਾ ਹਾਲੇ ਦੁੱਧ ਚੁੰਘਦਾ ਔਰ ਦੂਜਾ ਬੱਚਾ ਪੇਟ ਵਿੱਚ ਆ ਗਿਆ, ਮਾਂ ਦੀ ਸਿਹਤ ਵੀ ਖਰਾਬ ਹੋਏਗੀ ਔਰ ਜਿਹੜਾ ਬੱਚਾ ਦੁੱਧ ਪੀ ਰਿਹਾ ਉਹਨੂੰ ਵੀ ਪੂਰਾ ਪੌਸ਼ਟਿਕ ਆਹਾਰ ਨਹੀਂ ਮਿਲੇਗਾ ਜਿਹੜਾ ਮਾਂ ਦੇ ਕੋਲੋਂ ਮਿਲਣਾ, ਔਰ ਜਿਹੜਾ ਬੱਚਾ ਕੁੱਖ ਵਿੱਚ ਪਲ ਰਿਹਾ ਉਹ ਵੀ ਲੈਣ ਦੀ ਤਾਂ ਕੋਸ਼ਿਸ਼ ਕਰੇਗਾ ਸਾਰਾ ਕੁਝ, ਪਰ ਜੇ ਮਾਂ ਹੀ ਕਮਜ਼ੋਰ ਹੈ ਤੇ ਉਸਨੂੰ ਵੀ ਉਹ ਵਧੀਆ ਤਰੀਕੇ ਦੇ ਨਾਲ ਖੁਰਾਕ ਨਹੀਂ ਮਿਲ ਸਕੇਗੀ। ਮਾਂ ਕਮਜ਼ੋਰ, ਜਿਹੜਾ ਗੋਦੀ 'ਚ ਖੇਡ ਰਿਹਾ ਬੱਚਾ ਉਹ ਕਮਜ਼ੋਰ, ਅਤੇ ਜਿਹੜਾ ਕੁੱਖ ਵਿੱਚ ਪਲ ਰਿਹਾ ਉਹ ਵੀ ਬੱਚਾ ਕਮਜ਼ੋਰ। ਡਾਕਟਰ ਸਾਹਿਬ, ਮਾਵਾਂ ਤਾਂ ਚਲੋ ਸਮਝ ਗਈਆਂ, ਹੁਣ ਗੱਲ ਆਉਂਦੀ ਹੈ ਪਿਤਾ ਦੀ, ਉਹਨਾਂ ਨੂੰ ਕਿਸ ਤਰੀਕੇ ਸਮਝਾਉਂਦੇ ਹੋ ਫਿਰ ਤੁਸੀਂ?
1: ਤਾਂ ਹੀ ਜਿਹੜੀਆਂ ਮਾਸ ਅਵੇਅਰਨੈਸ ਕੰਪੇਨਸ ਚਲਾਈਆਂ ਜਾਂਦੀਆਂ, ਤੁਸੀਂ ਵੀ ਹੁਣ ਦੇਖੋ ਉਹਦਾ ਇੱਕ ਹਿੱਸਾ
0: ਜੀ
1: ਹੈ ਨਾ, ਕਿ ਜੋ ਉਹ ਸਾਡੀ ਗੱਲ ਸੁਣ ਰਹੇ ਨੇ ਅਤੇ ਇਸ ਨੂੰ ਉਹ ਸਮਝਣ ਦੀ ਕੋਸ਼ਿਸ਼ ਕਰਨ ਕਿ ਪਰਿਵਾਰ ਦੇ ਵਿੱਚ, ਬੱਚਿਆਂ ਦੇ ਵਿੱਚ ਵਿੱਥ ਕਿੰਨੀ ਜ਼ਰੂਰੀ ਹੈ, ਉਹਨਾਂ ਦੀ ਪਤਨੀ ਦੀ ਸਿਹਤ ਚੰਗੀ ਰਹੇਗੀ, ਉਹਨਾਂ ਦੇ ਬੱਚਿਆਂ ਦੀ ਸਿਹਤ ਚੰਗੀ ਰਹੇਗੀ, ਉਹਨਾਂ ਦਾ ਵੀ ਬੋਝ ਘਟੇਗਾ ਫਾਈਨੈਂਸ਼ੀਅਲ, ਇੱਕ ਬੱਚਾ ਪਲ ਜਾਏਗਾ ਅਤੇ ਉਸ ਤੋਂ ਬਾਅਦ ਅਗਲੇ ਬੱਚੇ ਦੀ ਤਿਆਰੀ ਕਰਨਗੇ। ਇਹਦੇ ਲਈ ਤਾਂ ਮਾਸ ਅਵੇਅਰਨੈਸ ਕੰਪੇਨਸ ਹੀ ਚਾਹੀਦੀਆਂ, ਸਾਡਾ ਰੇਡੀਓ, ਸਾਡਾ ਟੀਵੀ, ਸਾਡਾ ਹੋਰ ਵੀ ਜੋ ਵੀ ਸਾਡੇ ਮਾਸ ਮੀਡੀਆ
0: ਜੀ
1: ਜੋ ਬੈਸਟ ਕਰ ਸਕਦੇ ਨੇ
0: ਕਰਦੇ
1: ਅਵੇਅਰਨੈਸ ਕੰਪੇਨਸ
0: ਜੀ ਜੀ, ਤੇ ਤੁਸੀਂ ਤੇ ਹੈ ਹੀ ਹੋ, ਜਾ ਕੇ ਕੈਂਪ ਲਗਾਉਂਦੇ ਹੋ, ਬਾਰ ਬਾਰ ਲੋਕਾਂ ਨੂੰ ਜਾਣਕਾਰੀ ਦਿੰਦੇ ਹੋ। ਡਾਕਟਰ ਸਾਹਿਬ, ਇੱਕ ਬੱਚਾ ਜਿਸ ਨੇ ਜਨਮ ਲੈ ਲਿਆ, ਕਿੰਨੀ ਦੇਰ ਤੱਕ ਮਾਂ ਦਾ ਦੁੱਧ ਪੀਏਗਾ?
1: ਬੱਚੇ ਨੂੰ 6 ਮਹੀਨੇ ਤੱਕ ਬ੍ਰੈਸਟ ਫੀਡਿੰਗ ਦੀ ਅਸੀਂ ਸਲਾਹ ਦਿੰਦੇ ਹਾਂ,
0: 6 ਮਹੀਨੇ ਸਿਰਫ ਬ੍ਰੈਸਟ,
1: ਸਿਰਫ ਤੇ ਸਿਰਫ ਬ੍ਰੈਸਟ ਫੀਡਿੰਗ, ਪਰ ਉਹ ਮਾਂ ਉਹਨੂੰ 6 ਮਹੀਨੇ ਬਾਅਦ ਉਸਨੂੰ ਦੂਸਰੇ ਫੀਡਸ ਦੇ ਨਾਲ ਸ਼ਿਫਟ ਕੀਤਾ ਜਾਂਦਾ ਹੈ, ਪਰ ਮਾਂ ਜਿਹੜੀ ਆਪਣੇ ਬੱਚੇ ਨੂੰ 2 ਸਾਲ ਤੱਕ ਫੀਡ ਕਰ ਸਕਦੀ। 6 ਮਹੀਨੇ ਤੱਕ ਐਕਸਕਲੂਸਿਵ ਬ੍ਰੈਸਟ ਫੀਡਿੰਗ, ਮਤਲਬ ਸਿਰਫ ਮਾਂ ਦਾ ਦੁੱਧ, 6 ਮਹੀਨੇ ਤੋਂ ਬਾਅਦ ਨਾਲ ਦੂਸਰਾ ਆਹਾਰ ਤੇ ਨਾਲ ਮਾਂ ਦਾ ਦੁੱਧ ਕੰਟੀਨਿਊ ਰਹਿੰਦਾ।
0: ਮਾਵਾਂ ਦੀ ਫਿਰ ਸ਼ਿਕਾਇਤ ਹੋ ਜਾਂਦੀ ਹੈ ਕਿ 1.5 ਸਾਲ 2 ਸਾਲ ਤੱਕ ਤਾਂ ਪਿਲਾਤਾ ਪਰ ਹੁਣ ਛੱਡਦਾ ਹੀ ਨਹੀਂ ਬੱਚਾ ਦੁੱਧ।
1: ਉਹਦੇ ਲਈ ਚਲੋ ਫਿਰ ਤਰੀਕੇ ਹੁੰਦੇ ਨੇ, ਕਿਉਂਕਿ ਦੁੱਧ ਵੈਸੇ ਆਪਣੇ ਆਪ ਹੀ ਹੌਲੀ ਹੌਲੀ
0: ਘੱਟ ਜਾਂਦਾ,
1: ਹੌਲੀ ਹੌਲੀ ਘੱਟ ਜਾਂਦਾ, ਬਾਕੀ ਕੁਝ ਮੈਡੀਸਨ ਵਗੈਰਾ ਅਸੀਂ ਦੇ ਕੇ ਛੁਡਵਾ ਦਿੰਦੇ ਹਾਂ
0: ਜੀ ਜੀ। ਯਾਨੀ ਕਿ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਪਹਿਲੇ ਬੱਚੇ ਨੂੰ ਸੰਪੂਰਨ ਖੁਰਾਕ ਦੇਣੀ ਹੈ ਤੇ ਫਿਰ ਵਿੱਥ ਬਹੁਤ ਹੀ ਜ਼ਰੂਰੀ ਹੈ। ਚੱਲਦੇ ਚੱਲਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
1: ਮੈਂ ਇਹੀ ਕਹਿਣਾ ਚਾਹਾਂਗੀ ਕਿ ਜੇ ਮਾਂ ਦੀ ਸਿਹਤ ਚੰਗੀ ਹੋਏਗੀ ਤੇ ਉਸ ਘਰ ਦੀ ਸਿਹਤ ਚੰਗੀ ਹੋਏਗੀ, ਉਸਦੇ ਬੱਚਿਆਂ ਦੀ ਸਿਹਤ ਚੰਗੀ ਹੋਏਗੀ, ਉਸਦਾ ਪਰਿਵਾਰ ਚੰਗਾ ਹੋਏਗਾ। ਤੇ ਇਸ ਕਰਕੇ ਆਪਣੇ ਬੱਚਿਆਂ ਦੇ ਵਿੱਚ ਵਿੱਥ ਜ਼ਰੂਰ ਰੱਖੋ, ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਡਾਕਟਰ ਕੋਲ ਜ਼ਰੂਰ ਜਾਓ, ਉਸ ਕੋਲੋਂ ਸਲਾਹ ਲਓ ਅਤੇ ਗਰਭ ਨਿਰੋਧਕ ਦੇ ਸਾਧਨ ਕੋਈ ਨਾ ਕੋਈ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਉਹਨੂੰ ਜ਼ਰੂਰ ਰੱਖੋ।
0: ਬੱਚੇ ਘਰ 'ਚ 2 ਹੀ ਅੱਛੇ ਹੈ ਨਾ ਜੀ, ਅਤੇ ਜਾਂ ਹੋਵੇ 1 ਹੋਵੇ ਨੇਕ ਵਾਲੀ ਕਹਾਵਤ ਅੱਜ ਕੱਲ੍ਹ ਲਾਗੂ ਹੋ ਰਹੀ ਹੈ, ਔਰ ਬੱਚੇ ਅਤੇ ਬੱਚੀ ਕਿਸੇ ਵਿੱਚ ਵੀ ਕੋਈ ਫਰਕ ਮਾਂ ਬਾਪ ਨਹੀਂ ਕਰਦੇ, ਜਿੱਥੇ ਇਹ ਫਰਕ ਹੋ ਰਿਹਾ ਉੱਥੇ ਉਹਨਾਂ ਨੂੰ ਹੁਣ ਸਮਝ ਜਾਣਾ ਚਾਹੀਦਾ, ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਲੈਂਦੀਆਂ ਨੇ। ਵੈਸੇ ਵੀ ਅਕਸਰ ਕਿਹਾ ਜਾਂਦਾ ਪੁੱਤਾਂ ਤੇਰਾ ਵਿਹੜਾ ਵੰਡਣਾ, ਧੀਆਂ ਵੰਡਣਾ ਬਾਬਲ ਦੁੱਖ ਤੇਰਾ, ਹੈ ਨਾ, ਬਹੁਤ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਸੋ ਡਾਕਟਰ ਗੁਰਮੀਤ ਕੌਰ ਸਹਿਗਲ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਕਿ ਬੱਚਿਆਂ ਵਿੱਚ ਵਕਫਾ, ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ ਹੈ। ਸਾਨੂੰ ਪੂਰੀ ਉਮੀਦ ਹੈ ਸਾਡੀਆਂ ਨਵੀਆਂ ਬਣੀਆਂ ਮਾਵਾਂ ਇਸ ਗੱਲ 'ਤੇ ਜ਼ਰੂਰ ਅਮਲ ਕਰਨਗੀਆਂ, ਔਰ ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਤੱਕ ਇਹ ਜਾਗਰੂਕਤਾ ਪਹੁੰਚੀ ਹੈ ਅਤੇ ਉਹ ਘਰ ਘਰ ਜਾ ਕੇ ਇਸ ਗੱਲ ਦੇ ਬਾਬਤ ਸਭ ਨੂੰ ਸਮਝਾਉਣਗੇ। ਬਹੁਤ ਬਹੁਤ ਸ਼ੁਕਰੀਆ ਜੀ।
2: ਜੀ, ਅੱਜ ਬਹੁਤ ਹੀ ਵਧੀਆ, ਅੱਜ ਵਿਸ਼ਵ ਗਰਭ ਨਿਰੋਧਕ ਖਾਸ ਦਿਹਾੜੇ 'ਤੇ ਅਸੀਂ ਸੁਣ ਰਹੇ ਸੀਗੇ ਬੱਚਿਆਂ 'ਚ ਅੰਤਰ ਰੱਖਣਾ ਕਿਉਂ ਜ਼ਰੂਰੀ, ਅਤੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਡਾਕਟਰ ਗੁਰਮੀਤ ਕੌਰ ਹੋਰੀ।
3: ਬਾਕੀ ਜੀ, ਬਹੁਤ ਹੀ ਲਾਹੇਵੰਦ ਜਾਣਕਾਰੀ ਡਾਕਟਰ ਸਾਹਿਬ ਹੁਣਾਂ ਵੱਲੋਂ ਦਿੱਤੀ ਗਈ ਹੈ, ਅਤੇ ਜਾਣਕਾਰੀਆਂ ਤੋਂ ਬਾਅਦ ਮਨੋਰੰਜਨ ਵੀ ਜਿਹੜਾ ਹੈ ਅਰਚਨਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਵੈਸੇ ਤਾਂ ਗੀਤ ਸੁਣਾਉਣਾ ਬਣਦਾ ਪਰ ਅੱਜ ਤਾਂ ਅਸੀਂ ਬਹੁਤ ਸਾਰੇ ਗੀਤ ਸੁਣਾਉਣੇ ਹੈ ਜੀ, ਕਿਉਂਕਿ ਸਾਡਾ ਸਿਲਸਿਲਾ ਹੁੰਦਾ ਹੈ ਸ਼ਨੀਵਾਰ ਝਾਂਜਰਾ।

0: ਆਂਟੀ ਕਹਿੰਦੇ ਜੀ ਜਗਮੋਹਨ ਕੌਰ ਦੀ ਆਵਾਜ਼ 'ਚ ਗੀਤ ਸੁਣਾ ਦਿਓ ਅਤੇ ਅਸੀਂ ਇਹਨਾਂ ਨੂੰ ਸੁਣਾਵਾਂਗੇ ਜਗਮੋਹਨ ਕੌਰ ਅਤੇ ਕੇ ਦੀਪ ਦੀ ਆਵਾਜ਼ 'ਚ ਗੀਤ ਅਤੇ ਤੁਹਾਡੇ ਕੋਲ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਨੇ ਅਰਚਨਾ
1: ਅਤੇ ਅਗਲਾ ਖਾਤਾ ਆਇਆ ਜੀ ਪਿੰਡ ਮਲੋਟ ਤੋਂ ਲਿਖਣ ਵਾਲੇ ਨੇ ਜਗਤਾਰ ਗਿੱਲ ਗੈਵੀ ਗਿੱਲ ਅਮਨਦੀਪ ਗਿੱਲ ਅਤੇ ਅਗਲਾ ਖਾਤਾ ਸਾਨੂੰ ਆਇਆ ਜੀ ਸਹਾਰਨਪੁਰ ਤੋਂ ਲਿਖਣ ਵਾਲੇ ਨੇ ਆਸ਼ੂ ਨਾਰੰਗ ਸੁਰੇਸ਼ ਨਾਰੰਗ ਸ਼ਾਲੂ ਅਤੇ ਉਹਨਾਂ ਦਾ ਸਾਰਾ ਪਰਿਵਾਰ ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਇਹ ਗੀਤ।

0: ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਮਨ ਕੀ ਬਾਤ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੀ ਮਨ ਕੀ ਬਾਤ, ਐਤਵਾਰ 27 ਸਤੰਬਰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਸ, DTH ਦੀ AIR ਪੰਜਾਬੀ ਸੇਵਾ, DRM 864 ਕਿਲੋਹਰਟਸ, FM 100.6 ਮੈਗਾਹਰਟਸ ਵਿਵਿਧ ਭਾਰਤੀ, FM 103.6 ਮੈਗਾਹਰਟਸ ਅੰਮ੍ਰਿਤਸਰ, FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ, ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।
2: ਜੀ ਇਹਨਾਂ ਸੁਣਿਆ ਪਰ ਇਹ ਬ੍ਰੇਕ ਤੋਂ ਬਾਅਦ ਫਿਰ ਤੋਂ ਦੀ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਵਸਦੇ ਵਿੜੇ ਵਿੱਚ ਤੇ ਸਿਲਸਿਲਾ ਚੱਲ ਰਿਹਾ ਜੀ ਝਾਂਜਰਾਂ ਦੇ ਬੋਰ
3: ਔਰ ਮਨੋਰੰਜਨ ਤੋਂ ਬਾਅਦ ਦੇਖੋ ਜੀ ਜਾਣਕਾਰੀ ਦੀ ਸਾਂਝ ਪਾਉਣ ਦੀ ਵੀ ਅਰਚਨਾ ਵਾਰੀ ਆ ਗਈ ਹੈ। ਦੇਖੋ ਕੱਲ੍ਹ 27 ਸਤੰਬਰ ਇਤਵਾਰ ਦਾ ਦਿਨ ਹੈ ਔਰ ਹਰ ਸਾਲ ਸਤੰਬਰ ਮਹੀਨੇ ਦੇ ਆਖਰੀ ਇਤਵਾਰ ਨੂੰ ਇੱਕ ਖਾਸ ਦਿਹਾੜਾ ਵੀ ਹੁੰਦਾ ਹੈ ਜੀ।
2: ਜੀ ਬਿਲਕੁਲ, ਉਹ ਹੈ ਜੀ ਵਿਸ਼ਵ ਡੈਫ ਦਿਹਾੜਾ, ਯਾਨੀ ਕਿ ਵਿਸ਼ਵ ਬਹਿਰਾ ਦਿਹਾੜਾ। ਅਤੇ ਉਹਦੇ ਨਾਲ ਨਾਲ ਜਦੋਂ ਅਸੀਂ ਸੁਨੇਹੇ ਦੀ ਗੱਲ ਕਰਦੇ ਹਾਂ ਤਾਂ ਹਰ ਵਰੇ ਕੋਈ ਨਾ ਕੋਈ ਇੱਕ ਥੀਮ ਜਿਹੜਾ ਆਪਣੇ ਆਪ ਦੇ ਵਿੱਚ ਖਾਸ ਦਿਨ ਲੈ ਕੇ ਹਾਜ਼ਰ ਹੁੰਦੇ ਨੇ ਅਤੇ ਇਸ ਵਰੇ ਦਾ ਜਿਹੜਾ ਥੀਮ ਰਹੇਗਾ, ਵਿਸ਼ਾ ਰਹੇਗਾ, ਉਹ ਇਹ ਹੈ ਜੀ ਡੈਫ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦਾ ਐਲਾਨ ਕਰਨਾ ਉਹਨਾਂ ਦੇ ਵਾਸਤੇ।
3: ਬਿਲਕੁਲ ਜੀ, ਇਸ ਦਿਨ ਦਾ ਮੰਤਵ ਹੈ ਕਿ ਜੋ ਡੈਫ ਵਿਅਕਤੀ ਨੇ ਉਹਨਾਂ ਦੇ ਕੰਮ ਕਾਜ ਨੂੰ ਉਤਸ਼ਾਹਿਤ ਕਰਨਾ, ਉਹਨਾਂ ਦੇ ਸਵੈ ਮਾਣ ਲਈ ਇਹ ਦਿਨ ਮਨਾਇਆ ਜਾਂਦਾ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਉਹਨਾਂ ਨੂੰ ਮਜ਼ਬੂਤ ਕਰਨਾ, ਉਹਨਾਂ ਦੀ ਸਿੱਖਿਆ, ਰੋਜ਼ਗਾਰ, ਸਵਾਸਥ ਅਤੇ ਜੋ ਸਾਰਵਜਨਿਕ ਸੇਵਾਵਾਂ ਨੇ ਉਹਨਾਂ ਨੂੰ ਯਕੀਨੀ ਬਣਾਇਆ ਜਾਵੇ। ਔਰ ਇੱਕ ਗੱਲ ਧਿਆਨ ਦੇਣ ਯੋਗ ਅਰਚਨਾ ਇਹ ਹੈ ਕਿ ਇਹ ਦਿਨ ਡੈਫ ਵਿਅਕਤੀਆਂ ਨੂੰ ਦਿਲਾਸਾ ਦੇਣ ਲਈ ਨਹੀਂ ਮਨਾਇਆ ਜਾਂਦਾ, ਬਲਕਿ ਇਸ ਲਈ ਮਨਾਇਆ ਜਾਂਦਾ ਹੈ ਕਿ ਅਸੀਂ ਵੀ ਉਹਨਾਂ ਦੀ ਸਾਈਨ ਲੈਂਗੁਏਜ ਜਿਹੜੀ ਹੈ ਉਸਨੂੰ ਸਮਝੀਏ, ਸਿੱਖੀਏ ਔਰ ਉਸ ਲੈਂਗੁਏਜ ਦੇ ਵਿੱਚ ਹੀ ਕੋਸ਼ਿਸ਼ ਕਰੀਏ ਕਿ ਅਸੀਂ ਵੀ ਉਹਨਾਂ ਨਾਲ ਗੱਲਬਾਤ ਕਰੀਏ, ਕਿਉਂਕਿ ਉਹਨਾਂ ਦੀ ਜਿਹੜੀ ਇਹ ਲੈਂਗੁਏਜ ਹੈ ਜਿਸ ਦਾ ਉਹ ਇਸਤੇਮਾਲ ਕਰਦੇ ਨੇ ਇਹ ਉਹਨਾਂ ਦੀ ਆਪਣੀ ਇੱਕ ਪੂਰੀ ਭਾਸ਼ਾ ਹੈ ਆਪਣੇ ਆਪ 'ਚ।
2: ਅਤੇ ਜਦੋਂ ਅਸੀਂ ਵਰੇ ਕਾਂਡ ਦੀ ਗੱਲ ਕਰਦੇ ਹਾਂ, ਇਹ 75ਵਾਂ ਵਰੇ ਕਾਂਡ ਮਨਾ ਰਹੇ ਹਾਂ ਅਤੇ ਇਹਦਾ ਜਿਹੜਾ ਵਰਲਡ ਫੈਡਰੇਸ਼ਨ ਆਫ ਦਾ ਡੈਫ ਉਹਨਾਂ ਵਾਸਤੇ ਇਹ ਮਨਾਇਆ ਜਾਂਦਾ ਹੈ ਅਤੇ 75ਵਾਂ ਵਰੇ ਕਾਂਡ ਬੜਾ ਹੁੰਮ ਹਮਾ ਕੇ ਮਨਾਇਆ ਜਾਂਦਾ ਹੈ। ਮੰਤਵ ਤੁਸੀਂ ਹੁਣੇ ਜ਼ਿਕਰ ਹੀ ਕੀਤਾ ਕਿ ਉਹਨਾਂ ਦੇ ਨਾਲ ਕੋਈ ਸਹਾਨੁਭੂਤੀ ਨਹੀਂ ਦਿਖਾਉਣੀ, ਅਸੀਂ ਉਹਨਾਂ ਦੇ ਨਾਲ ਖੜੇ ਹੋਣਾ।
3: ਬਿਲਕੁਲ ਅਸੀਂ ਉਹਨਾਂ ਨੂੰ ਬਰਾਬਰ ਸਮਝਦੇ ਹੋਏ ਉਹਨਾਂ ਦੀ ਭਾਸ਼ਾ ਨੂੰ ਸਤਿਕਾਰ ਦੇਈਏ, ਉਹਨਾਂ ਦੀ ਭਾਸ਼ਾ ਨੂੰ ਸਮਝੀਏ, ਇਹ ਵੀ ਇੱਕ ਮੰਤਵ ਹੈ। ਕਿਉਂਕਿ ਦੇਖੋ ਜੋ ਡੈਫ ਲੋਕ ਨੇ ਜੋ ਸੁਣ ਨਹੀਂ ਸਕਦੇ ਉਹ ਲੋਕ ਵੀ ਆਮ ਵਿਅਕਤੀਆਂ ਵਾਂਗ ਬਹੁਤ ਹੀ ਪ੍ਰਤਿਭਾਸ਼ਾਲੀ ਹੁੰਦੇ ਨੇ, ਬਹੁਤ ਸਿਆਣੇ ਹੁੰਦੇ ਨੇ, ਬੁੱਧੀਮਾਨ ਹੁੰਦੇ ਨੇ ਔਰ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿਕਾਸ ਦੇ ਵਿੱਚ ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੁੰਦਾ ਹੈ।
2: ਅਤੇ ਚਲੋ ਆਓ ਰਲ ਮਿਲ ਕੇ ਡਿਕਲੇਅਰਿੰਗ ਡੈਫ ਪੀਪਲ ਹਿਊਮਨ ਰਾਈਟਸ ਅਤੇ ਅੱਗੇ ਵੱਧਦੇ ਹਾਂ।
3: ਬਿਲਕੁਲ ਜੀ, ਅੱਗੇ ਵੱਧਦੇ ਹਾਂ ਗੀਤ ਸੰਗੀਤ ਵੱਲ। ਝਾਂਜਰਾਂ ਦੇ ਬੋਰ ਦੀ ਅਗਲੀ ਫਰਮਾਇਸ਼ ਵੀ ਸੁਣਾ ਦਿੰਦੇ ਹਾਂ ਸਰੋਤਿਆਂ ਨੂੰ, ਜੋ ਕਿ ਆਈ ਹੈ ਜੀ ਪਿੰਡ ਧਿਉਣਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ ਅਤੇ ਕਰਨਦੀਪ ਸਿੰਘ ਬਰਾੜ ਹੁਣਾਂ ਦੀ। ਤਲਵਾੜਾ ਹਾਜ਼ੀਪੁਰ ਤੋਂ ਸੁਨੀਲ ਜੋਸ਼ੀ, ਪੰਖੂ, ਨੀਤੂ, ਮਮਤਾ, ਸੁਰਜੀਤ, ਬਿਸ਼ਨ ਦਾਸ ਅਤੇ ਮਲਕੀਤ ਭਾਰਦਵਾਜ ਕਹਿੰਦੇ ਜੀ ਸਾਨੂੰ ਕੌਰ ਬੀ ਦਾ ਗਾਇਆ ਕੋਈ ਗੀਤ ਸੁਣਾ ਦਿਓ।
2: ਅਤੇ ਅਗਲਾ ਖਤ ਆਇਆ ਜੀ ਇਸੀ ਫਰਮਾਇਸ਼ ਵਾਸਤੇ ਅਜੀਤ ਨਗਰ ਮਲੋਟ ਤੋਂ ਅਤੇ ਲਿਖਣ ਵਾਲੇ ਨੇ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਉਹਨਾਂ ਦੀ ਲਾਡਲੀ ਪੋਤੀ ਰੌਣਕਦੀਪ ਕੌਰ। ਅਤੇ ਅਗਲਾ ਖਤ ਸਾਨੂੰ ਆਇਆ ਜੀ ਪਿੰਡ ਕੁੜਿਆਣਾ, ਕੁਲਦੀਪ ਧੀਂਗੜਾ, ਸੋਹਨ ਧੀਂਗੜਾ, ਆਰਵ ਧੀਂਗੜਾ, ਉਹਨਾਂ ਦਾ

ਪੋਤਾ ਰੀਆ ਧਿੰਗੜਾ ਉਹਨਾਂ ਦੀ ਨੂੰਹ, ਰਿਤਿਕਾ ਉਹਨਾਂ ਦੀ ਪੋਤੀ, ਬਲਤੇਜ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅਤੇ ਆਓ ਸੁਣਦੇ ਹਾਂ ਉਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਇਹ ਗੀਤ।

0: ਅਨਮੋਲ ਧਰਮਪਾਲ, ਵੀਰ ਸਿੰਘ ਲਾਡੋ, ਲਖਵਿੰਦਰ ਸੰਧੂ ਅਤੇ ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਉਹਨਾਂ ਦਾ ਸਾਰਾ ਪਰਿਵਾਰ
1: ਜੀ।
0: ਸਭ ਨੇ ਫਰਮਾਇਸ਼ ਕੀਤੀ ਹੈ ਅਮਰਿੰਦਰ ਗਿੱਲ ਹੋਣਾ ਦੇ ਇਸ ਗੀਤ ਦੀ
1: ਜੀ, ਔਰ ਇਸੇ ਗੀਤ ਦੀ ਫਰਮਾਇਸ਼ ਮਲੋਟ ਵਾਲਿਆਂ ਦੇ ਨਾਲ ਨਾਲ ਹਾਜ਼ੀਪੁਰ ਵਾਲਿਆਂ ਨੇ ਵੀ ਕੀਤੀ ਹੈ ਜੀ। ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਆਦਿਤਯ ਕੌਂਡਲ ਹੋਣਾ ਨੇ, ਇਹ ਨੇ ਜੀ ਖੁਰਜਾ ਉੱਤਰ ਪ੍ਰਦੇਸ਼ ਤੋਂ। ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ, ਆਹ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦਾ ਇਹ ਗੀਤ।

0: ਲਓ ਜੀ, ਅਗਲੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ ਜੀ, ਜੋ ਕਿ ਆਈ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ। ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਔਰ ਪਿੰਡ ਨਵੇਂ ਤੋਂ ਨੱਥਾ ਸਿੰਘ ਰਾਮਗੜੀਆ, ਬਲਜੀਤ ਸਿੰਘ ਪੋਤਾ, ਹੈਪੀ ਸਿੰਘ ਪੋਤਾ, ਗੁਰਕਿਰਤ ਸਿੰਘ ਪੜੋਤਾ
1: ਜੀ। ਅਤੇ ਅਗਲਾ ਖੱਤ ਜਿਹੜਾ ਸਾਨੂੰ ਆਇਆ ਉਹ ਆਇਆ ਜੀ ਸਾਨੂੰ ਭਾਰਤ ਨਗਰ ਚੌਂਕ ਫਿਰੋਜ਼ਪੁਰ ਤੋਂ, ਅਤੇ ਲਿਖਣ ਵਾਲੇ ਨੇ ਸੋਨੂ ਕਪੂਰ, ਹਰਸ਼ ਕਪੂਰ, ਸੌਰਵ ਕਪੂਰ ਅਤੇ ਮੁਸਕਾਨ ਕਪੂਰ ਅਤੇ ਉਹਨਾਂ ਦਾ ਪੂਰਾ ਕਪੂਰ ਪਰਿਵਾਰ। ਅਤੇ ਅਗਲਾ ਖੱਤ ਜਿਹੜਾ ਸਾਨੂੰ ਆਇਆ ਉਹ ਆਇਆ ਜੀ ਸਾਨੂੰ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ, ਅਤੇ ਲਿਖਣ ਵਾਲੇ ਨੇ ਕਪਤਾਨ ਸਿੰਘ, ਸੈਕਟਰੀ ਜਮਸ਼ੇਰ ਸਿੰਘ ਜੀ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਹਰਫੁਲ। ਅਤੇ ਆਓ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਦੇ ਉੱਤੇ ਸੁਰਿੰਦਰ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਜੀ ਬਿਲਕੁਲ ਜੀ, ਗੱਲ ਤਾਂ ਬਣਦੀ ਹੈ ਜਦੋਂ ਪੂਰਾ ਜ਼ੋਰ ਲੱਗਿਆ ਹੁੰਦਾ ਹੈ ਤੇ ਪੈਰਾਂ 'ਚ ਨੀਲ ਵੀ ਪੈ ਜਾਂਦੇ ਨੇ।
1: ਬਿਲਕੁਲ, ਔਰ ਸਾਡੀ ਗੱਲ ਦੇਖੋ ਜੀ ਉਦੋਂ ਬਣਦੀ ਹੈ ਜਦੋਂ ਸਾਡੇ ਸਰੋਤੇ ਜਿਹੜੇ ਨੇ ਢੇਰ ਸਾਰੇ ਸਾਨੂੰ ਖੱਤ ਲਿਖਦੇ ਨੇ। ਔਰ ਦੇਖੋ ਜੀ ਅਰਚਨਾ, ਬਹੁਤ ਸਾਰੇ ਤੋਹਫੇ ਹੁਣ ਤਿਉਹਾਰਾਂ ਦੇ ਵਿੱਚ ਇੱਕ ਦੂਸਰੇ ਨੇ ਸਭ ਨੂੰ ਦੇਣੇ ਨੇ, ਲੇਕਿਨ ਸਾਨੂੰ ਆਪਣੇ ਸਰੋਤਿਆਂ ਦੇ ਕੋਲੋਂ ਜਿਹੜਾ ਤੋਹਫਾ ਚਾਹੀਦਾ ਹੈ ਉਹ ਚਾਹੀਦੇ ਨੇ ਜੀ ਢੇਰ ਸਾਰੇ ਖੱਤ। ਅਤੇ ਹੁਣ ਉਹਨਾਂ ਨੇ ਪ੍ਰੋਗਰਾਮ ਸੁਣਿਆ, ਹੁਣ ਹੀ ਉਹ ਪੋਸਟ ਕਾਰਡ ਚੁੱਕਣ ਅਤੇ ਸਾਨੂੰ ਖੱਤ ਲਿਖ ਦੇਣ, ਆਪਣੀਆਂ ਫਰਮਾਇਸ਼ਾਂ ਲਿਖ ਕੇ ਭੇਜ ਦੇਣ।
0: ਬਈ ਫਰਮਾਇਸ਼ਾਂ ਦੇ ਨਾਲ ਨਾਲ ਸੁਝਾਅ ਵੀ ਜ਼ਰੂਰ ਭੇਜਣ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 1440001। ਇੰਤਜ਼ਾਰ ਰਹੇਗਾ ਤੁਹਾਡੇ ਸੁਝਾਅ ਭਰੇ ਖਤਾਂ ਦਾ ਅਤੇ ਫਰਮਾਇਸ਼ੀ ਖਤਾਂ ਦਾ। ਅਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਅਰਚਨਾ ਨੂੰ,
1: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
0: ਨਮਸਕਾਰ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਸੂਬੇ ਭਰ ਵਿੱਚ ਪੰਜਾਬ ਬੀਜੇਪੀ ਵੱਲੋਂ ਨਸ਼ਾ ਮੁਕਤ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਕੱਲ੍ਹ ਇਸੇ ਸੰਬੰਧ ਵਿੱਚ ਅੰਮ੍ਰਿਤਸਰ ਪੁੱਜੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਜਕੜ ਤੋਂ ਮੁਕਤ ਕਰਨ ਦਾ ਪੱਕਾ ਸੰਕਲਪ ਲਿਆ ਹੈ ਅਤੇ ਇਸ ਨੂੰ ਪੂਰਾ ਕਰਾਂਗੇ। ਸ੍ਰੀ ਮੇਘਵਾਲ ਨੇ ਕਿਹਾ ਕਿ ਹੁਣ ਪੂਰੇ ਸੂਬੇ ਵਿੱਚ ਹਸਪਤਾਲਾਂ, ਸਕੂਲਾਂ, ਜੇਲ੍ਹਾਂ ਅਤੇ ਜਨਤਕ ਥਾਵਾਂ 'ਤੇ ਬਹੁਤ ਹੀ ਆਸਾਨ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਡਿਲੀਵਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਢਾਂਚਾ ਇੰਨਾ ਵਿਗੜ ਚੁੱਕਾ ਹੈ ਕਿ ਪੁਲਿਸ ਤਸਕਰਾਂ ਨੂੰ ਬਚਾ ਰਹੀ ਹੈ ਅਤੇ ਇਸ ਦੇ ਉਲਟ ਕਮਜ਼ੋਰ ਵਰਗ ਦੇ ਪੀੜਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਹ ਯਾਤਰਾ ਇੱਕ ਸਿਆਸੀ ਗਤੀਵਿਧੀ ਨਹੀਂ, ਸਗੋਂ ਸੂਬੇ ਦੇ ਨੌਜਵਾਨਾਂ ਦੀ ਰਾਖੀ ਲਈ ਸਮਾਜਿਕ ਸੁਧਾਰ ਦੀ ਇੱਕ ਲਹਿਰ ਹੈ। ਉਹਨਾਂ ਪੰਜਾਬ ਦੀ ਰਾਖੀ ਲਈ ਏਕਤਾ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ਭਾਜਪਾ ਨਸ਼ਿਆਂ ਦੀ ਸਮੱਸਿਆ ਨੂੰ ਸੂਬੇ ਦੀ ਸਭ ਤੋਂ ਵੱਡੀ ਚੁਣੌਤੀ ਵਜੋਂ ਲਵੇਗੀ ਅਤੇ ਇਸ ਨੂੰ ਜੜੋਂ ਖਤਮ ਕਰ ਦੇਵੇਗੀ। ਉੱਧਰ ਕੱਲ੍ਹ ਲੁਧਿਆਣਾ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਸ਼ਾ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਹਿਮਾਚਲ ਦੇ ਬੱਦੀ ਤੋਂ ਨਸ਼ਾ ਆ ਰਿਹਾ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ। ਢਿੱਲੋਂ ਨੇ ਕਿਹਾ ਕਿ ਉਹ ਉਹਨਾਂ ਮਾਵਾਂ ਨੂੰ ਮਿਲੇ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੀ ਕਾਰਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਮਾਵਾਂ ਦਾ ਦਰਦ ਅਸਹਿਣਯੋਗ ਨਹੀਂ। ਹੁਸ਼ਿਆਰਪੁਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਵਿੱਚ

0: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਸ਼ਾਮਲ ਹੋਏ। ਉਦਯੋਗ ਵਿਭਾਗ ਪੰਜਾਬ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਵਿੱਚ ਸਥਾਨਕ ਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਏ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਹਤਰ ਬੁਨਿਆਦੀ ਢਾਂਚੇ, ਜਵਾਬਦੇਹ ਆਧਾਰਿਤ ਪ੍ਰਸ਼ਾਸਨ ਤੇ ਆਸਾਨ ਮਨਜ਼ੂਰੀ ਪ੍ਰਕਿਰਿਆਵਾਂ ਰਾਹੀਂ ਇੱਕ ਅਨੁਕੂਲ, ਪਾਰਦਰਸ਼ੀ ਤੇ ਨਿਵੇਸ਼ਕ ਪੱਖੀ ਕਾਰੋਬਾਰੀ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕੀਤਾ ਏ। ਤੇਜ਼ੀ ਨਾਲ ਇੱਕ ਪ੍ਰਮੁੱਖ ਉਦਯੋਗਿਕ ਨਿਕੇਂਦਰ ਅਤੇ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ 1.99 ਲੱਖ ਕਰੋੜ ਦਾ ਵੱਡਾ ਨਿਵੇਸ਼ ਆਕਰਸ਼ਿਤ ਕੀਤਾ ਏ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਨੇ ਅਤੇ ਰਵਾਇਤੀ ਕੇਂਦਰਾਂ ਤੋਂ ਬਾਹਰ ਵੀ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਿਆ ਏ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡਾਂ ਨੂੰ ਜੋੜਨ ਵਿੱਚ ਚੰਡੀਗੜ੍ਹ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਏ। ਇਹ ਉਪਲਬਧੀ ਡਿਜੀਟਲ ਹੈਲਥ ਮਿਸ਼ਨ ਨੂੰ ਲਾਗੂ ਕਰਨ ਅਤੇ ਮਰੀਜ਼ ਕੇਂਦਰਿਤ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚੰਡੀਗੜ੍ਹ ਸਿਹਤ ਵਿਭਾਗ ਦੀ ਪ੍ਰਤੀਬੱਧਤਾ ਦਾ ਸਨਮਾਨ ਏ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਚੰਡੀਗੜ੍ਹ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾਕਟਰ ਸੁਮਨ ਸਿੰਘ ਨੇ ਕੇਂਦਰੀ ਸਿਹਤ ਮੰਤਰੀ JP ਨੱਡਾ ਤੋਂ ਇਸ ਉਪਲਬਧੀ ਲਈ ਪੁਰਸਕਾਰ ਪ੍ਰਾਪਤ ਕੀਤਾ। ਇਸ ਪ੍ਰਾਪਤੀ ਨਾਲ ਚੰਡੀਗੜ੍ਹ ਸਿਹਤ ਵਿਭਾਗ ਨੇ ਡਿਜੀਟਲ ਸਿਹਤ ਪਹਿਲਾਂ ਨੂੰ ਅੱਗੇ ਵਧਾਉਣ ਅਤੇ ਇਸ ਦਾ ਲਾਭ ਹਰੇਕ ਨਾਗਰਿਕ ਤੱਕ ਪਹੁੰਚਾਉਣ ਦੀ ਪ੍ਰਤੀਬੱਧਤਾ ਦੁਹਰਾਈਏ। ਇਸ ਨਾਲ ਕੁਸ਼ਲ ਅਤੇ ਰੋਗੀ ਕੇਂਦਰਿਤ ਸਿਹਤ ਵਿਵਸਥਾ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਫਿਰੋਜ਼ਪੁਰ ਪੁਲਿਸ ਵੱਲੋਂ ਕਾਊਂਟਰ ਇੰਟੈਲੀਜੈਂਸ ਦੇ ਇੱਕ ਇੰਸਪੈਕਟਰ ਬਲਦੇਵ ਸਿੰਘ ਨੂੰ ਨਾਕਾਬੰਦੀ ਦੌਰਾਨ ਤਕਰੀਬਨ 3.5 ਕਿਲੋ ਹੈਰੋਇਨ, 6 ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਏ। ਪੁਲਿਸ ਸੂਤਰਾਂ ਮੁਤਾਬਕ ਅਗਲੀ ਕਾਰਵਾਈ ਜਾਰੀ ਏ। ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਮੇਰਾ ਯੁਵਾ ਭਾਰਤ ਫਰੀਦਕੋਟ ਪੰਜਾਬ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਵਰਦੀਪ ਕੌਰ ਸੰਧੂ ਅਤੇ ਸਰਕਾਰੀ ITI ਫਿਰੋਜ਼ਪੁਰ ਦੇ ਗੁਰਪ੍ਰੀਤ ਸਿੰਘ ਜੋਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਸਿੱਖਿਆਰਥੀਆਂ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਅਤੇ ਦੇਸ਼ ਸੇਵਾ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵੱਲੋਂ ਪਰਾਲੀ ਪ੍ਰਬੰਧਨ ਲਈ ਇੱਕ ਸਿਖਲਾਈ ਕੋਰਸ ਕਰਵਾਇਆ ਗਿਆ। ਸਿਖਲਾਈ ਕੋਰਸ ਦਾ ਮਕਸਦ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵਿਗਿਆਨਕ ਤਕਨੀਕਾਂ ਅਤੇ ਹਾੜੀ ਦੀ ਫਸਲ ਦੀ ਬਿਜਾਈ ਲਈ ਮਹੱਤਵਪੂਰਨ ਜਾਣਕਾਰੀ ਦੇਣਾ ਸੀ। ਡਿਪਟੀ ਡਾਇਰੈਕਟਰ ਡਾਕਟਰ ਹਰਦੀਪ ਸਿੰਘ ਸਫੀਖੀ ਅਤੇ ਹੋਰ ਮਾਹਿਰਾਂ ਨੇ ਪਰਾਲੀ ਨੂੰ ਖੁੰਭ ਦੀ ਖੇਤੀ ਲਈ, ਸਬਜ਼ੀਆਂ ਵਿੱਚ ਮਲਚਿੰਗ ਲਈ ਅਤੇ ਪਸ਼ੂਆਂ ਦੇ ਚਾਰੇ ਲਈ ਵਰਤੋਂ ਬਾਰੇ ਜਾਣਕਾਰੀ ਦਿੱਤੀ। ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਲਿਆ ਏ। ਭਾਰਤੀ ਮਹਿਲਾਵਾਂ ਦੇ ਫਾਈਨਲ ਮੁਕਾਬਲੇ ਵਿੱਚ ਈਰਾਨ ਨੂੰ ਸਖ਼ਤ ਟੱਕਰ ਤੋਂ ਬਾਅਦ 37-34 ਨਾਲ ਹਰਾ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਦੁਪਹਿਰ ਦੇ 1:15 ਹੋ ਚੁੱਕੇ ਨੇ। ਬੇਲਾਈ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ ਸੁਣਦੇ ਹਾਂ ਪ੍ਰੋਗਰਾਮ ਬਸ ਕੁਝ ਹੀ ਪਲਾਂ ਚ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
5: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
5: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
1: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
0: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਤੇ ਫੌਜੀ ਵੀਰੋ, ਅਗਲਾ ਗੀਤ ਪੇਸ਼ ਹੈ ਤੁਹਾਡੇ ਲਈ ਫਿਲਮ ਖੁਦਾਰ ਤੋਂ ਆਵਾਜ਼ਾਂ ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀਆਂ। ਗੀਤ ਦੇ ਬੋਲ ਮਜਰੂਹ ਸੁਲਤਾਨਪੁਰੀ ਦੇ ਤੇ ਸੰਗੀਤ ਰਾਜੇਸ਼ ਰੌਸ਼ਨ ਦਾ।

0: ਫੌਜੀ ਵੀਰੋ, ਇਸ ਵੇਲੇ 1:40 ਹੋਣ ਜਾ ਰਹੇ ਨੇ, ਯਾਨੀ ਕਿ ਵੇਲਾ ਹੈ ਜੀ ਪੰਜਾਬੀ ਖਬਰਾਂ ਦਾ। ਅਤੇ 1:50 ਤੇ ਤੁਸੀਂ ਸੁਣੋਗੇ ਉਰਦੂ ਦੇ ਵਿੱਚ ਖਬਰਾਂ। ਅਤੇ ਦੁਪਹਿਰ 2 ਵਜੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹੋਰ ਕੁਛ ਹਿੰਦੀ ਫਿਲਮੀ ਗੀਤ। ਅਤੇ ਹੁਣ ਤੁਸੀਂ ਸੁਣੋਗੇ ਜੀ ਪੰਜਾਬੀ ਖਬਰਾਂ। ਅਤੇ ਇੰਤਜ਼ਾਰ ਕਰਨਾ, ਅਸੀਂ ਫਿਰ ਵਾਪਸ ਆਉਂਦੇ ਹਾਂ। ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਦਾ ਜਲੰਧਰ ਕੇਂਦਰ।
1: नमस्कार, ये आकाशवाणी है। खबरां दे इस बुलेटिन नाल मैं यादविंदर सिंह। पहला सुनो बुलेटिन दियां खास खबरां। विदेश मंत्री डॉक्टर एस जयशंकर अज न्यूयॉर्क च संयुक्त राष्ट्र महासभा दे 81वें उच्च पदरी सैशन नूं संबोधन करनगे। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਿਊਯਾਰਕ ਵਿੱਚ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਇਸ ਸੈਸ਼ਨ ਦਾ ਵਿਸ਼ਾ ਹੈ ਵਿਸ਼ਵਾਸ ਬਹਾਲ ਕਰਨਾ, ਤਬਦੀਲੀ ਦਾ ਪ੍ਰਬੰਧ, ਇੱਕ ਅਜਿਹਾ ਸੰਯੁਕਤ ਰਾਸ਼ਟਰ ਜੋ ਸਾਰਿਆਂ ਲਈ ਕੰਮ ਕਰੇ। ਮਹਾਂਸਭਾ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਸੀਨੀਅਰ ਨੁਮਾਇੰਦੇ ਸ਼ਾਮਲ ਨੇ ਜੋ ਅਹਿਮ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਆਪਣੇ ਦੇਸ਼ਾਂ ਦੀਆਂ ਤਰਜੀਹਾਂ ਅਤੇ ਨਜ਼ਰੀਏ ਪੇਸ਼ ਕਰਨਗੇ। ਸੰਯੁਕਤ ਰਾਸ਼ਟਰ ਮੁਤਾਬਕ 81ਵਾਂ ਸੈਸ਼ਨ ਆਲਮੀ ਸਹਿਯੋਗ ਨੂੰ ਮੁੜ ਸੁਰਜੀਤ ਕਰਨ, ਨਿਰੰਤਰ ਵਿਕਾਸ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸ਼ਾਂਤੀ, ਮਾਨ ਸਨਮਾਨ ਅਤੇ ਸਮਾਨਤਾ ਲਈ ਸਮੂਹਕ ਕਾਰਵਾਈ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੋਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨਿਊਯਾਰਕ 'ਚ 81ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਇਲਾਵਾ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਮੁੱਦਿਆਂ ਦੇ ਨਾਲ ਨਾਲ ਕਈ ਮੌਜੂਦਾ ਮੁੱਦਿਆਂ 'ਤੇ ਚਰਚਾ ਕੀਤੀ। ਸੈਸ਼ਨ ਦੌਰਾਨ ਉਨ੍ਹਾਂ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਖਾੜੀ ਸੰਘਰਸ਼ ਨਾਲ ਸੰਬੰਧਿਤ ਤਾਜ਼ਾ ਘਟਨਾਕ੍ਰਮ ਉੱਤੇ ਚਰਚਾ ਕੀਤੀ। ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਵਾਲੇ ਇਸ ਸਮੂਹ ਦਾ ਜ਼ਿਕਰ ਕਰਦਿਆਂ ਜੈਸ਼ੰਕਰ ਨੇ

0: ਕਿ ਬ੍ਰਿਕਸ ਦੇਸ਼ਾਂ ਦੇ ਆਗੂਆਂ ਨੇ ਬ੍ਰਿਕਸ ਸਹਿਯੋਗ ਦੀ ਸਮੀਖਿਆ ਵੀ ਕੀਤੀ ਏ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਾਉਣ ਅਤੇ ਜੋਖਮਾਂ ਨੂੰ ਘੱਟ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਏ। ਉਹ ਅੱਜ ਗ੍ਰੀਸ ਦੇ ਵਿਦੇਸ਼ ਮੰਤਰੀ ਜੌਰਜ ਗੇਰਾ ਪੇਟ੍ਰਿਟਿਸ ਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਸੰਦਰਭ 'ਚ AI ਖਾਸਕਰ ਸਮੁੰਦਰੀ ਸੁਰੱਖਿਆ ਵਿਸ਼ੇ 'ਤੇ ਹੋਏ ਪ੍ਰੋਗਰਾਮ ਦੀ ਸਹਿ ਪ੍ਰਧਾਨਗੀ ਕਰ ਰਹੇ ਸਨ। ਡਾਕਟਰ ਜੈਸ਼ੰਕਰ ਨੇ ਕਿਹਾ ਕਿ AI ਅਤੇ ਸਮੁੰਦਰੀ ਸੁਰੱਖਿਆ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀਆਂ ਅਹਿਮ ਤਰਜੀਹਾਂ ਨੇ। ਉਹਨਾਂ ਕਿਹਾ ਕਿ ਨਵੀਂ ਦਿੱਲੀ ਐਲਾਨਨਾਮੇ ਵਿੱਚ AI ਸਰੋਤਾਂ ਤੱਕ ਲੋਕਤੰਤਰਿਕ ਪਹੁੰਚ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰਣਾਲੀਆਂ ਦੇ ਨਿਰਮਾਣ, ਮਨੁੱਖੀ ਸਮਰੱਥਾ 'ਚ ਨਿਵੇਸ਼ ਅਤੇ ਆਰਥਿਕ ਵਿਕਾਸ ਅਤੇ ਸਮਾਜਿਕ ਭਲਾਈ ਲਈ AI ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਏ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ G77 ਦੇ ਵਿਦੇਸ਼ ਮੰਤਰੀਆਂ ਦੀ 50ਵੀਂ ਸਾਲਾਨਾ ਮੀਟਿੰਗ 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼੍ਰੀ ਮਿਸਰੀ ਨੇ ਕਿਹਾ ਕਿ ਸਮੂਹਕ ਯਤਨਾਂ ਰਾਹੀਂ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਿਰਫ਼ ਨਿਯਮਾਂ ਦੀ ਪਾਲਾ ਕਰਨ ਵਾਲਿਆਂ ਤੋਂ ਭੂਮਿਕਾ ਤੋਂ ਅੱਗੇ ਵੱਧ ਕੇ ਨਿਯਮ ਤੈਅ ਕਰਨ ਵਿੱਚ ਭਾਈਵਾਲ ਬਣਨਾ ਚਾਹੀਦਾ ਏ। ਉਹਨਾਂ ਨੇ ਬਹੁਪੱਖੀਵਾਦ ਨੂੰ ਲੋਕ ਕੇਂਦਰਤ ਅਤੇ ਵਿਕਾਸਮੁਖੀ ਬਣਾਉਣ ਵਿੱਚ G77 ਦੀ ਨਿਰੰਤਰ ਸਾਰਥਕਤਾ 'ਤੇ ਵੀ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਏ। ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਭਾਰਤ ਨੇ ਮਹਾਂਮਾਰੀ ਅਤੇ ਹੋਰ ਸਿਹਤ ਐਮਰਜੈਂਸੀਆਂ ਨਾਲ ਨਜਿੱਠਣ ਲਈ ਲੈਬਾਰਟਰੀ ਨੈੱਟਵਰਕ, ਐਮਰਜੈਂਸੀ ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈ ਏ। ਉਹਨਾਂ ਨੇ ਕੋਵਿਡ ਮਹਾਂਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿੱਚ ਬਦਲਣ 'ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾਕਟਰ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ਼੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ 'ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ 'ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ-ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇੱਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਅਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ 'ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ 'ਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ 'ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਾਕੇ 'ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਗ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉੱਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਡਾਕਟਰ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇੱਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਅੱਜ ਉਹਨਾਂ ਦੀ 207ਵੀਂ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ

0: ਸਿੰਘਾ ਚ ਜਨਮੇ ਵਿਦਿਆ ਸਾਗਰ ਨੇ ਆਪਣਾ ਜੀਵਨ ਸਿੱਖਿਆ ਅਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿੱਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 'ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਹਨਾਂ ਨੇ ਬਾਲ ਵਿਆਹ ਅਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ 'ਚ ਮਦਦ ਕਰਕੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ 12ਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ 'ਚ ਚੱਕਰਵਾਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਉੱਧਰ ਬਿਹਾਰ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਹੈ। ਜਾਪਾਨ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਈਰਾਨ ਨੂੰ 37-34 ਨਾਲ ਮਾਤ ਦਿੱਤੀ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਜੇਤੂ ਰਹੀ। ਏਸ਼ੀਆਈ ਖੇਡਾਂ 'ਚ ਭਾਰਤ ਦਾ ਇਹ ਤੀਜਾ ਸੋਨੇ ਦਾ ਤਮਗਾ ਹੈ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੁਰੁਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਜੋੜੀ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਦਾ ਅੱਜ ਫਾਈਨਲ 'ਚ ਮੁਕਾਬਲਾ ਈਰਾਨ ਦੇ ਨਾਲ ਹੋਵੇਗਾ। ਮੁੱਖ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਹੈ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: ਅਬ ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਹਬੀਬ ਰਹਿਮਾਨ। وزیر خارجہ ڈاکٹر ایس جے شنکر نے مصنوعی ذہانت کے ذریعے پیدا ہونے والے امکانات تلاش کرنے کی اپیل کی ہے۔ جناب جے شنکر نے نیویارک میں بین الاقوامی امن و سلامتی کے پس منظر میں مصنوعی ذہانت کے جوکھم سے متعلق تقریب کی مشترکہ صدارت کی۔ جناب جے شنکر آج دوپہر نیویارک میں 81ویں اقوام متحدہ جنرل اسمبلی سے خطاب کریں گے۔ خارجہ سیکرٹری وکرم مصری نے ترقی پذیر ملکوں کے لیے زیادہ نمائندگی کی وکالت کرتے ہوئے اقوام متحدہ سلامتی کونسل میں فوری اصلاحات کی اپیل کی ہے۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ ایران نے امریکہ کی جانب سے شرائط مان لیے جانے کی صورت میں 7 دن کے اندر آبنائے ہرمز دوبارہ کھولنے سے متعلق تجویز پیش کی ہے۔ اور ایشیائی کھیلوں میں خواتین کی بھارتی کبڈی ٹیم نے ایران کو شکست دیتے ہوئے سونے کا تمغہ جیتا ہے۔ وہیں بھارت نے خواتین کے نشانے بازی اور مردوں کے میراتھن میں بھی چاندی کے 2 تمغے جیتے ہیں۔ اب خبریں تفصیل سے۔ وزیر خارجہ ڈاکٹر جے شنکر نے مصنوعی ذہانت اے آئی سے حاصل امکانات کو بروئے کار لانے اور اس کے اثرات کا اندازہ لگانے اور خطرات کو کم کرنے کی ضرورت پر زور دیا ہے۔ وزیر موصوف نے ایک پروگرام کے دوران یہ تبصرہ کیا۔ یہ پروگرام بحری سلامتی پر خصوصی توجہ کے ساتھ بین الاقوامی امن و سلامتی کے تناظر میں اے آئی کے موضوع کے تحت منعقد کیا گیا، جس کی صدارت وزیر خارجہ ڈاکٹر جے شنکر اور یونان کے ان کے ہم منصب جارج گیرا پیٹرائٹس نے مشترکہ طور پر کی۔ ڈاکٹر جے شنکر نے اقوام متحدہ میں اس بات کا اعادہ کیا کہ مصنوعی ذہانتیں آئے اور بحری سلامتی بھارت کی اہم ترجیحات میں شامل ہیں۔ انہوں نے اس بات کو اجاگر کیا کہ نئی دلی اعلامیے میں اقتصادی ترقی اور سماجی فلاح و بہبود کے لیے اے آئی کے وسائل کی سبھی کے لیے دستیابی، محفوظ اور قابل اعتماد نظام کی تعمیر، انسانی صلاحیتوں کو پروان چڑھانے اور اے آئی سے استفادہ کرنے پر زور دیا گیا ہے۔ وزیر خارجہ ایس جے شنکر آج نیویارک میں

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
4: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ, ਹੈਡ ਆਫ ਆਫਿਸ, ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
5: ਫੌਜੀ ਵੀਰੋ, ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਆਪਣਾ ਫੌਜੀ ਵੀਰਾਂ ਲਈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਫਿਲਮ ਰੌਕ ਸਟਾਰ ਤੋਂ। ਆਵਾਜ਼ ਹਰਸ਼ਦੀਪ ਕੌਰ ਦੀ, ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਅਤੇ ਸੰਗੀਤ AR ਰਹਿਮਾਨ ਦਾ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਹੈ ਜੀ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦਾ ਅੱਜ ਦਾ ਆਖਰੀ ਗੀਤ ਫਿਲਮ ਦਬੰਗ ਤੋਂ, ਆਵਾਜ਼ਾਂ ਸੋਨੂ ਨਿਗਮ ਤੇ ਤੁਲਸੀ ਕੁਮਾਰ ਦੀਆਂ, ਗੀਤ ਦੇ ਬੋਲ ਇਰਫਾਨ ਕਮਲ ਦੇ ਤੇ ਸੰਗੀਤ ਸਾਜਿਦ ਵਾਜਿਦ ਦਾ।

DTH ਦੀ AIR ਪੰਜਾਬੀ ਸੇਵਾ DRM 864 ਕਿਲੋਹਰਟਸ FM 100.6 ਮੈਗਾਹਰਟਸ ਵਿਵਿਧ ਭਾਰਤੀ FM 103.6 ਮੈਗਾਹਰਟਸ ਅੰਮ੍ਰਿਤਸਰ FM 100.9 ਮੈਗਾਹਰਟਸ ਤੇ FM 100.8 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ ਆਕਾਸ਼ਵਾਣੀ ਪਟਿਆਲਾ ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ। ਇਸ ਤੋਂ ਫੌਰਨ ਬਾਅਦ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 138ਵੀਂ ਕੜੀ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਦੇ ਗਾਏ ਲੋਕ ਗੀਤ ਤੁਸੀਂ ਸੁਣ ਰਹੇ ਹੋ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਨਹੀਂ ਹੈ।
2: ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਅਸੀਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਸਿੱਧੂ ਤੇ ਸਾਥੀਆਂ ਦੇ ਗਾਏ ਲੋਕ ਗੀਤ ਸੁਣਵਾ ਰਹੇ ਹਾਂ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਦੇ ਲੋਕ ਗਾਇਕ ਸਨ ਪਰਮਜੀਤ ਸਿੰਘ ਸਿੱਧੂ ਤੇ ਸਾਥੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ ਤੇ ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਸ਼ਾਮ 4 ਵਜੇ। ਇਜਾਜ਼ਤ ਦਿਓ, ਨਮਸਕਾਰ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ ਠੀਕ 3 ਵੱਜ ਰਹੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ ਦੁਪਹਿਰ ਦੇ 3 ਵੱਜ ਚੁੱਕੇ ਨੇ ਤੇ ਵੇਲਾ ਹੋ ਚੁੱਕਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਤੇ ਅੱਜ ਦਾ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਤੁਹਾਡੀ ਆਰਜੇ ਦੋਸਤ ਸ਼ੋਭਾ ਗਈ ਪਹੁੰਚ ਚੁੱਕੀ ਹੈ ਤੁਹਾਡਾ ਚਿੱਠੀਆਂ ਦਾ ਪਟਾਰਾ ਲੈ ਕੇ ਆਪਾਂ ਜ਼ਰੂਰ ਇੱਕ ਇੱਕ ਚਿੱਠੀ ਖੋਲਾਂਗੇ ਤੇ ਪੜਾਂਗੇ ਜਿਸ ਵਿੱਚ ਪਿਆਰ ਸਦਕਾ ਜਜ਼ਬਾਤਾ ਸਦਕਾ

ਤੇ ਗਾਣਿਆਂ ਸਦਕਾ ਚਿੱਠੀਆਂ ਦਾ ਭੰਡਾਰ ਹੁੰਦਾ ਹੈ ਤੇ ਇਸ ਦਾ ਸ਼ੁਰੂਆਤ ਕਰਦੇ ਹਾਂ ਅਸੀਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੀ ਤੇ ਖਤਾਂ ਦੇ ਨਾਲ ਕਰਾਂਗੇ ਸ਼ੁਰੂਆਤ ਜਿਹੜੇ ਸਾਡੇ ਦੋਸਤਾਂ ਨੇ ਸਾਡੇ ਕੋਲ ਭੇਜੇ ਹੁੰਦੇ ਬਹੁਤ ਹੀ ਪਿਆਰ ਦੇ ਨਾਲ ਤੇ ਨਾਲ ਆਪਣੇ ਗੀਤ ਸੰਗੀਤ ਵੀ ਲਿਖਿਆ ਹੁੰਦਾ ਨਾਲ ਵੀ ਗਾਣਾ ਸੁਣਾਓ ਤੁਸੀਂ ਤੇ ਇਹ ਪਹਿਲੀ ਚਿੱਠੀ ਅਸੀਂ ਲੈ ਲੈਂਦੇ ਹਾਂ ਆਕਾਸ਼ਵਾਣੀ ਨੇ ਇਹਨਾਂ ਨੇ ਭੇਜੀ ਹੈ ਜੀ ਪਿੰਡ ਰਾਜਪੁਰਾ ਦੀ ਪੰਚਾਇਤ ਵੱਲੋਂ ਇਹ ਚਿੱਠੀ ਹੈ ਹਰਦੀਪ ਸਿੰਘ ਜਗਵੀਰ ਸਿੰਘ ਜਵਾਲਾ ਸਿੰਘ ਡਾਕਟਰ ਧਰਮ ਸਿੰਘ ਚੌੜ ਜਸਵੀਰ ਸਿੰਘ ਪੰਜੂ ਤੇ ਅਗਲੀ ਚਿੱਠੀ ਸਾਡੇ ਕੋਲ ਹੈ ਜੀ ਜ਼ਿਲ੍ਹਾ ਲੁਧਿਆਣਾ ਤੋਂ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਸ਼ਰਮਾ ਬਿੱਟੂ ਜੈਨ ਦੀਪਕ ਜੈਨ ਪੁਰਾਣੀ ਮੰਡੀ ਮੁੱਲਾ ਤੋਂ ਰਜੇਸ਼ ਜੈਨ ਅਰੁਣਾ ਜੈਨ ਆਕਾਸ਼ ਜੈਨ ਗੌਤਮ ਜੈਨ ਤੇ ਰਸਗੁੱਲਾ ਜੈਨ ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਕੁਲਦੀਪ ਗਿੱਲ ਐਸ ਕੇ ਸ਼ਰਮਾ ਜਗਤਾਰ ਟੇਲਰ ਤੇ ਇਸ ਦੇ ਨਾਲ ਹੀ ਸਾਡੇ ਕੋਲ ਇੱਕ ਹੋਰ ਖਤ ਹੈਗਾ ਜੀ ਇਹ ਖਤ ਆਇਆ ਹੈ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਤੇ ਫਿਰੋਜ਼ਪੁਰੀ ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਇਹਨਾਂ ਨੇ ਜਗਮੋਹਨ ਕੌਰ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ ਆਓ ਸੁਣਦੇ ਹਾਂ ਇਹ ਗੀਤ

ఉత్తరేవాజుకి.

लड़की

ਲੜਦੀ ਜੇ ਥਾਣੀ ਲੜਦੀ ਜੇ ਥਾਣੀ ਲੜਦੀ ਜੇ ਮੈਨੂੰ ਵੀ ਲੜਦੀ ਮੈਨੂੰ ਵੀ ਲੜਦੀ ਮੈਨੂੰ ਵੀ ਲੜਦੀ ਮੈਨੂੰ ਵੀ ਲੜਦੀ।

get the money.

ਜੀ ਢੋਲ ਵੱਜਦਾ ਘੜੋਲੀ ਵੱਜਦੀ ਇਹ ਗੀਤ ਸੀ ਜੀ ਜਗਮੋਹਨ ਕੌਰ ਅਤੇ ਕੇ ਦੀਪ ਹੋਣਾ ਦੀ ਆਵਾਜ਼ ਦੇ ਵਿੱਚ ਅਤੇ ਬਹੁਤ ਹੀ ਪਿਆਰਾ ਗੀਤ ਸੀ ਜਿਹੜਾ ਪਹਿਲਾਂ ਅਸੀਂ ਸੁਣਦੇ ਹੁੰਦੇ ਸੀਗੇ ਅਤੇ ਵਧੀਆ ਲੱਗਦਾ ਸੀ ਅਤੇ ਅੱਜ ਕੱਲ੍ਹ ਵੀ ਲੋਕ ਸੁਣਦੇ ਆ ਕਿਉਂਕਿ ਪੁਰਾਣੇ ਗਾਣਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਬੰਦੇ ਨੂੰ ਸਕੂਨ ਮਹਿਸੂਸ ਹੁੰਦਾ ਹੈ। ਅਤੇ ਅਗਲੇ ਗੀਤ ਵਾਸਤੇ ਸਾਡੇ ਕੋਲ ਖਤ ਆਇਆ ਜੀ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੇ ਐੱਸ ਨਾਇਕ ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮੋਹਾਲੀ ਤੋਂ 67 ਮੋਹਾਲੀ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਹੈਗੇ ਜੀ ਸ਼ੁਭ ਚੰਦਰ ਬਜਾਜ ਅਤੇ ਬਿੱਟਾ ਬਜਾਜ ਅਤੇ ਸਾਹਿਲ। ਅਗਲਾ ਖਤ ਸਾਡੇ ਕੋਲ ਹੈ ਜੀ ਗਾਓਂ ਗ੍ਰਾਮ ਲਿਖਿਆ ਜੀ ਪਜੋਨੀਆਂ ਜ਼ਿਲ੍ਹਾ ਜਲੌਨ ਯੂਪੀ ਤੋਂ ਸਤੇਂਦਰ ਕੁਮਾਰ ਚਨੌਸੀਆ ਚੌਲਿਸੀਆ ਅਤੇ ਆਦਰਸ਼ ਸਾਰਥਕ ਅਤੇ ਅਲੌਕਿਕ ਚੌਲਿਸੀਆ ਦਾ ਖਤ ਹੈ ਸਾਡੇ ਕੋਲ ਜੀ ਗਲਤੀ ਹੋਵੇ ਤਾਂ ਮਾਫ਼ ਕਰਨਾ ਜੀ। ਅਤੇ ਰਾਵਲ ਕਰਨਾਲ ਤੋਂ ਖਤ ਹੈ ਜੀ ਸਾਡੇ ਕੋਲ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਹੋਣਾ ਦਾ। ਲਓ ਜੀ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਇਹ ਗੀਤ ਸੀ ਸਰਦੂਲ ਸਿਕੰਦਰ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ ਦਾ ਖਜ਼ਾਨਾ ਹੈ ਸਾਡੇ ਕੋਲ, ਅਤੇ ਜਿਹੜੇ ਕਿ ਸਾਡੇ ਗੀਤਾਂ ਨਾਲ ਸਜਾਉਂਦੇ ਆ ਪ੍ਰੋਗਰਾਮ। ਇਹ ਖਤ ਸਾਡੇ ਕੋਲ ਆਇਆ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵੀ ਹੈ, ਬੇਬੀ ਬਾਈ ਸੁੱਚਾ ਪਾਠਕ, ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਅਗਲਾ ਖਤ ਸਾਡੇ ਕੋਲ ਜੀ ਪੁਰਾਣੀ ਮੰਡੀ ਮੁੱਲਾਪੁਰ ਤੋਂ। ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਾਜੇਸ਼ ਜੈਨ, ਅਰੁਣਾ ਜੈਨ, ਸੰਜੀਵ ਜੈਨ, ਨੀਲਮ ਜੈਨ, ਵਿੱਕੀ ਜੈਨ ਅਤੇ ਇੰਦੂ ਜੈਨ ਉਹਨਾਂ ਦਾ। ਅਗਲਾ ਖਤ ਸਾਡੇ ਕੋਲ ਜੀ ਪਿੰਡ ਖਾਨੇ ਦੀ ਢਾਬ ਤੋਂ ਆਇਆ ਜੀ ਮਲੋਟ ਤੋਂ। ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਤਾਜ, ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿਓ ਜੀ। ਅਤੇ ਇਹ ਖਤ ਸਾਡੇ ਕੋਲ ਹੈ ਚੱਕਲਾ ਬਾਜ਼ਾਰ ਸਮਾਨਾ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ, ਅਤੇ ਲਿਖਿਆ ਇਹਨਾਂ ਨੇ ਕੀ ਹੈ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ।

ਜੀ ਇਹ ਗੀਤ ਸੀ ਸੁਖਬੀਰ ਹੋਣਾ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਖੂਬਸੂਰਤ ਗੀਤ। ਅਤੇ ਅਗਲੇ ਖਤ ਅਸੀਂ ਲੈ ਲੈਂਦੇ ਹਾਂ ਜੀ। ਇਹ ਖਤ ਸਾਡੇ ਕੋਲ ਆਇਆ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ ਅਤੇ ਮਾਇਆ ਕੁਮਾਰ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਵਿਪਾਸ਼ਾ ਸ਼ਰਮਾ, ਹਰਪਾਲ ਕੌਰ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਇੱਕ ਖਤ ਹੋਰ ਸਾਡੇ ਕੋਲ ਹੈ ਜੀ, ਮੁਕਤਸਰ ਤੋਂ ਆਇਆ ਜੀ, ਬੱਬੂ ਮਾਨ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ, ਨੀਸ਼ੂ ਅਤੇ ਭੁਪਿੰਦਰ, ਉਹਨਾਂ ਦਾ ਕੋਈ ਵੀ ਗੀਤ ਲਈ ਇਹਨਾਂ ਲਿਖਿਆ, ਐਨੀ ਸੌਂਗ ਸੁਣਾ ਦਿਉ। ਕਰਨਵੀਰ ਹਾਊਸ ਪੂਚੋ ਕੈਂਚੀਆਂ ਤੋਂ, ਬਠਿੰਡਾ ਪੰਜਾਬ ਤੋਂ ਇਹ ਖਤ ਹੈ ਜੀ ਸਾਡੇ ਕੋਲ। ਪਰਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਨੀਤ ਜਾਂ ਨੀਤ ਅਭੀ

ਜੋਤ ਹੈ, ਅਭਿਜੋਤ ਹੈ ਜੀ। ਇਹਨਾਂ ਨੇ ਹੁਣ ਸਟੈਂਪ ਵੀ ਲੱਗਦਾ ਬਦਲੀ ਹੈ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇੱਕ ਇਹ ਖਤ ਸਾਡੇ ਕੋਲ ਹੈਗਾ ਜੀ, ਸਮਾਲ ਸਰ, ਜ਼ਿਲ੍ਹਾ ਮੋਗਾ ਤੋਂ। ਲਕਸ਼ਮਣ ਸਿੰਘ ਘਾਰੂ, ਵੀਰਪਾਲ ਕੌਰ, ਰਾਣੀ ਬਲਜੀਤ, ਗਗਨਦੀਪ ਕੌਰ, ਇਹਨਾਂ ਨੇ ਜੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਕੀਤੀ ਹੈ। ਆਓ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ 'ਚ ਗੀਤ।

ਲਓ ਜੀ, ਪਿਆਰ ਤੇ ਸੁਨੇਹ ਨਾਲ ਭਰਿਆ ਹੋਇਆ ਗਾਣਾ ਸ੍ਰੀ ਗੁਰੂ ਨਾਮ ਭੁੱਲਰ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਅਗਲਾ ਖਤ ਅਸੀਂ ਲੈ ਲੈਂਦੇ ਹਾਂ ਜੀ, ਜਮਸ਼ੇਦਪੁਰ ਤੋਂ ਇਹ ਖਤ ਆਇਆ ਜੀ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ ਉਹਨਾਂ ਦਾ। ਅਤੇ ਇਹ ਖਤ ਸਾਡੇ ਕੋਲ ਜੀ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਜੀ, ਹਰਦੇਵ ਮਿੱਕਾ, ਬਲਵਿੰਦਰ

ਅੰਦਰ ਵਿਰਕ, ਜੈਤਕ ਵਿਰਕ ਤੇ ਮਿੱਕਾ ਵਿਰਕ। ਅਗਲਾ ਖਤ ਸਾਡੇ ਕੋਲ ਜੀ ਪਿੰਡ ਖਾਨੇ ਦੀ ਢਾਬ ਮਲੋੜ ਤੋਂ ਸ਼ਮਸ਼ੇਰ ਸਿੰਘ ਕੌਲਦਾਰ, ਜਸਵਿੰਦਰ ਕੌਰ, ਕਰਨਪ੍ਰੀਤ ਸਿੰਘ, ਮਨਰੀਤ ਕੌਰ ਤੇ ਤਰਨਵੀਰ ਸਿੰਘ ਤੇ ਮਨਤਾਜ, ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿਓ। ਤੇ ਇਹ ਖਤ ਸਾਡੇ ਕੋਲ ਹੈ ਜੀ ਮਹਿਸ ਗੇਟ ਨਾਭਾ, ਸੋਮਦੱਤ ਕੈਰਵ, ਜੋਤੀ ਰਾਣੀ, ਗੁਣਮੰਤ ਹੋਣਾ ਦਾ, ਹੰਸ ਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ। ਇਹ ਖਤ ਹੈਗਾ ਸਾਡੇ ਕੋਲ ਪਿੰਡ ਹਰਜੀ ਰਾਮ ਮਲੋੜ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ ਤੇ ਜਸ਼ਨ ਗਰਗ ਉਹਨਾਂ ਦਾ, ਤੇ ਇਹਨਾਂ ਨੇ ਵੀ ਹੰਸਰਾਜ ਹੰਸ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਲਓ ਜੀ ਇਹਨਾਂ ਨੂੰ ਹੰਸਰਾਜ ਹੰਸ ਜੀ ਦਾ ਗੀਤ ਸੁਣਾ ਦਿੰਦੇ ਹਾਂ ਜੀ।

ਜੀ ਸਾਡੇ ਸਰੋਤਿਆਂ ਦਾ ਮਨਪਸੰਦ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਸਾਡੇ ਬਹੁਤ ਸਾਰੇ ਸਰੋਤਾ ਸਾਨੂੰ ਰੋਜ਼ ਰੋਜ਼ ਨਵੇਂ ਵੀ ਸੁਣਦੇ ਆ, ਅਤੇ ਉਹ ਵੀ ਚਾਹੁੰਦੇ ਵੀ ਅਸੀਂ ਵੀ ਚਿੱਠੀ ਲਿਖੀਏ, ਅਤੇ ਜੇ ਉਹ ਚਿੱਠੀਆਂ ਲਿਖਣਾ ਚਾਹੁੰਦੇ ਆ ਪ੍ਰੋਗਰਾਮ ਦੇ ਵਿੱਚ ਰਾਬਤਾ ਕਰਨਾ ਚਾਹੁੰਦੇ ਆ ਅਤੇ ਪ੍ਰੋਗਰਾਮ ਦਾ ਪਤਾ ਨੋਟ ਕਰ ਲੈਣ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ ਹੈ ਜੀ 144001। ਇਹ ਤੁਸੀਂ ਪਤਾ ਨੋਟ ਕਰ ਲਿਆ ਹੋਣਾ ਹੈ ਜੀ, ਇਹ ਪਤਾ ਲਿਖ ਕੇ ਤੁਸੀਂ ਚਿੱਠੀ ਲਿਖੋਗੇ ਤਾਂ ਸਿੱਧੇ ਆਕਾਸ਼ਵਾਣੀ ਪਹੁੰਚੇਗੀ ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ। ਚਿੱਠੀਆਂ ਦਾ ਸਿਲਸਿਲਾ ਸਾਡਾ ਜਾਰੀ ਹੈ ਜੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਫਰੈਂਡ ਕਲੋਨੀ ਕਰਨਾਲ ਤੋਂ, ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਕੋਈ ਵੀ ਪੰਜਾਬੀ ਗੀਤ ਦੀ ਫਰਮਾਇਸ਼ ਕੀਤੀ ਇਹਨਾਂ ਨੇ ਜੀ। ਅੱਗੇ ਇਹਨਾਂ ਦਾ ਅੱਗੇ ਖਾਤਾ ਹੈ ਜੀ ਪੰਚਕੂਲਾ 9 ਤੋਂ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ, ਭਾਵਿਕ ਡਿੰਗਰਾ, ਅਤੇ ਪੰਚਕੂਲਾ ਸੈਕਟਰ 11 ਤੋਂ ਅਤੁਲ ਸ਼ਰਮਾ, ਅਤੇ ਇਹ ਕਹਿੰਦੇ ਤੁਹਾਡਾ ਦਿਲ ਤੋਂ ਸ਼ੁਕਰੀਆ, ਕੋਈ ਵੀ ਗੀਤ ਸੁਣਾ ਦਿਉ ਜੀ। ਪਵਨ ਨਾਲ ਹਾਜੀਪੁਰ ਤੋਂ, ਵਿਜੇ ਕੌਂਡਲ, ਪੂਜਾ ਕੌਂਡਲ, ਅਤੇ ਅਲੀਸ਼ਾ ਅਤੇ ਅਦਿੱਤੇ ਰਜਨੀਸ਼ ਕੌਂਡਲ ਉਹਨਾਂ ਦਾ ਖਾਤਾ ਜੀ। ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਪੰਜਾਬ ਤੋਂ ਇਹ ਖਾਤਾ ਜੀ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਾਹਲ, ਬੁਰਜ ਗੜ ਹਨੂੰਮਾਨਗੜ੍ਹ ਨਹੀਂ ਬੁਰਜ ਹਨੂੰਮਾਨਗੜ੍ਹ ਸਾਰਾ ਜੀ ਇਹਨਾਂ ਨੇ ਇਕੱਠਾ ਹੀ ਜੋੜ ਕੇ ਲਿਖਿਆ ਹੈ, ਬੁਰਜ ਵੀ ਅਤੇ ਹਨੂੰਮਾਨਗੜ੍ਹ ਵੀ, ਥੋੜ੍ਹਾ ਸਪੇਸ ਪਾ ਕੇ ਲਿਖੋ ਤਾਂ ਆਸਾਨੀ ਨਾਲ ਪੜਿਆ ਜਾਏਗਾ, ਬੁਰਜ ਹਨੂੰਮਾਨਗੜ੍ਹ। ਕੁਲਵੰਤ ਸਿੰਘ ਗਿੱਲ, ਮਲੋਟ ਬਿੱਲੂ ਸੇਠ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਾਸ ਸਾਡੇ ਕੋਲ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਆਇਆ ਜੀ। ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਮਨਫੁੱਲ ਹੋਣਾ ਦਾ, ਇਹਨਾਂ ਨੇ ਕਿਹਾ ਜੀ ਸਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਉ। ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਜੀ, ਇਹ ਗੀਤ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ ਸੀ ਅਤੇ ਬਹੁਤ ਪਿਆਰਾ ਗੀਤ ਸੀ। ਅਤੇ ਅਗਲਾ ਖਤ ਅਸੀਂ ਲੈ ਲੈਂਦੇ ਹਾਂ ਜੀ, ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ। ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜਸਵੰਤ ਕੌਰ, ਰਾਜ ਮਿਸਤਰੀ ਸਹੁਆਣਾ ਬੋਦਲਾ ਢਾਈ ਢਾਲੀ ਤੋਂ, ਸੁਰਿੰਦਰ ਕੌਰ ਬੁੱਕ ਅਤੇ ਰਣਧੀਰ ਸਿੰਘ ਮੈਂਬਰ, ਸੋਹਣ ਲਾਲ, ਅਮਰ ਲਾਲ ਪੋਸਟਮੈਨ, ਜਸ਼ਨ ਬਰਾਜ, ਰਣਜੀਤ ਸਿੰਘ ਅਤੇ ਰੋੜ ਰਾਮ ਚੱਕੀ ਵਾਲਾ ਸ਼ਾਇਦ ਲਿਖਿਆ ਜੀ। ਇਹ ਖਤ ਸਾਡੇ ਕੋਲ ਹੈ ਜੀ ਸੈਦੁਲ ਸ਼ਹਿਰ ਤੋਂ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਉਹਨਾਂ ਦਾ, ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਤ ਸਾਡੇ ਕੋਲ ਬੜੀ ਦੂਰੋਂ ਚੱਲ ਕੇ ਆਇਆ ਜੀ, ਛੱਤੀਸਗੜ੍ਹ ਤੋਂ। ਇਹ ਭਾਗਵਤ ਸ਼ਰਮਾ, ਦਤਰੇਂਗੀ ਸੇ ਭਾਗਵਤ ਸ਼ਰਮਾ, ਅਤੇ ਲਵਈ ਤੋਂ ਗੁਲਾਬ ਦਾਸ ਮਾਨਿਕਪੁਰੀ, ਅਤੇ ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਗਰੀ ਪਪ੍ਰੀਆ ਤੋਂ ਦੁਰਗਾ ਰਾਮ ਸਾਹੂ ਉਹਨਾਂ ਦਾ ਖਾਤਾ ਜੀ। ਬੜੀ ਦੂਰੋਂ ਖਾਤ ਸਾਡੇ ਕੋਲ ਚੱਲ ਕੇ ਆਉਂਦੇ ਆ ਜੀ, ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ, ਇੱਕ ਦੋ ਖਤ ਹੋਰ ਲੈ ਲੈਂਦੇ ਹਾਂ ਫਿਰ ਸੁਣਨੇ ਤੁਹਾਨੂੰ ਗਾਣਾ, ਠੀਕ ਹੈ ਜੀ। ਇੱਕ ਇਹ ਖਤ ਲੈ ਲੈਂਦੇ ਹਾਂ ਅਸੀਂ, ਇਹ ਖਤ ਸਾਡੇ ਕੋਲ ਆਇਆ ਹੈ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅੱਤਾਪੁਰ ਤੋਂ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਉਹਨਾਂ ਦਾ ਵੀ। ਇਹਨਾਂ ਨੇ ਵੀ ਕਿਹਾ ਕੋਈ ਵੀ ਗੀਤ ਸੁਣਾ ਦਿਉ, ਅਤੇ ਸਾਡਾ ਖਤ ਸ਼ਾਮਿਲ ਕੀਤਾ, ਤੁਸੀਂ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਤੁਹਾਡੇ ਖਤਾਂ ਨਾਲ ਹੀ ਸਾਡੇ ਪ੍ਰੋਗਰਾਮ ਦੀ ਰੌਣਕ ਹੈ ਜੀ। ਆਓ ਸੁਣਦੇ ਹਾਂ ਅਗਲਾ ਗੀਤ, ਕੰਠ ਕਲੇਰ ਦੀ ਆਵਾਜ਼।

ਅਖੰਡ ਕਲੀਰਨਾ ਦੀ ਆਵਾਜ਼ 'ਚ ਇਹ ਗੀਤ ਸੀ ਜੀ। ਅਤੇ ਇੱਕ ਵਾਰੀ ਸਰੋਤਿਆਂ ਨੂੰ ਫਿਰ ਆਪਣਾ ਚਿੱਠੀਆਂ ਮਿੱਠੀਆਂ ਲਈ ਪਤਾ ਲਿਖਾ ਦਿੰਦੇ ਹਾਂ ਜੀ। ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ 1440001 ਇਹ ਐਡਰੈਸ ਲਿਖ ਕੇ ਤੁਸੀਂ ਚਿੱਠੀ ਪਾ ਸਕਦੇ ਹੋ ਜੀ। ਅਗਲਾ ਖੱਤ ਸ਼ਾਮਿਲ ਕਰ ਲੈਂਦੇ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਕਿਹਾ ਹੈ ਪਿੰਡ ਘੁੜਿਆਣਾ ਤੋਂ ਖੱਤ ਹੈ ਜੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਕੁਲਦੀਪ ਸਿੰਘ, ਪਰਮਜੀਤ ਕੌਰ, ਛੋਟਾ ਗੁਰਪ੍ਰੀਤ ਸਿੰਘ, ਬੇਟੀ ਮਨਪ੍ਰੀਤ ਕੌਰ, ਭਰਾ ਬਹਾਦਰ ਸਿੰਘ, ਦੋਸਤ ਭੋਲਾ ਸਿੰਘ ਸੁਹਾਗਾ ਅਤੇ ਸਾਰੇ ਨਗਰ ਨਿਵਾਸੀ ਜ਼ਿਲ੍ਹਾ ਜੀ, ਇਹਨਾਂ ਨੇ ਆਪਣੇ ਸਾਰੇ ਆਲੇ ਦੁਆਲਿਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਮਾਣ ਦਿੱਤਾ ਹੈ ਜੀ। ਸਭ ਦਾ ਨਾਮ ਲਿਖਿਆ ਜੀ। ਖੱਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਰਿਤੂ, ਗੀਤੂ ਬੱਤਾ, ਹਾਰਦਿਕ

ਨਿਹਾਰਿਕਾ ਤੇ ਵੰਸ਼ ਪੱਤਾ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੇ। ਇੱਕ ਅੱਜ ਸਾਡੇ ਕੋਲ ਆਇਆ ਜੀ ਆਦਮ ਅਦਾਬ ਆਇਆ ਸੋਰੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਆ ਜੀ ਖਤ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਤੋਂ ਅਤੇ ਇਹ ਖਤ ਸਾਡੇ ਕੋਲ ਆਇਆ ਜੀ ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਹਨੀ ਲੋਟ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਕੋਈ ਵੀ ਗੀਤ ਦੀ ਫਰਮਾਇਸ਼ ਕਰ ਰਹੇ ਜੀ। ਪਿੰਡ ਕੁਡਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸਵਾਗ ਡਾਕਟਰ ਅਮਨਜੀਤ ਸਿੰਘ ਸੁਖਮਿੰਦਰ ਕੌਰ ਅੰਮ੍ਰਿਤਪਾਲ ਕੌਰ ਪੋਤਰੀ ਇਹਨਾਂ ਦੀ ਜੀ ਰਿਤਮਨ ਜੋਤ ਪੋਤਰਾ ਗੁਰਤੇਸ਼ਵਰ ਅਭਿਜੋਤ ਗੁਣਤਾਜ ਹਰਜੀਵਨ ਦੋਸਤ ਇਹਨਾਂ ਬਲਦੇਵ ਸਿੰਘ ਅਤੇ ਨਛੱਤਰ ਸਿੰਘ ਸੰਧੂ ਜੀਤ ਸਿੰਘ ਅਤੇ ਸਾਰਾ ਪਰਿਵਾਰ ਇਹਨਾਂ ਨੇ ਲਿਖਿਆ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਤ ਸਾਡੇ ਕੋਲ ਆਇਆ ਬਾਬਾ ਤਰਲੋਕ ਸਿੰਘ ਇਹ ਆਇਆ ਜੀ ਪਿੰਡ ਕੁਡਿਆਣਾ ਅਰਨੀ ਵਾਲਾ ਪਿੰਡ ਮੰਡੀ ਤੋਂ ਬਾਬਾ ਤਰਲੋਕ ਸਿੰਘ ਦੋ ਤਾਂ ਇਹਨਾਂ ਦਾ ਸ਼ਿਵਜੋਤ ਸਿੰਘ ਅਤੇ ਗੁਰਸਿਮਰਨ ਰਾਜਦੀਪ ਸਿੰਘ ਹੋਣਾਂ ਦਾ ਖਤ ਹੈ ਜੀ। ਇਹ ਖਤ ਸਾਡੇ ਕੋਲ ਆਇਆ ਮੁਹੰਮਦ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੁੱਕ ਸ਼ੰਟੀ ਬੁੱਕ ਸਿਮਰਨ ਬੁੱਕ ਕੁਸ਼ਲਿਆ ਰਾਣੀ ਗੁਰਸ਼ਿੰਦਰ ਬੁੱਕ ਬੱਬੂ ਬੁੱਕ ਕੁਲਦੀਪ ਬੁੱਕ ਕਿਰਤ ਬੁੱਕ ਅਤੇ ਭੂਸ਼ਣ ਖੰਡਾ ਤਾਂ ਇਹ ਖਤ ਹੈ ਜੀ ਸਾਡੇ ਕੋਲ। ਇਹਨਾਂ ਨੇ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਇਹ ਖਤ ਸਾਡੇ ਕੋਲ ਆਇਆ ਜੀ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬੁੱਲ ਤੋਂ ਮੁਕਤਸਰ ਸਾਹਿਬ ਤੋਂ ਸੀਤਾ ਰਾਮ ਕੇਸਰੀ ਜਗਰੂਪ ਸਿੰਘ ਸੁੱਖਾ ਸਰਪੰਚ ਕੋਠੇ ਵਾਲਾ ਅਤੇ ਦੇਬੀ ਕੋਟਲੀ ਕਿੰਦਾ ਕੁੰਡਾ ਫਾਰਮ ਬਰਾੜ ਮੋਟਰਾਂ ਵਾਲਾ ਡੀਲਾ ਸਾਰਾ ਪਿੰਡ ਗੰਗਾ ਕਾਲਾ ਹਲਵਾਈ ਡਾਕਟਰ ਜਸਪਾਲ ਸਿੰਘ ਕੋਟਲੀ ਮੋਮਾ ਮੈਂਬਰ ਕੋਟਲੀ ਚਰਨਾ ਕੀ ਲਿਖਿਆ ਜੀ ਸਰਪੰਚ ਕੋਟਲੀ ਅਤੇ ਜਗਰੂਪ ਸਿੰਘ ਸਰਵਿਸ ਸਟੇਸ਼ਨ ਵਾਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਖਤ ਲਿਖਿਆ ਜੀ। ਅਗਲਾ ਖਤ ਸਾਡੇ ਕੋਲ ਹੈ ਜੀ ਪਿੰਡ ਮੁਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਵੀਨ ਰਾਣੀ ਆਸ਼ਾ ਰਾਣੀ ਦੀਕਸ਼ਾ ਰਾਣੀ ਜੰਨਤ ਰਾਣੀ ਅਤੇ ਗੁਰਲੀਨ ਰਾਣੀ ਉਹਨਾਂ ਦਾ ਖਤ ਹੈ ਜੀ। ਅੱਗੇ ਸਾਡੇ ਕੋਲ ਇੱਕ ਹੋਰ ਖਤ ਆਇਆ ਜੀ ਦਰਸ਼ਨਗਰ ਮਲੋਟ ਤੋਂ ਰਾਜ ਸ਼ਰਮਾ ਮੀਨਾ ਸ਼ਰਮਾ ਜੁਗੇਸ਼ ਸ਼ਰਮਾ ਮੈਂਡੀ ਸ਼ਰਮਾ ਸੋਕ ਸ਼ਰਮਾ ਅਤੇ ਸ਼ਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਉਹਨਾਂ ਦਾ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਸੁਣਦੇ ਹਾਂ। ਅਗਲਾ ਗੀਤ

0: ਜੀ ਮੰਨਤ ਨੂਰ ਹੋਣਾ ਦੀ ਆਵਾਜ਼ 'ਚ ਇਹ ਗੀਤ ਸੀ, ਪਿਆਰਾ ਗੀਤ ਸੀ, ਲੇਕਿਨ ਟਾਈਮ ਬੜੀ ਤੇਜ਼ੀ ਨਾਲ ਜਾ ਰਿਹਾ ਹੈ। ਅਗਰ ਅਸੀਂ ਦੋ ਖਤ ਪੜ੍ਹਨਾ ਚਾਹੀਏ ਤਾਂ ਪੜ੍ਹ ਸਕਦੇ ਹਾਂ ਜੀ। ਪਟੇਲ ਨਗਰ ਮਲੋੜ ਤੋਂ ਹੈਗਾ ਜੀ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ। ਲੇਕਿਨ ਟਾਈਮ ਜਿਹੜਾ ਬਹੁਤ ਤੇਜ਼ੀ ਨਾਲ ਜਾ ਰਿਹਾ ਜੀ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਗਿੱਲ ਅਤੇ ਗਿੱਲ ਪਰਿਵਾਰ ਸਾਰਾ। ਅਸੀਂ ਗਾਣੇ ਤਾਂ ਹੋਰ ਬਹੁਤ ਸਾਰੇ ਸੁਣਾਉਣਾ ਚਾਹੁੰਦੇ ਸੀ, ਲੇਕਿਨ ਟਾਈਮ ਇੱਕ ਪਾਬੰਦੀ ਹੈ, 4 ਵਜਣ ਵਾਲੇ ਨੇ, ਇਸ ਕਰਕੇ ਸਾਨੂੰ ਪ੍ਰੋਗਰਾਮ ਇੱਥੇ ਹੀ ਸਮੇਟਣਾ ਪਏਗਾ। ਲੇਕਿਨ ਚਿੱਠੀਆਂ ਮਿੱਠੀਆਂ ਦਾ ਪਿਆਰਾ ਸਫ਼ਰ ਹਮੇਸ਼ਾ ਚੱਲਦਾ ਰਹੇਗਾ। ਅੱਜ ਜਿੰਨਾ ਹੋ ਸਕਿਆ ਉਨਾ ਕੀਤਾ ਹੈ, ਲੇਕਿਨ ਕੱਲ੍ਹ ਨੂੰ ਫਿਰ ਇੱਕ ਆਰਜੀ ਆਣਗੇ ਤੁਹਾਡੀਆਂ ਨਵੀਆਂ ਚਿੱਠੀਆਂ ਲੈ ਕੇ, ਤੁਹਾਨੂੰ ਸੋਹਣੇ ਸੋਹਣੇ ਗੀਤ ਸੁਣਾਉਣਗੇ ਅਤੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਚੱਲਦਾ ਰਹੇਗਾ। ਅਤੇ ਇਸ ਦੇ ਨਾਲ ਹੀ ਸ਼ੋਭਾ ਖੇਈ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਖਤਮ ਕਰਨ ਦੀ। ਕੱਲ੍ਹ ਨੂੰ ਫਿਰ ਨਵੇਂ ਕੋਈ ਆਰਜੇ ਆਣਗੇ ਜਿਹੜੇ ਤੁਹਾਡੀਆਂ ਚਿੱਠੀਆਂ ਲੈ ਕੇ ਆਣਗੇ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਨਮਸਕਾਰ।
1: 4 ਵੱਜ ਚੁੱਕੇ ਨੇ ਹੁਣ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਸ਼ੁਰੂ ਹੁੰਦੇ ਨੇ। ਸਭਾ ਦੀ ਸ਼ੁਰੂਆਤ ਦੇ ਵਿੱਚ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ AI ਦੀਆਂ ਸੰਭਾਵਨਾਵਾਂ ਦਾ ਇਸਤੇਮਾਲ ਕਰਨ ਦੇ ਨਾਲ ਨਾਲ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਨੁਮਾਨ ਲਗਾਉਣ ਅਤੇ ਜੋਖਮ ਨੂੰ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਵਿਦੇਸ਼ ਮੰਤਰੀ ਅੱਜ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਨੀਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਵਿੱਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਭਰ ਵਿੱਚ BJP ਵੱਲੋਂ ਸ਼ੁਰੂ ਕੀਤੀਆਂ ਗਈਆਂ ਨਸ਼ਾ ਮੁਕਤ ਯਾਤਰਾਵਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦਯੋਗ ਵਿਭਾਗ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਕਿਹਾ ਹੈ ਕਿ ਸ਼ਾਨਦਾਰ ਨਿਵੇਸ਼ ਪੰਜਾਬ ਦੇ ਉਦਯੋਗਿਕ ਈਕੋਸਿਸਟਮ ਵਿੱਚ ਸਥਾਨਕ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵੱਧ ਰਹੇ ਭਰੋਸੇ ਨੂੰ ਦਰਸਾਉਂਦਾ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸਿਹਤ ਰਿਕਾਰਡਾਂ ਨੂੰ ਜੋੜਨ ਵਿੱਚ ਚੰਡੀਗੜ੍ਹ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ ਗਿਆ ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 4:02 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
2: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਖੇਡਾਂ ਦੀ ਜੇ ਗੱਲ ਕਰੀਏ ਤੇ ਅੱਜ ਕੱਲ ਦਾ ਜਿਹੜਾ ਸਮਾਂ ਹੈ, ਅੱਜ ਕੱਲ ਦਾ ਦੌਰ ਏਸ਼ੀਅਨ ਖੇਡਾਂ ਦੇ ਰੰਗ ਵਿੱਚ ਰੰਗਿਆ ਹੋਇਆ ਤੇ ਅੱਜ ਦਾ ਸਾਡਾ ਪ੍ਰੋਗਰਾਮ ਵੀ ਏਸ਼ੀਅਨ ਖੇਡਾਂ ਦੇ ਰੰਗ ਵਿੱਚ ਹੀ ਰੰਗਿਆ ਹੋਇਆ। ਭਾਰਤ ਦੇ ਐਥਲੀਟ ਜਾਪਾਨ 'ਚ ਚੱਲ ਰਹੀਆਂ ਏਸ਼ੀਅਨ ਗੇਮਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ। ਸ਼ੂਟਿੰਗ, ਕ੍ਰਿਕਟ ਤੇ ਕਬੱਡੀ ਵਿੱਚ ਆਪਾਂ ਸੋਨ ਤਮਗਾ ਹਾਸਲ ਕਰ ਚੁੱਕੇ ਹਾਂ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਆਓ ਫਿਰ ਸਭ ਤੋਂ ਪਹਿਲਾਂ ਸਾਬਕਾ ਭਾਰਤੀ ਕਬੱਡੀ ਖਿਡਾਰਨ ਰਣਦੀਪ ਕੌਰ ਦੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਇਸ ਕਾਮਯਾਬੀ ਬਾਰੇ।
3: ਮੈਨੂੰ ਇਸ ਟਾਈਮ ਤੇ ਬਹੁਤ ਖੁਸ਼ੀ ਆ ਕਿ ਸਾਡੇ ਇੰਡੀਆ ਨੇ ਜਿਹੜਾ ਵਾ ਗੋਲਡ ਮੈਡਲ ਪ੍ਰਾਪਤ ਕੀਤਾ। ਬਹੁਤ ਮਿਹਨਤ ਕੀਤੀ ਸੀ ਕੁੜੀਆਂ ਨੇ, ਦੇਖੋ ਮਹੀਨੇ ਮਹੀਨੇ ਦੇ ਕਦੋਂ ਦੇ ਕੈਂਪ ਲੱਗ ਰਹੇ ਸੀ ਏਸ਼ੀਅਨ ਗੇਮਸ ਦੇ, ਜਿਹੜੀ ਉਹਨਾਂ ਨੇ ਅੱਜ ਮਿਹਨਤ ਕੀਤੀ ਹੈ ਨਾ, ਉਹਦਾ ਉਹਨਾਂ ਨੂੰ ਫਲ ਮਿਲਿਆ ਅੱਜ।
2: ਰਣਦੀਪ ਜੀ, ਬੰਗਲਾਦੇਸ਼ ਨੂੰ 42-21 ਨਾਲ, ਈਰਾਨ ਨੂੰ 37-23 ਨਾਲ ਤੇ ਫਿਰ ਜਾਪਾਨ ਨੂੰ 50-25 ਨਾਲ ਹਰਾ ਕੇ ਪੂਲ ਟੌਪ ਕੀਤਾ। ਇਹਦਾ ਮਤਲਬ ਇਹ ਹੈ ਕਿ ਵਾਕਈ ਤਿਆਰੀ ਬਹੁਤ ਤਗੜੀ ਸੀ।
3: ਦੇਖੋ ਜਿਹੜੀਆਂ ਈਰਾਨ ਤੇ ਚਾਈਨੀਜ਼ ਟਾਈਪੇ ਦੀਆਂ ਟੀਮਾਂ ਨਾ, ਉਹ ਸਾਨੂੰ ਟੱਕਰ ਦਿੰਦੀਆਂ ਪੂਰੀ, ਤੇ ਇਸ ਲਈ ਇਸ ਵਾਰ ਤਿਆਰੀ ਜਿਹੜੀ ਬਹੁਤ ਹਾਰਡ ਕੀਤੀ ਸੀ ਇਹਨਾਂ ਨੇ, ਤੇ ਉਸ ਹਿਸਾਬ ਨਾਲ ਮੈਚ ਦੇਖੋ ਕਿੰਨੇ ਵਧੀਆ ਉਹਨਾਂ ਨੇ ਖੇਲੇ, ਤਾਂ ਹੀ ਸਕੋਰ ਦਾ ਇੰਨਾ ਫਰਕ
2: ਜੀ। ਔਰ 48-24 ਨਾਲ ਨੇਪਾਲ ਨੂੰ ਸੈਮੀਫਾਈਨਲ 'ਚ ਹਰਾਇਆ ਤੇ ਉਸ ਤੋਂ ਬਾਅਦ ਈਰਾਨ ਦੀ ਵੀ ਟੱਕਰ ਤੇ ਬਹੁਤ ਤਗੜੀ ਹੋਏਗੀ ਜੀ ਫਾਈਨਲ ਜਿਹੜਾ ਮੁਕਾਬਲਾ ਜਿੱਤਿਆ।
3: ਫਾਈਨਲ ਮੁਕਾਬਲਾ ਹਾਂਜੀ ਟੱਕਰ ਤਗੜੀ, ਇਹੀ ਟੀਮਾਂ ਟੱਕਰ

0: ਦਿੰਦੀਆਂ ਨੇ, ਬਟ ਸਾਡੀ ਇੰਡੀਆ ਦੀ ਟੀਮ ਦੀ ਮਿਹਨਤ ਜ਼ਿਆਦੀ ਹੈ, ਟੈਕਨੀਕ ਜ਼ਿਆਦੀ ਹੈ
1: ਜੀ। ਔਰ ਜਿਹੜੀ ਸਾਡੀ ਸਟਾਰ ਰੇਡਰ ਪੂਜਾ ਸੀ, ਉਹਦਾ ਪ੍ਰਦਰਸ਼ਨ ਵੀ ਕਾਫੀ ਵਧੀਆ ਰਿਹਾ ਜੀ ਇਹਨਾਂ ਮੁਕਾਬਲਿਆਂ।
0: ਪੂਜਾ ਦਾ ਵਧੀਆ ਰਿਹਾ, ਇੱਕ ਲੈਫਟ ਰੇਡਰ ਹਰਿਆਣੇ ਦੀ ਨਵੀਂ ਐਰਕੀ ਨੈਸ਼ਨਲ 'ਚ ਵੀ ਵਧੀਆ ਖੇਡੀ, ਉਹਦਾ ਵੀ ਬੜਾ ਵਧੀਆ ਰਿਹਾ। ਸੰਜੂ ਦੇਵੀ ਦਾ ਵੀ ਬੜਾ ਵਧੀਆ ਰਿਹਾ, ਮਤਲਬ ਵਧੀਆ ਖਿਡਾਰਨਾ ਸੀ
1: ਜੀ। ਔਰ ਕਪਤਾਨ ਰੀਤੂ ਨੇਗੀ ਦੀ ਜਿਹੜੀ ਰਣਨੀਤੀ ਸੀ, ਇਹਦਾ ਮਤਲਬ ਕੰਮ ਕਰ ਗਈ ਜਿਹੜਾ ਗੋਲਡ ਮੈਡਲ ਆਪਾਂ ਲੈ ਲਿਆ
0: ਜੀ। ਰੀਤੂ ਨੇਗੀ ਜਿਹੜੀ ਲਾਸਟ ਏਸ਼ੀਅਨ ਗੇਮਸ ਦੇ ਵਿੱਚ ਸੀਗੀ ਕੈਪਟਨ, ਬਟ ਇਸ ਵਾਰੀ ਪੁਸ਼ਪਾ ਸੀਗੀ, ਪੁਸ਼ਪਾ ਰਾਣਾ ਕੈਪਟਨ। ਅਤੇ ਇਸ ਕਰਕੇ ਜਿਹੜਾ ਟੀਮ ਕੰਬੀਨੇਸ਼ਨ ਹੁੰਦਾ ਤਕਰੀਬਨ ਸਾਰਿਆਂ ਦੀ ਸਲਾਹ ਨਾਲ ਹੀ ਹੁੰਦਾ ਵਾ, ਅਤੇ ਜਿਹੜੀਆਂ ਟੀਮਾਂ ਜਿੱਤਦੀਆਂ ਨੇ ਉਹ ਟੀਮ ਕੰਬੀਨੇਸ਼ਨ ਦੇ ਨਾਲ ਹੀ ਜਿੱਤਦੀਆਂ ਨੇ। ਜਿਹੜੀਆਂ ਟੀਮਾਂ ਦੇ ਵਿੱਚ ਕੰਬੀਨੇਸ਼ਨ ਆ, ਜਿਹੜੀਆਂ ਟੀਮਾਂ ਦੇ ਵਿੱਚ ਏਕਾਂਤ ਹੈਗਾ ਵਾ, ਉਹ ਟੀਮਾਂ ਜਿਹੜੀਆਂ ਹਮੇਸ਼ਾ ਅੱਗੇ ਇੰਪਰੂਵ ਕਰਦੀਆਂ ਨੇ। ਮੈਂ ਭਾਰਤੀ ਕਬੱਡੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ, ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਸਾਡਾ ਜਿਹੜਾ ਵਾ ਨਾਮ ਨੂੰ ਰੁਤਬਾ ਦਿੱਤਾ ਇੰਡੀਆ ਦੇ ਨਾਮ ਨੂੰ, ਅਤੇ ਉਹਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ, ਕਾਬਲੇ ਤਾਰੀਫ ਆ।
1: ਜਪਾਨ ਦੀਆਂ ਇਹਨਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ ਜੇ ਸੋਨ ਤਮਗਿਆਂ ਦੀ ਗੱਲ ਕਰੀਏ, ਅਤੇ ਦੂਜਾ ਸੋਨ ਤਮਗਾ ਸ਼ੂਟਿੰਗ ਵਿੱਚ ਸਾਨੂੰ ਮਿਲਿਆ, ਜਿਹੜਾ ਕਿ ਸੁਰੁਚੀ ਸਿੰਘ ਅਤੇ ਕਮਲਜੀਤ ਸਿੰਘ ਨੇ ਮਿਲ ਕੇ ਹਾਸਿਲ ਕੀਤਾ ਹੈ। 28 ਅਪ੍ਰੈਲ 2006 ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਸਸਰੌਲੀ ਵਿੱਚ ਜਨਮੀ ਸੁਰੁਚੀ ਸਿੰਘ, ਜਿਹਨੇ 13 ਸਾਲ ਦੀ ਉਮਰ ਤੋਂ ਸ਼ੂਟਿੰਗ ਨਾਲ ਰਿਸ਼ਤਾ ਜੋੜਿਆ ਅਤੇ ਸਖ਼ਤ ਮਿਹਨਤ ਤੋਂ ਬਾਅਦ ਇਸ ਮੁਕਾਮ 'ਤੇ ਪਹੁੰਚੀ। ਇਸ ਗੋਲਡ ਮੈਡਲ ਨੂੰ ਹਾਸਿਲ ਕਰਨ ਤੋਂ ਬਾਅਦ ਉਹ ਕਾਫੀ ਉਤਸ਼ਾਹ ਤੇ ਖੁਸ਼ੀ ਵਿੱਚ ਦਿਖਾਈ ਦੇ ਰਹੀ ਸੀ।
2: ਮੈਂ ਬਹੁਤ ਖੁਸ਼ ਹਾਂ ਇਸ ਗੋਲਡ ਮੈਡਲ ਕੋ ਜੀਤ ਕਰ, ਇਹ ਮਿਹਨਤ ਕਾ ਫਲ ਹੈ ਮੇਰਾ, ਮੇਰੇ ਪੇਰੈਂਟਸ ਦਾ, ਫੈਡਰੇਸ਼ਨ ਕਾ ਵੀ, ਜਿਸ ਨੇ ਮੁਝੇ ਇਤਨਾ ਸਪੋਰਟ ਕੀਆ ਗਵਰਨਮੈਂਟ। ਮੈਂ ਬਿਲਕੁਲ ਸੋਚ ਕੇ ਆਈ ਸੀ ਕਿ ਗੋਲਡ ਮੈਡਲ ਹੀ ਜਿੱਤ ਕੇ ਲੈ ਕੇ ਜਾਊਂਗੀ, ਸੋਚ ਰਹੀ ਸੀ ਕਿ ਸ਼ੂਟਿੰਗ ਮੈਂ ਗੋਲਡ ਲੈ ਕੇ ਆਊਂ, ਮੈਂ ਲੈ ਕੇ ਆਊਂ, ਲੇਕਿਨ ਇੰਡੀਵਿਜੁਅਲ ਤਾਂ ਮੈਂ ਨਹੀਂ ਲੈ ਕੇ ਆ ਪਾਈ, ਤੋ ਮਿਕਸ ਟੀਮ ਮੈਂ ਆ ਗਿਆ, ਤੋ ਆਈ ਐਮ ਹੈਪੀ।
1: ਸੁਰੁਚੀ ਸਿੰਘ ਦਾ ਸਾਥ ਨਿਭਾ ਕੇ ਇਹ ਗੋਲਡ
3: ਕਿਸਮਤ ਹੈ, ਔਰ ਮੇਰੀ ਜੋ ਮੇਰੇ 7 ਸਾਲ ਸੇ ਜੋ ਮੈਂ ਕਰ ਰਹਾ ਹੂੰ ਮਿਹਨਤ, ਵੋ ਹੈ ਦਿਮਾਗ ਮੈਂ ਸਰ ਪੂਰਾ, ਮਤਲਬ ਇੰਜੋਏ ਥਾ, ਯਾ ਐਸਾ ਨਹੀਂ ਥਾ ਕਿ ਜ਼ਿਆਦਾ ਮਤਲਬ ਉਸ ਮੈਂ ਆ ਗਏ, ਕਰਨ ਹਮ ਕਰਨ ਕਰਨਾ ਹੀ ਕਰਨਾ ਹੈ, ਹਮੇ ਪਤਾ ਥਾ ਕਿ ਹਮ ਕਰ ਲੇਂਗੇ ਮੈਡਲ, ਮਤਲਬ ਤਬ ਹਮ ਫਾਈਨਲ ਮੈਂ ਆਏ, ਤੋ ਹਮ ਕਹਿ ਰਹੇ ਥੇ ਆਪਸ ਮੈਂ ਬਾਤ ਕਰ ਰਹੇ ਥੇ ਕਿ ਹਮਾਰਾ ਆ ਜਾਏਗਾ ਆਰਾਮ ਸੇ ਮੈਡਲ, ਔਰ ਗੋਲਡ ਕਾ ਨਹੀਂ ਪਤਾ ਥਾ ਕਿ ਹਮਾਰਾ ਗੋਲਡ ਆ ਜਾਏਗਾ, ਔਰ ਗੋਲਡ ਆ ਗਿਆ, ਵੋ ਵੀ ਏਸ਼ੀਅਨ ਰਿਕਾਰਡ ਕੇ ਸਾਥ ਆ ਗਿਆ, ਤੋ ਬਹੁਤ ਅੱਛੀ ਬਾਤ ਹੈ।
1: ਏਸ਼ੀਅਨ ਖੇਡਾਂ 'ਚ ਸ਼ੂਟਿੰਗ ਮੁਕਾਬਲਿਆਂ 'ਚ ਭਾਰਤੀ ਸ਼ੂਟਰਸ ਨੇ 1 ਗੋਲਡ ਮੈਡਲ, 6 ਸਿਲਵਰ ਮੈਡਲ ਅਤੇ 4 ਬ੍ਰੌਂਜ਼ ਮੈਡਲ ਹਾਸਿਲ ਕੀਤੇ ਨੇ। ਕੁੱਲ ਤਮਗਿਆਂ ਦੀ ਗਿਣਤੀ ਸ਼ੂਟਿੰਗ ਵਿੱਚੋਂ ਹੀ 11 ਹੈ। ਇਸ ਪ੍ਰਦਰਸ਼ਨ ਬਾਰੇ ਕੀ ਕਹਿੰਦੇ ਨੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਕੋਚ ਅਕਸ਼ੇ ਜੈਨ?
4: ਦੇਖੋ ਜੀ, 10 ਮੀਟਰ ਏਅਰ ਪਿਸਤਲ ਜਿਹੜੀ ਹੈਗੀ ਆ, ਇਹ ਓਲੰਪਿਕ ਈਵੈਂਟ ਆ, ਅਤੇ ਵਨ ਆਫ ਦਾ ਟਫੈਸਟ ਆਪਾਂ ਈਵੈਂਟ ਇਹਨੂੰ ਮੰਨ ਸਕਦੇ ਹਾਂ, ਕਿਉਂਕਿ ਬਹੁਤ ਪੁਰਾਣਾ ਓਲੰਪਿਕ ਈਵੈਂਟ ਹੈ ਇਹ ਏਅਰ ਪਿਸਤਲ, ਅਤੇ ਜਿਨ੍ਹਾਂ ਵਿੱਚ ਆਪਣਾ ਮੈਡਲ ਆਇਆ ਵਾ ਗੋਲਡ, ਉਹਦੇ ਵਿੱਚ ਇੱਦਾਂ ਹੈ ਕਿ ਇਹਦੇ ਮਿਕਸ ਈਵੈਂਟ ਆ, ਇਹ ਨਵਾਂ ਇੰਟਰੋਡਿਊਸ ਹੋਇਆ ਸੀਗਾ, ਕਿਉਂਕਿ 2012 ਜਾਂ 2016 ਓਲੰਪਿਕ ਤੋਂ ਬਾਅਦ ਕੁਛ ਈਵੈਂਟਸ ਕੱਢਤੇ ਸੀਗੇ, ਇਸ ਲਈ ਇਹ ਸਟਾਰਟ ਹੋਇਆ ਮਿਕਸ ਈਵੈਂਟ, ਅਤੇ ਜਿਹੜਾ ਕਿ ਇਹਨਾਂ ਦਾ

0: ਇਹ ਓਲੰਪਿਕ ਈਵੈਂਟ ਆ ਤੇ ਵਨ ਆਫ ਦਾ ਟਫੈਸਟ ਆਪਾਂ ਈਵੈਂਟ ਇਹਨੂੰ ਮੰਨ ਸਕਦੇ ਆ ਕਿਉਂਕਿ ਬਹੁਤ ਪੁਰਾਣਾ ਓਲੰਪਿਕ ਈਵੈਂਟ ਹੈ ਇਹ ਏਅਰ ਪਿਸਟਲ ਤੇ ਜਿਨ੍ਹਾਂ ਵਿੱਚ ਆਪਣਾ ਮੈਡਲ ਆਇਆ ਵਾ ਗੋਲਡ ਉਹਦੇ ਵਿੱਚ ਇੱਦਾਂ ਹੈ ਕਿ ਇਹਦੇ ਮਿਕਸ ਈਵੈਂਟ ਆ ਇਹ ਨਵਾਂ ਇੰਟਰੋਡਿਊਸ ਹੋਇਆ ਸੀਗਾ ਕਿਉਂਕਿ 2012 ਜਾਂ 16 ਓਲੰਪਿਕ ਤੋਂ ਬਾਅਦ ਕੁਛ ਈਵੈਂਟਸ ਕੱਢਤੇ ਸੀਗੇ ਇਸ ਲਈ ਇਹ ਸਟਾਰਟ ਹੋਇਆ ਮਿਕਸ ਈਵੈਂਟ ਤੇ ਜਿਹੜਾ ਕਿ ਇਹਨਾਂ ਦਾ ਮੈਡਲਸ ਵੀ ਦੇਖੇ ਜਾਣ ਤਾਂ ਇੰਨੇ ਐਕਸਟੈਂਸ ਵੀ ਹੈ ਨਹੀਂ ਕਿਸੇ ਦੇ ਵੀ
1: ਜੀ ਜੀ ਔਰ ਅਕਸ਼ੈ ਜੀ ਸੁਰੁਚੀ ਔਰ ਕਮਲਜੀਤ ਨੇ ਜੋੜੀ ਨੇ ਇਹ ਮੈਡਲ ਜਿੱਤਿਆ ਕਮਲਜੀਤ ਹੋਰਾਂ ਦੇ ਕਰੀਅਰ ਬਾਰੇ ਦੱਸੋ ਜੀ ਕਿੱਥੋਂ ਇਹ ਤਾਲੁਕ ਰੱਖਦੇ ਨੇ ਕਿਸ ਸਟਰਗਲ ਦੇ ਨਾਲ ਇਹ ਇੱਥੋਂ ਤੱਕ ਪਹੁੰਚੇ ਨੇ ਜੀ
0: ਦੇਖੋ ਕਮਲਜੀਤ ਨੂੰ ਤਾਂ ਪਰਸਨਲੀ ਜਾਣਦਾ ਹਾਂ ਕਿਉਂਕਿ ਉਹ ਜਦੋਂ ਵਰਲਡ ਚੈਂਪੀਅਨਸ਼ਿਪ ਜੂਨੀਅਰ ਗੋਲਡ ਮੈਡਲ ਲੈ ਕੇ ਆਇਆ ਕੋਰੀਆ ਤੋਂ ਤੇ ਉਹ ਮੇਰੀ ਹੀ ਪਿਸਟਲ ਜਿਹੜੀ ਆ ਕਿ ਉੱਥੇ ਫ੍ਰੀ ਪਿਸਟਲ ਜਿਹੜੀ ਕਿ ਲੈ ਕੇ ਗਿਆ ਸੀ 50 ਮੀਟਰ ਈਵੈਂਟ ਤੇ
1: ਅੱਛਾ
0: 0.22 ਈਵੈਂਟ ਹੁੰਦਾ ਜੀ ਉਹ
1: ਜੀ
0: ਤੇ ਇਸ ਲਈ ਉਹਨੂੰ ਪਰਸਨਲੀ ਜਾਣਦਾ ਉਹ ਹਰਿਆਣਾ ਤੋਂ ਬਿਲੋਂਗ ਕਰਦਾ ਆ ਪਿੱਛੇ ਜੇ ਉਹਦੀ ਨੀ ਇੰਜਰੀ ਬਹੁਤ ਜ਼ਿਆਦਾ ਹੋ ਗਈ ਸੀਗੀ ਜਿੱਥੇ ਕਿ ਉਹਨੂੰ ਲੱਗਦਾ ਸੀ ਕਿ ਹੋ ਸਕਦਾ ਮੇਰੀ ਸ਼ੂਟਿੰਗ ਹੀ ਸਾਰੀ ਖਤਮ ਹੋ ਜੇ ਬਟ ਫਿਰ ਵੀ ਉਹਨੇ ਕਾਫੀ ਉੱਥੋਂ ਰਿਕਵਰ ਕੀਤਾ ਕਰ ਕਰਾ ਕੇ ਆਪਣੀ ਉਹਨੇ ਮਿਹਨਤ ਜਾਰੀ ਰੱਖੀ ਆ ਪਿਛਲੇ 7-8 ਸਾਲ ਤੋਂ ਤੇ ਉਹ ਜਿਹੜੀ ਮਿਹਨਤ ਆ ਉਹਦੀ ਅੱਜ ਉਹ ਦੇਖੀ ਆ ਕਿ ਉਹ ਜਿਹੜਾ ਗੋਲਡ ਆਇਆ ਵਾ
1: ਜੀ
0: ਤੇ ਮੈਂ ਤਾਂ ਉਹਨੂੰ ਕੰਗ੍ਰੈਚੁਲੇਟ ਆਲਰੇਡੀ ਕਰ ਚੁੱਕਾ ਆ ਹੁਣ ਜਦੋਂ ਪਰਸਨਲੀ ਮਿਲੂਗਾ ਦੁਬਾਰਾ ਇੱਕ ਵਾਰੀ ਕਰਾਂਗੇ ਉਹਨੂੰ ਬਹਿ ਕੇ ਵੀ ਪ੍ਰਦਰਸ਼ਨ ਵਧੀਆ ਕੀਤਾ
1: ਹਾਂਜੀ ਜੀ ਜੀ ਔਰ ਅਕਸ਼ੈ ਜੈਨ ਜੀ ਅੱਜ ਦੇ ਹੀ ਦਿਨ 50 ਮੀਟਰ ਰਾਈਫਲ 3 ਪੋਜੀਸ਼ਨ ਚ ਆਸ਼ਾ ਚੌਕਸੀ ਤਿਲੋਤਮਾ ਸੇਨ ਤੇ ਵਿਦਰਸਾ ਵਿਨੋਦ ਹੋਰਾਂ ਨੇ ਚਾਂਦੀ ਦਾ ਇਹ ਮੈਡਲ ਜਿੱਤਿਆ ਜੀ ਇਹ ਕਿੰਨੀ ਵੱਡੀ ਪ੍ਰਾਪਤੀ ਹੈ ਜੀ
0: ਦੇਖੋ ਜੀ ਇਹ ਵੀ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਹੈਗੀ ਆ ਕਿਉਂਕਿ ਅਗਰ ਆਪਾਂ ਵਰਲਡ ਲੈਵਲ ਦੇ ਅਗਰ ਕੰਪੇਅਰ ਵੀ ਕੀਤਾ ਜਾਵੇ ਏਸ਼ੀਅਨ ਦੇ ਵਿੱਚ ਤੇ ਅਦਰ ਕੰਟਰੀਜ਼ ਵੀ ਬਹੁਤ ਸਟਰੋਂਗ ਨੇ ਚਾਈਨਾ ਕੋਰੀਆ ਜਾਂ ਇੰਡੋਨੇਸ਼ੀਆ ਲਾ ਲਈਏ ਆਪਾਂ ਇਹ ਕੰਟਰੀਜ਼ ਕਾਫੀ ਸਟਰੋਂਗ ਨੇ ਬਟ ਆਪਣਾ ਹੁਣ ਕੀ ਹੈ ਕਿ ਬਿਕੋਜ਼ ਆਫ ਦੀ ਆਪਣੇ ਇਨਫਰਾਸਟ੍ਰਕਚਰ ਬਣ ਗਿਆ ਇੰਡੀਆ ਦੇ ਵਿੱਚ ਫੋਰ ਐਗਜ਼ਾਮਪਲ ਆਪਾਂ ਭੋਪਾਲ ਸ਼ੂਟਿੰਗ ਰੇਂਜ ਦੀ ਗੱਲ ਕੀਤੀ ਜਾਵੇ ਜਾਂ ਦਿੱਲੀ ਸ਼ੂਟਿੰਗ ਰੇਂਜ ਦੀ ਗੱਲ ਕੀਤੀ ਜਾਵੇ ਤੇ ਇਹਦੇ ਕਰਕੇ ਵੀ ਇਹਨਾਂ ਨੂੰ ਆਪਾਂ ਨੂੰ ਐਕਸਪੋਜਰ ਬਹੁਤ ਜ਼ਿਆਦਾ ਮਿਲ ਰਿਹਾ ਸ਼ੂਟਿੰਗ ਜਿਹਦੇ ਕਰਕੇ ਕਿ ਆਪਾਂ ਨੂੰ ਮੈਡਲ ਵੀ ਆਪਣੇ ਆਉਣੇ ਸ਼ੁਰੂ ਹੋ ਗਏ ਤੇ ਮੈਂ ਤਾਂ ਇਹੀ ਕਹੂੰਗਾ ਕਿ ਐਕਸਪੋਜਰ ਮਿਲਦਾ ਪਿਆ ਵਾ ਸਾਰੇ ਸ਼ੂਟਿੰਗ ਨਾਲ ਜੁੜੋ ਤੇ ਹੋਰ ਗੇਮਾਂ ਨੂੰ ਵੀ ਐਕਸਪੋਜਰ ਮਿਲੇ ਇੱਦਾਂ ਹੀ ਆਪਣੇ ਏਸ਼ੀਅਨ ਗੇਮਸ ਦੇ ਵਿੱਚ ਅਦਰ ਗੇਮਸ ਦੇ ਵਿੱਚ ਵੀ ਮੈਡਲ ਆਉਣੇ ਸ਼ੁਰੂ ਹੋਣ ਵਧੀਆ
1: ਅਕਸ਼ੈ ਜੀ ਇਲਾਵਿਨਿਲ ਔਰ ਸੋਨਮ ਤੇ ਵਿਦਰਸਾ ਨੇ ਵੀ ਸਿਲਵਰ ਮੈਡਲ ਭਾਰਤ ਦੇ ਲਈ ਜਿੱਤਿਆ ਮਹਿਲਾਵਾਂ ਦਾ ਸ਼ੂਟਿੰਗ ਚ ਇੰਨਾ ਕਾਮਯਾਬ ਹੋਣਾ ਇਹ ਤੁਸੀਂ ਕਿੱਦਾਂ ਵੇਖਦੇ ਹੋ ਜੀ ਇਹਨਾਂ ਏਸ਼ੀਅਨ ਖੇਡਾਂ ਚ
0: ਮੈਂ ਤਾਂ ਉਹੀ ਫੇਰ ਗੱਲ ਇਹੀ ਕਰਾਂਗਾ ਕਿ ਆਪਣੇ ਜਿਹੜੀ ਵੂਮਨ ਸਟਰੋਂਗ ਹੈ ਇੱਥੇ ਇੰਡੀਆ ਦੇ ਵਿੱਚ ਸਪੈਸ਼ਲੀ ਸ਼ੂਟਿੰਗ ਦੇ ਵਿੱਚ
1: ਜੀ
0: ਤੇ ਇਹਨਾਂ ਨੂੰ ਆਪਣੇ ਜਿਹੜੀ ਸਾਈ ਗਵਰਨਮੈਂਟ ਆ ਜਾਂ ਫਿਰ ਆਪਣੀ ਜਿਹੜੀ ਸੈਂਟਰ ਗਵਰਨਮੈਂਟ ਆ ਬਹੁਤ ਇਸ ਟਾਈਮ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ ਸ਼ੂਟਿੰਗ ਦੇ ਵਿੱਚ ਇਨਵੈਸਟਮੈਂਟ ਕਰ ਰਹੀ ਹੈ ਸ਼ੂਟਿੰਗ ਦੇ ਵਿੱਚ ਜਿਹੜੀ ਕਿ ਆਪਾਂ ਨੂੰ ਦਿਖਦੀ ਪਈ ਆ ਪਲੱਸ ਕੋਚਿਸ ਜਿਹੜੇ ਪਿੱਛੇ ਆਪਣੇ ਇੰਡੀਅਨ ਕੋਚਿਸ ਨੇ ਜਿਹੜੇ ਕਿ ਓਲੰਪੀਅਨ ਅਰਜੁਨ ਅਵਾਰਡੀ ਹੈਗੇ ਨੇ ਆਲਰੇਡੀ ਉਹਨਾਂ ਦੇ ਬਹੁਤ ਵੱਡਾ ਯੋਗਦਾਨ ਆ ਕਿ ਜੇ ਅਗਰ ਇਹ ਕਿਤੇ ਵੀ ਫਸਦੇ ਨੇ ਜਾਂ ਪ੍ਰੋਬਲਮ ਆਉਂਦੀ ਆ ਕੋਈ ਵੀ ਆਪਾਂ ਨੂੰ ਟੈਕਨੀਕਲੀ ਆਉਂਦੀ ਆ ਜਾਂ ਸਾਈਕੋਲੋਜੀਕਲੀ ਆਉਂਦੀ ਆ ਤਾਂ ਪੂਰਾ ਸਪੋਰਟ ਟੀਮ ਆਪਣੇ ਨਾਲ ਹੀ ਚੱਲਦੀ ਆ ਤੇ ਇਸ ਲਈ ਪ੍ਰਦਰਸ਼ਨ ਆਪਣੇ ਵਧੀਆ ਆਉਣੇ ਸ਼ੁਰੂ ਹੋ ਗਏ ਸ਼ੂਟਿੰਗ 'ਚ ਹੋਰ ਤੇ ਅੱਗੇ ਤੁਸੀਂ ਦੇਖੋਗੇ ਨੈਕਸਟ ਓਲੰਪਿਕ ਦੇ ਵਿੱਚ ਵੀ ਓਲੰਪਿਕ ਦੇ ਵਿੱਚ ਵੀ ਮੈਡਲ ਲੈਣਗੇ ਹੁਣ
1: ਜੀ ਔਰ ਅਕਸ਼ੈ ਜੈਨ ਜੀ 50 ਮੀਟਰ ਰਾਈਫਲ ਮੈਨ ਵਿੱਚ ਨਾ 3 ਪੋਜੀਸ਼ਨ 'ਚ ਵੀ ਅਸੀਂ ਸਿਲਵਰ ਮੈਡਲ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੀਰਜ ਕੁਮਾਰ ਤੇ ਰੁਦਰਾਂਸ਼ ਪਾਟਿਲ ਹੋਰਾਂ ਦੀ ਤਿਕੜੀ ਨੇ ਜਿੱਤਿਆ ਇਹਨਾਂ ਤਿੰਨਾਂ ਦੀ ਪਰਫਾਰਮੈਂਸ ਇੱਥੇ ਹੀ ਵਧੀਆ ਰਹੀ ਹੈ ਕਿ ਹੋਰ ਵੀ ਟੂਰਨਾਮੈਂਟਸ ਵਿੱਚ ਇਹ ਅੱਛਾ ਪਰਫਾਰਮ ਕਰਦੇ ਰਹੇ ਨੇ
0: ਇਹ ਹੋਰ ਟੂਰਨਾਮੈਂਟ ਜੇ ਆਪਾਂ ਅਗਰ ਵਰਲਡ ਕੱਪਸ ਦੀ ਗੱਲ ਕੀਤੀ ਜਾਵੇ ਐਸ਼ਵਰਿਆ ਵੀ ਵਰਲਡ ਕੱਪ ਮੈਡਲਿਸਟ ਆ ਨੀਰਜ ਨੇ ਵੀ ਏਸ਼ੀਅਨ ਦੇ ਵਰਲਡ ਚੈਂਪੀਅਨਸ਼ਿਪ ਦੇ ਮੈਡਲ ਲਿਆ ਵਾ ਤੇ ਇਹ ਤਾਂ ਆਪਣੇ ਵੈਲ ਨੋਨ ਸ਼ੂਟਰਸ ਨੇ ਆਲਰੇਡੀ ਤੇ ਇਹਨਾਂ ਨੇ ਜਿਹੜਾ ਕਿ ਉੱਥੇ ਫਾਈਨਲਸ ਦੇ ਵਿੱਚ ਵੀ ਆਪਣੇ ਦੋ ਸ਼ੂਟਰ ਪਹੁੰਚੇ ਉਹ ਚਲੋ ਠੀਕ ਆ ਬਾਈ ਲੱਕ ਨਹੀਂ ਉਹਨਾਂ ਦਾ ਵਧੀਆ ਚੱਲ ਰਿਹਾ ਕਿ ਮੈਡਲ ਨਹੀਂ ਆਇਆ ਇੰਡੀਵਿਜੁਅਲ ਪਰ ਟੀਮ ਸਕੋਰ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਵਧੀਆ ਸਕੋਰ ਇਹਨਾਂ ਨੇ ਟੀਮ ਦਾ ਮਾਰਿਆ ਵਾ ਜਿਹੜਾ ਦਿਖਦਾ ਪਿਆ ਵੀ ਮਿਹਨਤ ਇਹਨਾਂ ਨੇ ਕੀਤੀ ਆ ਜੀ
1: ਜੀ ਅਕਸ਼ੈ ਜੀ 11 ਮੈਡਲਸ ਅਸੀਂ ਲੈ ਚੁੱਕੇ ਹਾਂ ਇੱਕ ਗੋਲਡ ਹੈ 6 ਚਾਂਦੀ ਦੇ ਨੇ 4 ਕਾਂਸੇ ਦੇ ਨੇ ਹੋਰ ਮੈਡਲ ਆਉਣ ਦੀ ਸੰਭਾਵਨਾਵਾਂ ਤੁਸੀਂ ਦੇਖਦੇ ਹੋ ਜੀ
0: ਬਿਲਕੁਲ ਜੀ ਆਪਣਾ ਹਲੇ ਕਿ ਦੇਖਿਆ ਜਾਵੇ ਕਿ ਜਿੰਨੀ ਆਪਣੀ ਟੀਮਸ ਗਈਆਂ ਸੀਗੀਆਂ ਸ਼ੂਟਿੰਗ ਦੀ ਸਪੈਸ਼ਲੀ ਹਰ ਇੱਕ ਬੰਦਾ ਆਪਣਾ ਹਰ ਇੱਕ ਪਲੇਅਰ ਜਿਹੜਾ ਐਥਲੀਟ ਗਿਆ ਆ ਉਹ ਇੰਨਾ ਸੀਗਾ ਕੈਪੇਬਲ ਕਿ ਹਾਂ ਮੈਡਲ ਆ ਸਕਦਾ ਹੈ ਬਟ ਜਿਨ੍ਹਾਂ ਦਾ ਆਇਆ ਵਾ ਠੀਕ ਹੈ ਉਹਨਾਂ ਦਾ ਲੱਕ ਚੱਲਿਆ ਆ ਜੋ ਵੀ ਹੈਗਾ ਇੱਕ ਦੇਖੋ ਇੱਕ ਲੈਵਲ ਤੱਕ ਤਾਂ ਦੇਖੋ ਸਾਰੇ ਹੁਣ ਜਿਹੜੇ ਏਸ਼ੀਅਨ 'ਚ ਪਹੁੰਚ ਗਏ ਪਲੇਅਰਸ ਉਹਨਾਂ ਸਾਰਿਆਂ ਨੇ ਮਿਹਨਤ ਕੀਤੀ ਹੋਈ ਆ ਹੁਣ ਜਿਨ੍ਹਾਂ ਦਾ ਮੈਡਲ ਆਉਣਾ ਉਹਨਾਂ ਦਾ ਇਹ ਹੁੰਦਾ ਵੀ ਉਸ ਦਿਨ ਉਹਨਾਂ ਦਾ ਲੱਕ ਚੱਲਿਆ ਹੁਣ ਜਿਨ੍ਹਾਂ ਦਾ ਚੱਲਿਆ ਲੱਕ ਉਹਨਾਂ ਦਾ ਮੈਡਲ ਆ ਗਿਆ ਵਾ ਜਾਂ ਨਹੀਂ ਆਇਆ ਵੀ ਉਹ ਵੀ ਨਿਰਾਸ਼ ਨਾ ਹੋਣ ਨੈਕਸਟ ਦਾ ਡੇ ਓਲੰਪਿਕ ਆ ਰਹੀ ਆ ਉਹਦੀ ਤਿਆਰੀ ਕਰਨ ਤੇ ਉਹਦੇ ਵਿੱਚ ਮੈਡਲ ਲੈਣ
2: ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਖਿਡਾਰੀ ਤੇ ਸ਼ੂਟਿੰਗ ਕੋਚ ਅਕਸ਼ੈ ਜੈਨ ਸਾਨੂੰ ਦੱਸ ਰਹੇ ਸਨ ਕਿ ਭਾਰਤੀ ਸ਼ੂਟਰਸ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ ਕਿੰਨੀ ਘਾਲਣਾ ਤੋਂ ਬਾਅਦ ਇਹਨਾਂ ਤਮਗਿਆਂ ਤੱਕ ਸਾਡੇ

0: ਭਾਰਤੀ ਸ਼ੂਟਰਸ ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਪਹੁੰਚੇ ਨੇ। ਇਹਦੇ ਨਾਲ ਨਾਲ ਸਾਡੀਆਂ ਧੀਆਂ ਨੇ ਕ੍ਰਿਕਟ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਨੇ ਇਸ ਸੋਨ ਤਮਗਾ ਆਪਣੇ ਨਾਮ ਕੀਤਾ। ਰੋਇੰਗ ਮੁਕਾਬਲਿਆਂ ਦੀ ਜੇ ਗੱਲ ਕਰੀਏ ਤਾਂ ਉਹਦੇ 'ਚ ਕੁਝ ਮਾਯੂਸੀ ਜ਼ਰੂਰ ਹੋਈ ਹੈ। ਪਿਛਲੀਆਂ ਏਸ਼ੀਅਨ ਖੇਡਾਂ ਵਿੱਚ ਸਾਡੇ ਕਾਫੀ ਮੈਡਲ ਰੋਇੰਗ ਮੁਕਾਬਲਿਆਂ ਵਿੱਚੋਂ ਆਏ ਸਨ, ਪਰ ਇਹਨਾਂ ਏਸ਼ੀਅਨ ਖੇਡਾਂ ਵਿੱਚ ਸਿਰਫ ਇੱਕੋ ਕਾਂਸੇ ਦਾ ਤਮਗਾ ਰੋਇੰਗ ਮੁਕਾਬਲਿਆਂ 'ਚੋਂ ਅਸੀਂ ਹਾਸਲ ਕੀਤਾ, ਜੋ ਕਿ ਸਤਨਾਮ ਸਿੰਘ ਹੋਰਾਂ ਜਿੱਤਿਆ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਨੇ। ਆਓ ਫਿਰ ਭਾਰਤੀ ਰੋਇੰਗ ਫੈਡਰੇਸ਼ਨ ਦੇ ਸੈਕਟਰੀ ਜਸਬੀਰ ਸਿੰਘ ਗਿੱਲ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਰੋਇੰਗ ਦਾ ਪ੍ਰਦਰਸ਼ਨ ਕਿੱਦਾਂ ਦਾ ਰਿਹਾ ਅਤੇ ਕਿੱਥੇ ਕਮੀਆਂ ਅਤੇ ਖਾਮੀਆਂ ਰਹਿ ਗਈਆਂ।
1: ਇਸ ਤਰ੍ਹਾਂ ਜੀ, ਰੋਇੰਗ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਈਵੈਂਟ ਹੁੰਦੇ ਆ, ਜਿਵੇਂ ਸਿੰਗਲ ਸਕਲ ਹੁੰਦਾ, ਇੱਕ ਬੰਦਾ ਦੋਨਾਂ ਸਾਈਡਾਂ ਤੇ ਚੱਪੂ ਮਾਰਦਾ, ਫਿਰ ਡਬਲ ਸਕਲ ਹੁੰਦਾ ਕਿ ਦੋ ਬੰਦੇ ਦੋਨਾਂ ਹੱਥਾਂ ਨਾਲ ਇੱਕ ਇੱਕ ਚੱਪੂ ਦੇ ਨਾਲ ਰੋ ਕਰਦੇ ਆ, ਫਿਰ ਉਦੋਂ ਬਾਅਦ ਕੁਆਡਰੇਬਲ ਹੁੰਦੀ ਆ, ਜਿਹੜੇ ਚਾਰ ਬੰਦੇ ਦੋਨਾਂ ਹੱਥਾਂ ਦੇ ਨਾਲ ਇੱਕ ਇੱਕ ਚੱਪੂ ਹੁੰਦਾ ਤੇ ਉਹਨੂੰ ਰੋ ਕਰਦੇ ਆ। ਇਸੇ ਤਰ੍ਹਾਂ ਕੋਕਸਲੈਸ ਪੇਅਰ ਹੁੰਦੀ ਹੈ, ਜਿਹਦੇ ਦੋ ਬੰਦੇ ਇਹਦੇ ਇੱਕ ਇੱਕ ਬੰਦੇ ਇੱਕ ਚੱਪੂ ਹੁੰਦਾ, ਦੂਜੇ ਕੋਲ ਦੂਜਾ ਹੁੰਦਾ। ਇਸੇ ਤਰ੍ਹਾਂ ਕੋਕਸਲੈਸ ਫੋਰ ਹੁੰਦੀ ਹੈ ਵਿਦਆਊਟ ਕੋਕਸ ਤੋਂ, ਉਹ ਵੀ ਚਾਰ ਬੰਦੇ ਕਰਦੇ ਆ। ਤਾਂ ਇਸੇ ਤਰ੍ਹਾਂ ਏਟ ਵੀ ਹੁੰਦੀ ਹੈ, ਉਹਦੇ 'ਚ ਅੱਠ ਬੰਦੇ ਹੁੰਦੇ ਆ, ਚਾਰ ਉੱਧਰ ਚਾਰ ਉੱਧਰ। ਇਹ ਹੁੰਦੇ ਈਵੈਂਟਸ ਜਿੰਨੇ ਵੀ ਰੋਇੰਗ ਦੇ ਹੈਗੇ ਆ, ਫਿਰ ਉਹ ਮੈਨ ਐਂਡ ਵੂਮੈਨ ਦੋਨਾਂ ਦੇ ਵਿੱਚ ਹੁੰਦੇ ਆ।
2: ਜੀ ਜੀ।
1: ਤਾਂ ਇਹ ਜਿਹੜੇ ਸੀਗੇ ਦੋਨੋਂ ਬੱਚੇ, ਇਹ ਡਬਲ ਸਕਲ ਦੇ ਵਿੱਚ ਮਤਲਬ ਦੋ ਬੱਚੇ ਸੀ, ਦੋਨੋਂ ਸਾਈਡ ਇਹਨਾਂ ਕੋਲ ਚੱਪੂ ਸੀਗੇ ਤੇ ਉਹਦੇ ਵਿੱਚ ਉਹ ਕਰ ਰਹੇ ਸੀਗੇ, ਰੋਇੰਗ ਕਰ ਰਹੇ ਸੀਗੇ, ਤੇ ਇਹਦੇ ਵਿੱਚ ਇਹਨਾਂ ਨੇ ਵਧੀਆ ਪ੍ਰਾਪਤੀ ਕੀਤੀ ਹੈ। ਸਤਨਾਮ ਤੇ ਸਲਮਾਨ ਖਾਨ ਦੋਨੋਂ ਕਾਫੀ ਦੇਰ ਤੋਂ ਕਰ ਰਹੇ ਸੀਗੇ ਔਰ ਮੈਡਲ ਪ੍ਰਾਪਤ ਕੀਤਾ, ਬਹੁਤ ਖੁਸ਼ੀ ਦੀ ਗੱਲ ਹੈ। ਬਟ ਸਾਨੂੰ ਥੋੜਾ ਜਿਹਾ ਇੱਥੇ ਦੁੱਖ ਵੀ ਹੈ ਕਿ ਬਹੁਤ ਸਾਰੇ ਮੈਡਲ ਸਾਡੇ ਚਲੇ ਵੀ ਗਏ।
0: ਜਸਬੀਰ ਜੀ, 6:13.25 ਦਾ ਟਾਈਮ ਕਰਕੇ ਇਹ ਮੈਡਲ ਹਾਸਲ ਕੀਤਾ ਹੈ ਜੀ ਸਤਨਾਮ ਸਿੰਘ ਹੋਰਾਂ ਨੇ, ਇਹ ਟਾਈਮਿੰਗ ਤੁਸੀਂ ਕਿੱਦਾਂ ਵੇਖਦੇ ਹੋ ਜੇ ਵਰਲਡ ਰੈਂਕਿੰਗ ਦੀ, ਵਰਲਡ ਦੀ ਟਾਈਮਿੰਗ ਦੀ ਗੱਲ ਕੀਤੀ ਜਾਵੇ ਤਾਂ?
1: ਇਹ ਜੀ ਤਕਰੀਬਨ ਵਰਲਡ ਲੈਵਲ ਦੇ ਬਰਾਬਰ ਹੀ ਟਾਈਮ ਆ ਗਏ ਆ ਐਤਕੀ। ਏਸ਼ੀਆ ਦੇ ਵਿੱਚ ਤਕਰੀਬਨ ਵਰਲਡ ਲੈਵਲ ਦੇ ਮੈਚ ਕਰਦੇ ਹੀ ਟਾਈਮ ਆ ਗਏ ਆ, ਬਾਕੀਆਂ ਦੇ ਵੀ ਟਾਈਮ ਬਹੁਤ ਕਲੋਜ ਆਏ ਆ। ਕੁਆਡਰੇਬਲ ਸਕਲ ਦਾ ਜਿਹੜਾ ਸੀਗਾ ਟਾਈਮ 5:53-52 ਹੀ ਆਇਆ, ਬਹੁਤ ਕਲੋਜ ਟਾਈਮ ਹੋ ਗਏ ਆ। ਤਾਂ ਸਿੰਗਲ ਦਾ ਵੀ ਟਾਈਮ ਬਹੁਤ ਕਲੋਜ ਸੀਗਾ। ਤਾਂ ਇਹਦਾ ਟਾਈਮ ਹੈ ਮਤਲਬ ਵਰਲਡ ਲੈਵਲ ਦੇ ਉੱਤੇ ਬਰਾਬਰ ਦੇ ਟਾਈਮ ਆ ਗਏ ਆ ਹੁਣ।
0: ਜਸਬੀਰ ਸਿੰਘ ਗਿੱਲ ਜੀ, ਡਬਲ ਸਕਲਸ ਵਿੱਚ ਭਾਰਤ ਦਾ ਪਹਿਲੀ ਵਾਰ ਮੈਡਲ ਆਇਆ, ਇਹਦਾ ਮਤਲਬ ਇਹ ਹੈ ਕਿ ਇਸ ਕੰਪੀਟੀਸ਼ਨ ਵਿੱਚ ਮੁਕਾਬਲਾ ਕਾਫੀ ਸਖਤ ਹੁੰਦਾ ਹੈ ਜੀ, ਜੋ ਪਹਿਲੀ ਵਾਰ ਅਸੀਂ ਇਹ ਮੈਡਲ ਹਾਸਲ ਕੀਤਾ।
1: ਹਾਂਜੀ, ਇਸ ਈਵੈਂਟ 'ਚ ਹੀ ਨਹੀਂ ਜੀ, ਸਾਰੇ ਜਿੰਨੇ ਟੋਟਲ ਈਵੈਂਟ ਆ ਉਹਦੇ 'ਚ ਹੀ ਮੁਕਾਬਲਾ ਬਹੁਤ ਜ਼ਿਆਦਾ ਸਖਤ ਸੀਗਾ, ਕਿਉਂਕਿ ਚਾਈਨਾ ਨੇ ਇਸ ਵਾਰ ਕਾਫੀ ਜ਼ਿਆਦਾ ਕਹਿ ਲਓ ਕਿ ਮਿਹਨਤ ਦੇ ਨਾਲ 9 ਗੋਲਡ ਲਏ ਆ, ਤਾਂ ਬਾਕੀਆਂ ਕੋਲ ਤਾਂ ਉਹਨਾਂ ਨੇ ਗੋਲਡ ਹੀ ਨਹੀਂ ਛੱਡੇ ਗਏ। ਸਿਲਵਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਿਨ੍ਹਾਂ ਨੂੰ ਮੈਡਲ ਮਿਲੇ ਆ ਕੰਟਰੀਆਂ ਨੂੰ, ਪਰ ਆਪਣਾ ਭਾਰਤ ਦਾ ਮੈਡਲ ਆਇਆ, ਬਹੁਤ ਵਧੀਆ ਮੈਡਲ ਆਇਆ, ਪਰ ਆਪਣਾ ਜਿਹੜਾ ਓਵਰਆਲ ਪੋਜੀਸ਼ਨ ਹੈ ਏਸ਼ੀਆ ਦੇ ਵਿੱਚ ਉਹ 9ਵੇਂ ਨੰਬਰ ਤੇ ਕੋਰੀਆ ਤੇ ਉਹਨਾਂ ਦੇ ਬਰਾਬਰ ਆਈ ਹੈ।
0: ਜਸਬੀਰ ਸਿੰਘ ਗਿੱਲ ਜੀ, ਰੋਇੰਗ ਦੇ ਆਪਾਂ ਹੋਰ ਮੁਕਾਬਲੇ ਵੇਖਦੇ ਹਾਂ ਤੇ ਪਤਾ ਲੱਗਦਾ ਹੈ ਕਿ ਬੜੇ ਥੋੜੇ ਥੋੜੇ ਫਾਸਲੇ ਨਾਲ ਅਸੀਂ ਮੈਡਲ ਖੁੰਝ ਗਏ ਹਾਂ ਜੀ। ਕੁਛ ਮੁਕਾਬਲਿਆਂ 'ਚ ਅਸੀਂ 4ਵੇਂ ਨੰਬਰ ਤੇ ਫਿਨਿਸ਼ ਕੀਤਾ ਔਰ ਬਹੁਤ ਕਲੋਜ਼ ਜਾ ਕੇ ਫਿਨਿਸ਼ ਕੀਤਾ, ਥੋੜਾ ਕਿਸਮਤ ਵੱਲੋਂ ਵੀ ਆਪਾਂ ਮਾੜੇ ਰਹੇ।
1: ਐਕਚੁਅਲੀ ਜੀ, ਥੋੜਾ ਜਿਹਾ ਮੈਂ ਇੱਥੇ ਵਿਸਥਾਰ ਨਾਲ ਦੱਸਣਾ ਚਾਹੂੰਗਾ, ਕਿਉਂਕਿ ਗੱਲ ਕੀ ਹੋਈ ਕਿ ਜਪਾਨ ਦੇ ਵਿੱਚ ਸੈਕਲੋਨ ਆਇਆ ਕਰਕੇ ਤਾਂ ਉੱਥੇ ਦੀ ਜਿਹੜੀ ਸਥਿਤੀ ਸੀ ਨਾ ਉਹ ਬਹੁਤ ਖਰਾਬ ਹੋ ਗਈ ਸੀਗੀ
2: ਜੀ।
1: ਤਾਂ ਉੱਥੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਏਸ਼ੀਅਨ ਗੇਮ ਦੇ ਵਿੱਚ ਆ ਰਹੀਆਂ। ਉਹ ਸਥਿਤੀ ਖਰਾਬ ਹੋਣ ਦਾ ਕਾਰਨ ਇਹ ਹੋ ਗਿਆ ਸੀਗਾ ਕਿ ਉਹ ਸਥਿਤੀ ਖਰਾਬ ਕਰਕੇ ਤਾਂ ਉੱਥੇ ਉਹਨਾਂ ਨੇ ਮਤਲਬ ਜਿਹੜਾ ਪਾਣੀ ਦਾ ਸੀਗਾ ਕਹਿ ਲਓ ਕਰੰਟ ਵਾਟਰ ਹੁੰਦਾ ਜਿਹੜਾ, ਉਹਦੇ ਵਿੱਚ ਡਿਸਟਰਬੇਸ਼ਨ ਹੁੰਦੀ ਹੈ, ਉਹਦੇ ਵਿੱਚ ਲਹਿਰਾਂ ਜ਼ਿਆਦਾ ਆਉਂਦੀਆਂ ਪੰਜਾਬੀ ਦੇ ਵਿੱਚ ਕਹਾਂ ਮੈਂ, ਤਾਂ ਉਹ ਚੀਜ਼ ਬਹੁਤ ਜ਼ਿਆਦਾ ਹੋ ਗਈ ਸੀਗੀ। ਤਾਂ ਇਸ ਕਰਕੇ 4 ਦਿਨ ਦੇ ਕੰਪੀਟੀਸ਼ਨ ਨੂੰ ਉਹਨਾਂ ਨੂੰ 2 ਦਿਨ ਦੇ ਵਿੱਚ ਸਮੇਟਣਾ ਪਿਆ ਮਾਰਨਿੰਗ ਤੇ ਈਵਨਿੰਗ ਕਰਕੇ, ਤਾਂ ਕਿ ਉਹਨਾਂ ਨੂੰ ਖਿਡਾਰੀਆਂ ਨੂੰ ਥੋੜੀ ਜਿਹੀ ਡਿਸਟਰਬੇਸ਼ਨ ਘੱਟ ਹੋ ਜਾਵੇ
2: ਜੀ।
1: ਤਾਂ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਹੋਈ ਕਿ ਸਾਡੇ ਬੱਚੇ ਕਾਫੀ ਦੇਰ ਤੋਂ ਕੈਂਪਾਂ ਦੇ ਵਿੱਚ ਯੂਰਪ ਦੇ ਵਿੱਚ ਟ੍ਰੇਨਿੰਗ ਕਰ ਰਹੇ ਸੀਗੇ ਔਰ ਬਹੁਤ ਵਧੀਆ ਟ੍ਰੇਨਿੰਗ ਕਰ ਰਹੇ ਸੀਗੇ। ਤਾਂ ਉਹ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਗਿਆ ਕਿ ਲਾਸਟ ਟਾਈਮ ਦੇ ਉੱਤੇ ਕੋਚ ਨੇ ਦੇਖਿਆ ਕਿ ਅਸੀਂ ਕੁਛ ਈਵੈਂਟ ਚੇਂਜ ਕਰਕੇ ਇਦੋਂ

0: ਅੱਧ ਮੈਡਲ ਲੈ ਸਕੀਏ
1: ਜੀ,
0: ਤਾਂ ਸ਼ਾਇਦ ਉਹਦਾ ਇਹ ਐਕਸਪੀਰੀਅੰਸ ਸੀਗਾ ਜਿਹੜਾ ਉਹ ਸਾਨੂੰ ਮਾੜਾ ਲੱਗਾ, ਕਿਉਂਕਿ ਅਸੀਂ ਜਿਹੜੇ ਈਵੈਂਟਾਂ ਦੇ ਵਿੱਚ ਸਾਰੇ ਜਾਣੇ ਇਕੱਠੇ ਪਹਿਲਾਂ ਤੋਂ ਪ੍ਰੈਕਟਿਸ ਕਰ ਰਹੇ ਸੀਗੇ, ਤਾਂ ਉਹ ਈਵੈਂਟਾਂ ਦੇ ਵਿੱਚ ਅਸੀਂ ਸ਼ਾਇਦ ਹੋਰ ਵਧੀਆ ਕਰ ਪਾਉਂਦੇ, ਤਾਂ ਉਹਨਾਂ ਨੇ ਈਵੈਂਟ ਜਿਹੜੇ ਚੇਂਜ ਕਰਤੇ ਨਾ ਉਹਦੇ ਵਿੱਚ ਥੋੜ੍ਹਾ ਜਿਹਾ ਇੱਕ ਜਿਹੜੇ ਖਿਡਾਰੀ ਸੀਗੇ ਉਹਨਾਂ ਦੇ ਮਨੋਬਲ ਦੇ ਉੱਤੇ ਅਸਰ ਪਿਆ, ਤਾਂ ਉਹਦੇ ਕਰਕੇ ਅਸੀਂ ਸ਼ਾਇਦ ਮੇਰਾ ਸੋਚਣਾ ਹੈ ਹੋ ਸਕਦਾ ਕਿ ਕੋਚ ਉਸ ਟਾਈਮ 'ਤੇ ਉੱਥੇ ਸਥਿਤੀ ਦੇ ਮੁਤਾਬਕ ਸਹੀ ਹੋਵੇ, ਪਰ ਮੇਰਾ ਐਜ ਏ ਕੋਚ ਐਕਸਪੀਰੀਅੰਸ ਇਹ ਕਹਿੰਦਾ ਕਿ ਲਾਸਟ ਟਾਈਮ 'ਤੇ ਇਸ ਤਰ੍ਹਾਂ ਦੇ ਐਕਸਪੀਰੀਅੰਸ ਨਹੀਂ ਕਰਨੇ ਚਾਹੀਦੇ, ਇਸ ਤਰ੍ਹਾਂ ਦੇ ਈਵੈਂਟ ਨਹੀਂ ਬਦਲਣੇ ਚਾਹੀਦੇ, ਇੱਕ ਈਵੈਂਟ ਨੂੰ ਸੈੱਟ ਕਰਨ ਨੂੰ ਕਾਫੀ ਦੇਰ ਲੱਗਦੀ ਹੈ, ਤਾਂ ਅਸੀਂ ਲਾਸਟ ਟਾਈਮ 'ਤੇ ਅਗਰ ਉਹ ਪ੍ਰੂ ਤੋੜ ਦਿੰਦੇ ਹਾਂ ਤਾਂ ਉਹਨੂੰ ਡਿਸਟਰਬੇਸ਼ਨ ਹੋ ਜਾਂਦੀ ਹੈ ਸ਼ਾਇਦ, ਮੇਰਾ ਸੋਚਣਾ ਇਹ ਹੈ, ਪਤਾ ਨਹੀਂ ਹੁਣ ਉਹ ਉੱਥੇ ਸਹੀ ਸੀ ਜਾਂ ਗਲਤ, ਕਿ ਇਸ ਵਜ੍ਹਾ ਦੇ ਨਾਲ ਵੀ ਸਾਡੇ ਥੋੜੇ ਜਿਹੇ ਮੈਡਲ ਘੱਟ ਗਿਆ, ਨਹੀਂ ਤਾਂ ਸਾਡੇ 5-6 ਮੈਡਲ ਹੁੰਦੇ ਆ ਏਸ਼ੀਅਨ ਗੇਮ ਦੇ ਵਿੱਚ।
2: ਜਸਵੀਰ ਸਿੰਘ ਗਿੱਲ ਜੀ, ਹੋਰ ਆਪਾਂ ਖੇਡਾਂ 'ਚ ਵੇਖਦੇ ਹਾਂ ਤੇ ਮਹਿਲਾਵਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਜੀ, ਸ਼ੂਟਿੰਗ ਦੀ ਗੱਲ ਕਰੀਏ, ਕਬੱਡੀ ਦੀ ਗੱਲ ਕਰੀਏ, ਤੇ ਸਾਨੂੰ ਰੋਇੰਗ ਤੋਂ ਵੀ ਆਸਾਂ ਬਹੁਤ ਸੀ, ਤੇ ਜਿਹੜਾ ਵੁਮੈਨ ਇਵੈਂਟ ਵਿੱਚ ਸਾਡੀਆਂ ਲੜਕੀਆਂ ਸੀ ਉਹ ਵੀ ਕੋਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ, ਤੁਹਾਨੂੰ ਲੱਗਦਾ ਹੈ ਕਿ ਆਸਾਂ ਦੇ ਮੁਤਾਬਕ ਉਹਨਾਂ ਦਾ ਪ੍ਰਦਰਸ਼ਨ ਨਹੀਂ ਰਿਹਾ?
0: ਨਹੀਂ ਜੀ, ਵੁਮੈਨ ਟੀਮ ਤੋਂ ਤਾਂ ਸਾਨੂੰ ਮਤਲਬ ਬਹੁਤ ਜ਼ਿਆਦਾ ਆਸ ਸੀਗੀ ਕਿ ਇਸ ਵਾਰ ਵੁਮੈਨ ਟੀਮ ਸ਼ੋਰ ਮੈਡਲ ਲੈ ਕੇ ਆਊਗੀ
1: ਜੀ,
0: ਪਰ ਪਤਾ ਨਹੀਂ ਉਹਨਾਂ ਨੂੰ ਕਿਉਂ ਜਾਂ ਕਿਹੜੇ ਕਾਰਨ ਹੁਣ ਉੱਥੇ ਰਹੇ ਹੋਣਗੇ ਕਿ ਜਿਹਦੇ ਕਰਕੇ ਉਹਨਾਂ ਦਾ ਤਾਂ ਅਸੀਂ ਬਹੁਤ ਡਿਸਇਨਕਰੇਜ ਹੋਏ ਹਾਂ ਕਿ ਬੱਚੀਆਂ ਦੀ ਟ੍ਰੇਨਿੰਗ ਵੀ ਬਹੁਤ ਜ਼ਿਆਦਾ ਸੀ, ਕਰੂ ਵੀ ਠੀਕ ਸੀਗੇ ਔਰ ਸਾਰਾ ਕੁਛ ਵਧੀਆ ਸੀ, ਹੋਣ ਦੇ ਬਾਵਜੂਦ ਪਤਾ ਨਹੀਂ ਉਹਨਾਂ ਦਾ ਪੁਜੀਸ਼ਨ ਦੇ ਵਿੱਚ ਕਿਵੇਂ ਫਰਕ ਪੈ ਗਿਆ, ਉਹਦੇ ਬਾਰੇ ਤਾਂ ਹੁਣ ਜਦੋਂ ਟੀਮ ਵਾਪਸ ਆਊ ਉਦੋਂ ਹੀ ਡਿਸਕਸ ਕਰਾਂਗੇ, ਉਦੋਂ ਬਾਅਦ ਫਿਰ ਸਾਨੂੰ ਪਤਾ ਲੱਗੂਗਾ ਕਿ ਕੀ ਕਰਨਾ ਹੈ ਔਰ ਕੀ ਹੋਣਾ ਚਾਹੀਦਾ।
2: ਜਸਵੀਰ ਸਿੰਘ ਗਿੱਲ ਜੀ, ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਹੈ ਕਿ ਹਾਲਾਤ ਉੱਥੇ ਕੁਛ ਇੱਦਾਂ ਦੇ ਸੀ ਕਿ ਸਾਡੇ ਜਿਹੜੇ ਰੋਇੰਗ ਦੇ ਐਥਲੀਟ ਸੀ ਉਹ ਬਿਹਤਰ ਤਰੀਕੇ ਦੇ ਨਾਲ ਪਰਫੋਰਮ ਨਹੀਂ ਕਰ ਪਾਏ, ਪਰ ਆਪਾਂ ਪਿਛਲੀਆਂ ਨਾ ਏਸ਼ੀਅਨ ਖੇਡਾਂ 'ਚ ਵੇਖਦੇ ਹਾਂ ਸਾਡੇ ਕਾਫੀ ਮੈਡਲ ਸੀ, 5 ਮੈਡਲ ਅਸੀਂ ਹਾਸਿਲ ਕੀਤੇ ਸੀ, ਇਸ ਵਾਰ ਸਿਰਫ ਇੱਕ ਹੀ ਮੈਡਲ ਅਸੀਂ ਹਾਸਿਲ ਕਰ ਸਕੇ ਹਾਂ, ਰੋਇੰਗ ਮੁਕਾਬਲੇ ਮੁਕੰਮਲ ਹੋ ਚੁੱਕੇ ਨੇ, ਇਹਨਾਂ ਹਾਲਾਤ ਦੇ ਨਾਲ ਨਾਲ ਤੁਸੀਂ ਸਮਝਦੇ ਹੋ ਕਿ ਪਰਫਾਰਮੈਂਸ ਵਿੱਚ ਵੀ ਥੋੜਾ ਨਿਘਾਰ ਆਇਆ ਜੀ?
0: ਨਹੀਂ ਜੀ, ਉਹ ਤਾਂ ਨਹੀਂ ਮੈਂ ਕਹਿ ਸਕਦਾ ਕਿ ਪਾਰਟਿਸਪੈਂਟ ਦੇ ਮਨੋਬਲ ਦੇ ਵਿੱਚ, ਲਾਸਟ ਟਾਈਮ ਤੇ ਜਿਹੜੇ ਉਹਨਾਂ ਦੇ ਕਰੂ ਚੇਂਜ ਕੀਤੇ ਆ ਉਹਦੇ ਨਾਲ ਹੋ ਸਕਦਾ ਕਿ ਉਹਨਾਂ ਦਾ ਮਨੋਬਲ ਥੋੜਾ ਜਿਹਾ ਡਗਮਗਾਇਆ ਹੋਵੇ, ਔਰ ਮੈਂ ਸੋਚਦਾ ਕਿ ਸ਼ਾਇਦ ਨਾ ਕਰੂ ਚੇਂਜ ਕਰਦੇ ਤਾਂ ਸ਼ਾਇਦ ਇਦੋਂ ਬੈਸਟ ਰਿਜ਼ਲਟ ਹੁੰਦੇ, ਕਿਉਂਕਿ ਟੀਮ ਦੀ ਤਿਆਰੀ ਜਿਹੜੇ ਪਿਛਲੇ ਏਸ਼ੀਅਨ ਗੇਮ ਦੀ ਤਿਆਰੀ ਸੀਗੀ ਉਦੋਂ ਘੱਟ ਕਿਤੇ ਵੀ ਨਹੀਂ ਸੀਗੀ, ਉਦੋਂ ਵੱਧ ਤਿਆਰੀ ਸੀ, ਉਦੋਂ ਪਹਿਲਾਂ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਲਿਆ ਸੀਗਾ, ਸਾਡੀ ਤਿਆਰੀ ਬਹੁਤ ਵਧੀਆ ਸੀਗੀ ਔਰ ਉਦੋਂ ਬਾਅਦ ਲਗਾਤਾਰ ਅਸੀਂ ਯੂਰਪ ਦੇ ਵਿੱਚ ਕੈਂਪ ਲਾਇਆ, ਤਾਂ ਮੈਂ ਨਹੀਂ ਸੋਚਦਾ ਕਿ ਸਾਡੀ ਤਿਆਰੀ 'ਚ ਕੋਈ ਘਾਟ ਸੀਗੀ, ਤਾਂ ਜਾਂ ਪਰ ਇੱਕ ਵਾਰੀ ਡਿਸਪੁਆਇੰਟਡ ਜ਼ਰੂਰ ਹੋਏ ਹਾਂ ਕਿ ਅੱਗੇ ਅਸੀਂ ਕਿਤੇ 5 ਮੈਡਲ ਲੈ ਕੇ ਏਸ਼ੀਆ ਦੇ ਵਿੱਚ ਚੌਥੀ 5ਵੀਂ ਪੁਜੀਸ਼ਨ 'ਤੇ ਆ ਗਏ ਸੀਗੇ ਅਤੇ ਹੁਣ ਅਸੀਂ ਉਹੀ ਜਾ ਕੇ 9ਵੀਂ ਪੁਜੀਸ਼ਨ 'ਤੇ ਪਹੁੰਚ ਗਏ ਹਾਂ, ਤਾਂ ਇੱਥੇ ਕੁਛ ਸੋਚਣਾ ਤਾਂ ਜ਼ਰੂਰ ਬਣਦਾ ਕਿ ਕੁਛ ਨਾ ਕੁਛ ਤਾਂ ਗੜਬੜ ਹੋਈ ਹੈ
2: ਜੀ। ਅਤੇ ਹੁਣ ਜਿਹੜੀ ਵਧੀਆ ਗੱਲ ਹੋਈ ਹੈ ਉਹਦੇ ਬਾਰੇ ਗੱਲ ਕਰ ਲਈਏ, ਜਸਵੀਰ ਸਿੰਘ ਗਿੱਲ ਜੀ, ਸਤਨਾਮ ਸਿੰਘ ਹੋਰਾਂ ਨੇ ਮਿਕਸਡ ਵਿੱਚ ਮੈਡਲ ਜਿੱਤਿਆ, ਬ੍ਰੌਂਜ਼ ਮੈਡਲ ਜਿਹੜਾ ਕਿ ਇਕਲੌਤਾ ਹੈ, ਸਾਨੂੰ ਸਤਨਾਮ ਸਿੰਘ ਹੋਰਾਂ ਬਾਰੇ ਦੱਸੋ ਜੀ, ਮਾਨਸਾ ਨਾਲ ਤਾਲੁਕ ਰੱਖਦੇ ਨੇ, ਕਦੋਂ ਤੋਂ ਇਹਨਾਂ ਨੇ ਰੋਇੰਗ ਸ਼ੁਰੂ ਕੀਤੀ, ਤੁਹਾਡੀ ਨਿਗਰਾਨੀ 'ਚ ਹੀ ਕਾਫੀ ਇਹਨਾਂ ਨੇ ਪ੍ਰੈਕਟਿਸ ਕੀਤੀ ਹੋਏਗੀ, ਇਹਨਾਂ ਬਾਰੇ ਕੁਛ ਜਾਣਕਾਰੀ ਦਿਓ ਜੀ।
0: ਇੱਕ ਇਹਨੂੰ ਹੋ ਗਏ ਜੀ ਤਕਰੀਬਨ ਅੱਜ ਤੋਂ 7 ਤੋਂ 8 ਸਾਲ ਪਹਿਲਾਂ ਇਹਨੇ ਰੋਇੰਗ ਫੀਲਡ ਦੇ ਵਿੱਚ ਕਦਮ ਰੱਖਿਆ ਸੀ, ਸਪੋਰਟਸਮੈਨ ਸੀਗੇ ਬਟ ਰੋਇੰਗ ਫੀਲਡ ਦੇ ਵਿੱਚ 7-8 ਸਾਲ ਪਹਿਲਾਂ ਆਏ ਸੀਗੇ, ਤਾਂ ਇਹਨਾਂ ਨੇ ਨੈਸ਼ਨਲ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀਗਾ, ਇਹ ਸਾਡੀ ਰੋਪੜ ਅਕੈਡਮੀ ਆ ਉੱਥੇ ਵੀ ਇਹਨਾਂ ਨੇ ਉਹਦੇ ਵਿੱਚ ਰਹੇ, ਇਹ ਉਸ ਤੋਂ ਬਾਅਦ ਇਹ ਨੇਵੀ ਦੇ ਵਿੱਚ ਭਰਤੀ ਹੋ ਗਏ ਔਰ ਉਦੋਂ ਬਾਅਦ ਇਹ ਲਗਾਤਾਰ ਤਕਰੀਬਨ 6 ਸਾਲ ਤੋਂ ਇੰਡੀਆ ਟੀਮ ਦੇ ਵਿੱਚ ਹੀ ਟ੍ਰੇਨਿੰਗ ਕਰ ਰਹੇ ਆ, ਤਾਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ, ਕਾਫੀ ਸੰਸੀਅਰ ਬੱਚਾ ਹੈਗਾ ਔਰ ਅਸੀਂ ਆਸ ਕਰਦੇ ਹਾਂ ਕਿ ਹਜੇ ਇੱਕ ਹੋਰ ਏਸ਼ੀਅਨ ਗੇਮ ਤੱਕ ਇਹ ਬਹੁਤ ਵਧੀਆ ਪਰਫਾਰਮੈਂਸ ਕਰੂਗਾ।
2: ਜਸਵੀਰ ਸਿੰਘ ਗਿੱਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਇਹ ਸਾਰੀ ਜਾਣਕਾਰੀ ਦੇਣ ਲਈ। ਜਸਵੀਰ ਸਿੰਘ ਗਿੱਲ ਜੋ ਕਿ ਭਾਰਤੀ ਰੋਇੰਗ ਫੈਡਰੇਸ਼ਨ ਦੇ ਸੈਕਟਰੀ ਨੇ ਸਾਡੇ ਨਾਲ ਗੱਲਬਾਤ ਕਰ ਰਹੇ ਸਨ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਹਨ ਕਿ ਨਾਮ ਸਮੁੱਚੇ ਸੰਸਾਰ ਦਾ ਆਧਾਰ ਹੈ। ਇਸ ਦੇ ਆਸਰੇ ਤੇ ਹੀ ਖੰਡ, ਬ੍ਰਹਿਮੰਡ, ਧਰਤੀ, ਆਕਾਸ਼ ਟਿਕੇ ਹੋਏ ਹਨ। ਫੁਰਮਾਨ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਪਜੀ ਸਾਹਿਬ ਵਿੱਚੋਂ ਵੀ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸ ਦੀ ਹੀ ਜੈ ਜੈਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ। ਉਸ ਤੋਂ ਬਾਹਰ ਕੁਝ ਵੀ ਨਹੀਂ ਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾ ਹੀ ਕੋ ਥਾਉ। ਨਾਮ ਦੀ ਸ਼ਕਤੀ ਅਪਰਮ ਅਪਾਰ ਹੈ ਤੇ ਇਸ ਦਾ ਸਵਰੂਪ ਸੰਖੇਪ ਰੂਪ ਵਿੱਚ ਮੂਲ ਮੰਤਰ ਵਿੱਚ ਵੀ ਅੰਕਿਤ ਹੈ। ਇਸ ਰੂਪ ਨਾਲ ਇੱਕਮਿਕ ਹੋਣਾ ਹੀ ਮਨੁੱਖੀ ਜਨਮ ਦਾ ਟੀਚਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਰਚਨਹਾਰਿਆਂ ਨੇ ਇਸ ਨਾਮ ਦੀ ਸੋਭਾ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨਾਮ ਸਿਮਰਨ ਬਾਰੇ ਲਿਖਦੇ ਹਨ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ ਆਖਦੇ ਰਹਿਣਾ ਉਸਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਨਹੀਂ ਹੈ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ ਕਾਂਸੀ, ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ, ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ। ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸ ਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜਿਉੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਤਦੇ ਤਾਂ ਭਗਤ ਲੋਕਾਂ ਦਾ ਸਭ ਤਨ, ਮਨ, ਹਿਰਦਾ, ਲਿਵ, ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ ਭਗਤ ਜਨ ਹਮੇਸ਼ਾ ਉਸਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ, ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਸ ਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁੱਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ, ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ ਪੂਰਨ ਭਰੋਸਾ ਦਿਵਾਉਂਦੇ ਹਨ ਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਗੁਰ।

ਰਾਤ 10 ਵਜੇ ਵਿਵਿਨ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10:20 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿਚ ਅੱਜ ਤੁਸੀਂ ਸੰਤੂਰ ਵਾਦਨ ਸੁਣੋਗੇ। ਕਲਾਕਾਰ ਹੋਣਗੇ ਪੰਡਿਤ ਸ਼ਿਵ ਕੁਮਾਰ ਸ਼ਰਮਾ। ਹਿੰਦੀ ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀਆਂ ਜਾਣਗੀਆਂ। ਇਸ ਸਾਡੇ ਅੱਜ ਦੇ ਬਾਕੀ ਪ੍ਰੋਗਰਾਮਾਂ ਦਾ ਵੇਰਵਾ ਦਾਉਣ ਸੁਣਦੇ ਇੱਕ ਦੇਸ਼ ਭਗਤੀ ਦਾ ਗੀਤ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल, जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर

0: ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿਚ ਯਾਨੀ 6:20 ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਭਰ ਵਿੱਚ BJP ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਤਰਨ ਤਾਰਨ ਵਿੱਚ ਰੈਲੀ ਕੱਢੀ ਗਈ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ, ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਾਣੀ ਵਾਲੀਆਂ ਕੈਂਕਿੰਗ ਅਤੇ ਹੋਇੰਗ ਵਰਗੀਆਂ ਖੇਡਾਂ ਨਾਲ ਜੋੜਨ ਦਾ ਸੱਦਾ ਦਿੱਤਾ। ਪੰਜਾਬ ਪੁਲਿਸ ਨੇ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਨੇ ਈਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ 138ਵਾਂ ਐਪੀਸੋਡ ਆਕਾਸ਼ਵਾਣੀ ਤੇ ਦੂਰਦਰਸ਼ਨ ਨੈਟਵਰਕ ਦੇ ਨਾਲੋ ਨਾਲ ਆਕਾਸ਼ਵਾਣੀ ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਆਕਾਸ਼ਵਾਣੀ ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਵੱਖ ਵੱਖ ਖੇਤਰੀ ਭਾਸ਼ਾਵਾਂ 'ਚ ਵੀ ਪ੍ਰਸਾਰਿਤ ਹੋਵੇਗਾ। ਪੰਜਾਬ ਭਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ BJP ਵੱਲੋਂ ਅੱਜ ਹਲਕਾ ਤਰਨ ਤਾਰਨ ਦੇ ਪਾਲਿਕਾ ਬਾਜ਼ਾਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ BJP ਦੇ ਸੀਨੀਅਰ ਆਗੂਆਂ ਨੇ ਨਸ਼ਾ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਰੈਲੀ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜੋ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨਾ ਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ।
2: ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਾਸਤੇ, ਨਸ਼ਾ ਮੁਕਤ ਪੰਜਾਬ ਬਣਾਉਣ ਵਾਸਤੇ ਇਹ ਸੰਕਲਪ ਯਾਤਰਾ ਲੈ ਕੇ ਨਿਕਲੇ ਹਾਂ। ਨੌਜਵਾਨ ਹਜ਼ਾਰਾਂ ਦੀ ਸੰਖਿਆ ਨੇ ਮਾਤਾ ਦੇ ਭੈਣਾਂ ਸੜਕਾਂ ਤੇ ਨਿਕਲ ਕੇ ਉਹਨਾਂ ਪਰਿਵਾਰਾਂ ਦੀ ਸੁਣੀ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਬੱਚੇ ਨਸ਼ੇ ਖਾ ਕੇ ਖਤਮ ਹੋ ਰਹੇ ਨੇ ਔਰ ਅੱਗੇ ਨਸ਼ੇ ਵੱਧ ਰਹੇ ਨੇ। ਯਾਤਰਾ ਦੇ ਮਾਧਿਅਮ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ, ਨਸ਼ੇ ਖਤਮ ਕਰਾਂਗੇ।
1: ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਧਰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਮੁਕੇਰੀਆਂ, ਦਸੂਹਾ ਤੇ ਉੜਮੁੜ ਵਿੱਚ BJP ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਰੈਲੀਆਂ ਨੂੰ ਸੰਬੋਧਨ ਕੀਤਾ। ਸ੍ਰੀ ਧਾਮੀ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਰਾਜ ਸਭਾ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਨੇ ਅੰਮ੍ਰਿਤਸਰ ਸਥਿਤ ਸਵਾਮੀ ਵਿਵੇਕਾਨੰਦ ਟਰੱਕ ਮੁੜ ਸੇਵਾ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਸ਼ਹਿਰ ਵਿੱਚ ਕਥਿਤ ਤੌਰ ਤੇ ਖੁੱਲ੍ਹੇਆਮ ਹੋ ਰਹੀ ਨਸ਼ੇ ਦੀ ਵਿਕਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਬੇਹੱਦ ਚਿੰਤਾਜਨਕ ਸਥਿਤੀ ਹੈ ਕਿ ਇੱਕ ਪਾਸੇ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਤੋਂ ਬਾਹਰ ਕੱਢਣ ਲਈ ਮੁੜ ਵਸੇਬਾ ਕੇਂਦਰ ਤੇ ਸਰਕਾਰੀ ਓਟ ਸੈਂਟਰ ਚਲਾਏ ਜਾ ਰਹੇ ਨੇ, ਜਦਕਿ ਦੂਜੇ ਪਾਸੇ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ। ਸ੍ਰੀ ਸਾਹਨੀ ਨੇ ਦੱਸਿਆ ਕਿ ਮੁੜ ਵਸੇਬਾ ਕੇਂਦਰ ਪਿਛਲੇ 15 ਸਾਲਾਂ ਤੋਂ ਪੂਰੀ ਤਰ੍ਹਾਂ ਮੁਫ਼ਤ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ,
3: ਅਸੀਂ 1250 ਬੱਚਿਆਂ ਨੂੰ ਹਜੇ ਤੱਕ ਰੀਹੈਬਿਲਿਟੇਟ ਕਰ ਚੁੱਕੇ ਹਾਂ, ਬੱਚਿਆਂ ਨੂੰ ਲੱਭ ਲੱਭ ਕੇ ਲਿਆ ਰਹੇ ਹਾਂ ਔਰ ਫ੍ਰੀ ਆਫ ਚਾਰਜ ਹੈ ਇੱਥੇ, ਔਰ ਸਵੇਰੇ 7 ਵਜੇ ਜਗਾ ਕੇ ਯੋਗਾ ਮੈਡੀਟੇਸ਼ਨ, ਉਸ ਤੋਂ ਬਾਅਦ 3 ਘੰਟੇ ਦੀ ਸਕਿੱਲ ਦੀ ਕਲਾਸ ਹੈ ਸਿਖਾ ਰਹੇ ਹਾਂ ਅਸੀਂ ਬੱਚਿਆਂ ਨੂੰ, ਇੱਕ ਨਵੀਂ ਜ਼ਿੰਦਗੀ ਦੇ ਕੇ ਉਹਨਾਂ ਨੂੰ ਰੋਜ਼ਗਾਰ ਦਵਾ ਰਹੇ ਹਾਂ।
1: ਉਨ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਕਰਕੇ ਮਜੀਠਾ ਸੜਕ ਤੇ ਮੁੜ ਵਸੇਬਾ ਕੇਂਦਰ ਦੇ ਨੇੜੇ ਸਥਾਈ ਪੁਲਿਸ ਨਾਕਾਬੰਦੀ ਕਰਨ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ 1 ਮਹੀਨੇ ਦੇ ਅੰਦਰ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਸ ਗੰਭੀਰ ਮੁੱਦੇ ਨੂੰ ਸੰਸਦ ਵਿੱਚ ਮਜ਼ਬੂਤੀ ਨਾਲ ਉਠਾਉਣਗੇ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਐਤਵਾਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ। ਇਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ATM ਲਿੰਕ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੌਰਾਨ ਜਨਤਕ ਖੇਤਰ ਦੇ ਕਈ ਬੈਂਕਾਂ ਨੇ ਹੜਤਾਲ ਦੌਰਾਨ ਮਹੀਨੇਵਾਰ ਮੁਫ਼ਤ ਹੱਦ ਤੋਂ ਵੱਧ ATM ਲੈਣ ਦੇਣ ਤੇ ਲੱਗਣ ਵਾਲੀ ਫੀਸ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ।

ਹੁਣ ਤੁਸੀਂ ਦੇਸ਼ਭਗਤੀ ਦਾ ਸਮੂਹ ਗਾਣ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ ਅਤੇ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਅਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਪ੍ਰਧਾਨ ਮੰਤਰੀ ਮੁਦਰਾ ਯੋਜਨਾ 2015 ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਲੋਕਾਂ ਨੂੰ ਫੰਡ ਦੇਣ ਲਈ ਸ਼ੁਰੂ ਕੀਤੀ ਗਈ ਸੀ ਜੋ ਆਪਣੇ ਛੋਟੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ। ਪਹਿਲਾਂ ਉਹ ਆਪਣੇ ਕਾਰੋਬਾਰਾਂ ਨੂੰ ਵਿਕਸਿਤ ਕਰਨ ਲਈ ਵਿੱਤ ਪ੍ਰਾਪਤ ਕਰਨ ਵਿੱਚ ਅਸਮਰਥ ਸਨ। ਸਰਕਾਰੀ ਸੂਤਰਾਂ ਅਨੁਸਾਰ ਬੈਂਕਾਂ ਦੁਆਰਾ ਪੰਜਾਬ ਸਮੇਤ ਦੇਸ਼ ਭਰ ਵਿੱਚ 57 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ 40 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ ਹਨ। ਪੰਜਾਬ ਦੇ 2 ਲਾਭਪਾਤਰੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਮੁਦਰਾ ਯੋਜਨਾ ਤਹਿਤ ਕਰਜ਼ਾ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਖੁਸ਼ੀ ਸਾਂਝੀ ਕੀਤੀ।
2: ਮੈਂ ਗੁਰਮੁਖ ਸਿੰਘ ਹਰੀਪੁਰ ਦਾ ਰਹਿਣ ਵਾਲਾ। ਮੇਰਾ CCTV ਔਰ ਕੰਪਿਊਟਰ ਅਸੈਸਰੀ ਔਰ ਨੈਟਵਰਕਿੰਗ ਦਾ ਕੰਮ ਹੈ। ਕੰਮ ਨੂੰ ਅੱਗੇ ਵਧਾਉਣ ਵਾਸਤੇ 1 ਲੱਖ ਰੁਪਏ ਦੀ ਜ਼ਰੂਰਤ ਸੀ। ਮੈਂ ਆਪਣੇ ਪਿੰਡ ਯੂਕੋ ਬੈਂਕ ਵਿੱਚ ਗਿਆ ਔਰ ਉੱਥੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ। ਉਹਨਾਂ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਜਿਹੜੀ ਹੈ ਉਹਦੇ ਵਿੱਚ ਤੁਹਾਡਾ ਲੋਨ ਕਰ ਦਿੰਦੇ ਹਾਂ ਔਰ ਉਹ ਲੋਨ ਮੈਨੂੰ ਮਿਲਿਆ ਔਰ ਉਹਦੇ ਵਿੱਚ ਮੈਂ ਆਪਣਾ ਬਹੁਤ ਵਧੀਆ ਕੰਮ ਕਰ ਰਿਹਾ।
3: ਮੈਂ ਪਲਕ ਜਲੰਧਰ, ਪੰਜਾਬ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੰਤਰਗਤ ਯੂਕੋ ਬੈਂਕ ਤੋਂ ਲੋਨ ਲਿਆ ਸੀਗਾ ਆਪਣੀ ਬੁਟੀਕ ਖੋਲਣ ਵਾਸਤੇ। ਮੈਂ ਅੱਜ ਆਪਣੇ ਪੈਰਾਂ ਤੇ ਸਟੈਂਡ ਹਾਂ। ਮੈਂ ਧੰਨਵਾਦ ਕਰਦੀ ਹਾਂ ਪ੍ਰਧਾਨ ਮੰਤਰੀ ਜੀ ਦਾ, ਜਿਨ੍ਹਾਂ ਨੇ ਇਹ ਸਕੀਮ ਸ਼ੁਰੂ ਕੀਤੀ ਤੇ ਮੇਰੇ ਵਰਗੇ ਹੋਰਾਂ ਨੂੰ ਵੀ ਇਹ ਸਕੀਮ ਦਾ ਮੌਕਾ ਦਿੱਤਾ।
1: ਜਮਾਨਤ ਮੁਕਤ ਕ੍ਰੈਡਿਟ ਨੇ ਕਰੋੜਾਂ ਸੁਖਮ ਉਦਮਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਵਿੱਚ ਲਿਆਂਦਾ, ਜਿਸ ਵਿੱਚ 88% ਕਰਜ਼ੇ ਔਰਤਾਂ ਨੂੰ ਅਤੇ 51% ਅਨੁਸੂਚਿਤ ਜਾਤੀ, ਅਨੁਸੂਚਿਤ ਕਬਾਇਲੇ ਅਤੇ OBC ਭਾਈਚਾਰਿਆਂ ਨੂੰ ਦਿੱਤੇ ਗਏ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਮੁਤਾਬਕ ਇਸ ਯੋਜਨਾ ਰਾਹੀਂ ਕਰੋੜਾਂ ਲੋਕਾਂ ਨੂੰ ਨੌਕਰੀਆਂ ਮਿਲੀਆਂ, ਜੋ ਕਿ ਰੋਜ਼ੀ ਰੋਟੀ ਦੇ ਨਾਲ ਨਾਲ ਉਦਮਾਂ ਨੂੰ ਬਣਾਉਣ ਵਿੱਚ ਆਪਣੀ ਭੂਮਿਕਾ ਨੂੰ ਦਰਸਾਉਂਦੀ ਏ। 2024 ਵਿੱਚ ਮੁਦਰਾ ਕਰਜ਼ੇ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ, ਜਿਸ ਨਾਲ ਸਫਲ ਉਦਮੀਆਂ ਨੂੰ ਫਾਇਦਾ ਹੋਇਆ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਨੌਕਰੀ ਦੀ ਭਾਲ ਵਾਲਿਆਂ ਨੂੰ ਨੌਕਰੀ ਦੇਣ ਵਾਲਿਆਂ ਵਿੱਚ ਬਦਲ ਦਿੱਤਾ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਦੇ ਨਾਲ ਦੇਸ਼ ਦੀ ਸੇਵਾ ਕੀਤੀ। ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈ ਕਿਸ਼ਤੀ ਮੁਕਾਬਲਿਆਂ ਦੀ ਗਵਾਹ ਬਣਨ ਜਾ ਰਹੀ ਹੈ। ਪਵਿੱਤਰ ਕਾਲੀ ਵੇਈ 'ਚ ਕੈਕਿੰਗ ਅਤੇ ਕਨੋਇੰਗ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 15 ਅਕਤੂਬਰ ਤੱਕ ਕਰਵਾਏ ਜਾ ਰਹੇ ਨੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਨੇ ਅੱਜ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਬੱਚਿਆਂ ਨੂੰ ਪਾਣੀ ਵਾਲੀਆਂ ਇਨ੍ਹਾਂ ਖੇਡਾਂ ਨਾਲ ਜੋੜਨ ਵਾਸਤੇ ਪ੍ਰੇਰਿਤ ਕਰਨ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਵਿੱਚ ਪੁਲਿਸ ਨਾਕੇ 'ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸਾਖਾ 'ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਰੋਕਿਆ ਗਿਆ।
4: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਡ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉਹਤੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਤਹਿਤ ਆਯੋਜਿਤ 3 ਰੋਜ਼ਾ EPFO ਨਾਰਥ ਜ਼ੋਨ ਇਨਡੋਰ ਖੇਡਾਂ 2026 ਦਾ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਆਗਾਜ਼ ਹੋਇਆ। ਇਸ ਖੇਡ ਮਹਾਂਕੁੰਭ 'ਚ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਨਾਲ ਨਾਲ ਹੈੱਡ ਆਫਿਸ ਦਿੱਲੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਇਸ ਦਾ ਰਸਮੀ ਉਦਘਾਟਨ ਲਵਲੀ ਗਰੁੱਪ ਦੇ ਵਾਈਸ ਚੇਅਰਮੈਨ ਨਰੇਸ਼ ਮਿੱਤਲ ਤੇ ਖੇਤਰੀ PF ਕਮਿਸ਼ਨਰ ਪੰਕਜ ਕੁਮਾਰ ਨੇ ਕੀਤਾ। ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦੋਵਾਂ ਨੇ ਅੱਜ ਜਾਪਾਨ 'ਚ ਏਸ਼ੀਆਈ ਖੇਡਾਂ 2026 'ਚ ਸੋਨੇ ਦਾ ਤਮਗਾ ਜਿੱਤ ਲਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਪੰਜਾਬ ਭਰ ਵਿੱਚ BJP ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ, ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਨੂੰ ਖੁੱਲ੍ਹੇ ਰਹਿਣਗੇ। ਪੰਜਾਬ ਪੁਲਿਸ ਨੇ ਫਿਰੋਜ਼ਪੁਰ 'ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਤੇ

0: ਕਈ ਖੇਡਾਂ ਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਕਬੱਡੀ ਦੋਵਾਂ ਟੀਮਾਂ ਨੇ ਈਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
1: ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਉਣ ਸੁਣਦੇ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ।

ਪਰੇਸ਼ਾਨ ਵੀਰੋ ਅਤੇ ਕਿਸਾਨ ਭੈਣੋ ਉਮੀਦ ਹੈ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ ਪਰ ਫਿਲਹਾਲ ਦੇ ਲਈ ਵੇਲਾ ਹੋ ਗਿਆ ਹੈ ਖੇਤੀ ਖਬਰਾਂ ਦਾ ਸੂਬੇ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਸੁਚਾਰੂ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਨਮੀ ਤੋਂ ਬਚਣ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਉੱਤੇ ਪਾਬੰਦੀ ਵੀ ਲਗਾਈ ਗਈ ਹੈ ਔਰ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਫਸਲੀ ਵਿਭਿੰਨਤਾ ਲਈ ਬਜਟ ਤਹਿਤ ਫੰਡ ਮਨਜ਼ੂਰ ਕੀਤੇ ਗਏ ਹਨ ਔਰ ਪ੍ਰਸ਼ਾਸਨ ਵੱਲੋਂ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 0 ਤੱਕ ਲਿਆਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ CRM ਮਸ਼ੀਨਾਂ ਜਿਵੇਂ ਬੇਲਰ ਤੇ ਰੇਕਰ ਦਾ ਵਰਤੋਂ ਘੇਰਾ ਵੀ ਵਧਾਇਆ ਜਾ ਰਿਹਾ ਹੈ ਝੋਨੇ ਦੇ ਵਿਕਲਪ ਵਜੋਂ ਮੱਕੀ ਅਤੇ ਸੂਰਜਮੁਖੀ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਖੇਤਰੀ ਖੇਤੀਬਾੜੀ ਮੰਤਰਾਲੇ ਅਤੇ PAU ਵੱਲੋਂ ਵੱਧ ਤਾਪਮਾਨ ਸਹਿਣ ਕਰਨ ਵਾਲੀਆਂ ਕਣਕਾਂ ਅਤੇ ਹੋਰ ਫਸਲਾਂ ਦੀਆਂ ਨਵੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ ਔਰ ਜੇਕਰ ਗੱਲ ਕਰੀਏ ਖਾਦਾਂ ਦੀ ਜਿਵੇਂ ਕਿ NPK ਇਹਨਾਂ ਦੇ ਰੇਟਾਂ ਵਿੱਚ ਵਾਧੇ ਕਾਰਨ ਕਿਸਾਨਾਂ ਉੱਤੇ ਆਰਥਿਕ ਬੋਝ ਵਧਿਆ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਗੋਦਾਮਾਂ ਉੱਤੇ ਛਾਪੇਮਾਰੀ ਕਰਕੇ ਸੈਂਪਲ ਵੀ ਲਏ ਜਾ ਰਹੇ ਹਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਤੰਬਰ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਅਗਲਾ ਕਿਸਾਨ ਮੇਲਾ 29 ਸਤੰਬਰ ਨੂੰ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ ਜਾਂਦਾ ਹੈ ਸੋ ਕਿਸਾਨ ਵੀਰੋ ਖੇਤੀ ਖਬਰਾਂ ਤੋਂ ਬਾਅਦ ਵੇਲਾ ਹੋ ਗਿਆ ਹੈ ਇੱਕ ਹੋਰ ਗੀਤ ਦਾ ਆਨੰਦ ਮਾਣਨ ਦਾ

ਹੀ ਕਰਨੀ ਪੈਂਦੀ ਹੈ। ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਕਮਾਨ ਦੀ ਬਿਜਾਈ ਦੇ ਦੋ ਸਮੇਂ ਹੈ, ਇੱਕ ਤਾਂ ਹੋ ਗਿਆ ਜਿਹੜਾ ਹੁਣ ਅੱਸੂ ਕੱਤੇ ਦੀ ਬਿਜਾਈ, ਜਿਹੜਾ ਕਿ ਬਿਲਕੁਲ ਢੁੱਕਵਾਂ ਸਮਾਂ ਇਸ ਵੇਲੇ ਚੱਲ ਰਿਹਾ ਹੈ ਔਰ ਕਿਸਾਨ ਵੀਰ ਉਹਦੀ ਬਿਜਾਈ ਵੀ ਕਰ ਰਹੇ ਹਨ। ਦੂਸਰਾ ਹੁੰਦਾ ਸਾਡਾ ਜਿਹੜਾ ਕਿ ਬਹਾਰ ਰੁੱਤਾ, ਜਿਹਨੂੰ ਆਪਾਂ ਸਪਰਿੰਗ ਸੀਜ਼ਨ ਕਹਿੰਦੇ ਹਾਂ ਜਾਂ ਫੱਗਣ ਵਾਲੀ ਬਿਜਾਈ ਕਰਦੇ ਹਾਂ। ਪਰ ਜੇ ਅਸੀਂ ਹੁਣ ਜਿਹੜਾ ਸਾਡਾ ਬਿਲਕੁਲ ਢੁੱਕਵਾਂ ਸਮਾਂ ਜਿਹੜਾ ਕਿ ਹੁਣ ਬਿਜਾਈ ਚੱਲਦੀ ਪਈ ਹੈ, ਬਿਜਾਈ ਕਰਨੀ ਹੈ, ਇਹ ਸਮਾਂ ਸਾਡਾ 15 ਸਤੰਬਰ ਤੋਂ ਸ਼ੁਰੂ ਹੁੰਦਾ ਹੋਏ ਅਤੇ 31 ਅਕਤੂਬਰ ਤੱਕ ਪਲੱਸ ਮਾਈਨਸ 5-4 ਦਿਨ ਮੌਸਮ ਦੇ ਹਿਸਾਬ ਨਾਲ ਅਗਰ ਗਰਮੀ ਰਹਿੰਦੀ ਹੈ ਤਾਂ ਬਿਜਾਈ ਕਰਦੇ ਹਾਂ। ਅਤੇ ਅਗਰ ਇਸ ਸੀਜ਼ਨ ਦੇ ਵਿੱਚ, ਇਸ ਰੁੱਤ ਦੇ ਵਿੱਚ ਅਸੀਂ ਅਗਰ ਗੰਨੇ ਦੀ ਬਿਜਾਈ ਕਰਨੀ ਹੈ ਔਰ ਉਹਦੇ ਤੋਂ ਅਸੀਂ ਵੱਧ ਝਾੜ ਅਤੇ ਅਗਲੇ ਸਾਲ ਜਦੋਂ ਉਹਦੀ ਕਟਾਈ ਕਰਨੀ ਹੈ, ਮਿਲ ਦੇ ਵਿੱਚ ਖੰਡ ਦੀ ਮਾਤਰਾ ਚੰਗੀ ਆਵੇ, ਉਹਦੇ ਲਈ ਕੀ ਨੁਕਤੇ ਹਨ, ਉਹਦੇ ਨਾਲ ਮੈਂ ਗੱਲਬਾਤ ਕਰਾਂਗਾ। ਅਤੇ ਕਿਸਾਨ ਵੀਰੋ, ਸਭ ਤੋਂ ਪਹਿਲਾਂ ਜਿਹੜੀ ਗੱਲ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੀ ਜਿਹੜੀ ਕਮਾਨ ਦੀ ਬਿਜਾਈ ਹੈ ਉਹ ਝੋਨੇ ਕੱਟਣ ਤੋਂ ਬਾਅਦ ਜਾਂ ਕੋਈ ਵੀ ਦੂਸਰੀ ਫਸਲ ਕੱਟਣ ਤੋਂ ਬਾਅਦ ਇਸ ਵੇਲੇ ਅਗਰ ਜਿਹੜੇ ਖਾਲੀ ਖੇਤ ਹੁੰਦੇ ਆ ਉਹਨਾਂ ਦੇ ਵਿੱਚ ਕਰਦੇ ਹਾਂ। ਔਰ ਅਸੀਂ ਇਹ ਜਾਣਦੇ ਹਾਂ ਕਿ ਸਾਡਾ ਜਿਹੜਾ ਵੱਡਾ ਫਸਲੀ ਚੱਕਰ ਹੈ ਉਹ ਕਣਕ ਅਤੇ ਝੋਨੇ ਵਾਲਾ ਹੈ, ਉਹਦੇ 'ਚ ਬੜੀ ਭਾਰੀ ਮਸ਼ੀਨਰੀ ਆਪਾਂ ਵਰਤਦੇ ਹਾਂ। ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜਦੋਂ ਵੀ ਅਸੀਂ ਕਮਾਦ ਦੀ ਬਿਜਾਈ ਕਰਨੀ ਹੈ, ਉਹਦੇ ਖੇਤ ਦੀ ਜੋ ਤਿਆਰੀ ਕਰਨੀ ਹੈ ਉਹਨੂੰ ਡੀਪ ਟਿਲੇਜ਼, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਚਾਹੇ ਤੁਹਾਡਾ ਪਲਟਾਵਾਂ ਹੱਲ ਹੋਵੇ ਚਾਹੇ ਡਿਸਕਾ ਹੋਣ, ਘੱਟੋ ਘੱਟ 1.5 ਫੁੱਟ ਤੋਂ ਥੱਲੋਂ ਮਿੱਟੀ ਪਲਟ ਕੇ ਆਪਾਂ ਰੱਖੀਏ, ਉਸ ਤੋਂ ਬਾਅਦ ਉਹਦੀ ਖੇਤ ਦੀ ਤਿਆਰੀ ਕਰੀਏ, ਉਸ ਤੋਂ ਬਾਅਦ ਅਸੀਂ ਖਾਲਾ ਬਣਾਈਏ, ਉਸ ਤੋਂ ਬਾਅਦ ਉਹਦੇ 'ਚ ਅਸੀਂ ਜਿਹੜੀ ਕਿ ਕਮਾਨ ਦੀਆਂ ਪੱਛੀਆਂ ਕਹਿ ਲਓ, ਮੱਟੀਆਂ ਕਹਿ ਲਓ, ਬਰੋਟੇ ਕਹਿ ਲਓ, ਉਹ ਬਿਜਾਈ ਕਰੀਏ। ਅਤੇ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੋ ਗਿਆ, ਕਿਉਂਕਿ ਗੰਨਾ 12 ਤੋਂ 14 ਮਹੀਨੇ ਦੀ ਮੈਂ ਵਾਰ ਵਾਰ ਕਹਿੰਦਾ ਕਿ ਫਸਲ ਹੈਗੀ ਹੈ, ਇਹ ਫਸਲ ਡਿੱਗਦੀ ਹੈ ਜਦੋਂ ਗੰਨੇ ਦਾ ਥੱਲੇ ਸਾਡੇ ਡੀਪ ਉਹਦੀ ਖਾਲੀ ਨਹੀਂ ਕੱਢਦੇ, ਫਰੋ ਨਹੀਂ ਬਣਾਉਂਦੇ, ਅਤੇ ਬਾਅਦ ਵਿੱਚ ਜਾ ਕੇ ਜਦੋਂ ਅਗਲੇ ਸਾਲ ਸਤੰਬਰ ਅਕਤੂਬਰ ਦਾ ਮਹੀਨਾ ਆਉਂਦਾ, ਹਵਾ ਚੱਲਦੀ ਹੈ ਅਤੇ ਗੰਨਾ ਡਿੱਗਦਾ ਹੈ, ਕਿਉਂਕਿ ਉਹਦੀ ਮਿੱਟੀ ਪੂਰੀ ਨਹੀਂ ਚੜ੍ਹਦੀ, ਉਹਦੀ ਬਣਾਈ ਚੰਗੀ ਨਹੀਂ ਆਉਂਦੀ। ਦੂਜੀ ਚੀਜ਼ ਜਿਹੜੇ ਕਰਾਂਗੇ ਕਿ ਜਦੋਂ ਅਸੀਂ ਵੱਧ ਝਾੜ ਲੈਣਾ ਹੈ, ਉਸ ਝਾੜ ਵਾਸਤੇ ਇੱਕ ਹੋਰ ਵੱਡਾ ਇੰਪੋਰਟੈਂਟ ਜਿਹੜਾ ਸਟੈਪ ਹੈ ਖੇਤ ਦੀ ਤਿਆਰੀ ਤੋਂ ਬਾਅਦ, ਉਹ ਹੈਗਾ ਕਿ ਤੁਹਾਡੀ ਕਿਸਮ ਦੀ ਚੋਣ ਅਤੇ ਬੀਜ ਦੀ ਸ਼ੋਧ, ਕਿ ਸੈੱਟ ਟ੍ਰੀਟਮੈਂਟ ਅਤੇ ਸਿਲੈਕਸ਼ਨ ਆਫ ਵਰਾਇਟੀ। ਕਿਉਂਕਿ ਅੱਜ ਦੀ ਡੇਟ ਵਿੱਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਾਈਡ ਤੋਂ 13 ਕਿਸਮਾਂ ਦੀ ਸਿਫਾਰਿਸ਼ ਕਰਦੇ ਹਾਂ, ਉਹਨਾਂ ਦੇ ਕੁਛ ਜਿਹੜੀਆਂ ਨੇ ਉਹ ਅਗੇਤੇ ਪੱਕਣ ਵਾਲੀਆਂ ਨੇ, ਕੁਛ ਜਿਹੜੀਆਂ ਨੇ ਉਹ ਦਰਮਿਆਨੇ ਪਛੇਤੇ ਪੱਕਣ ਵਾਲੀਆਂ ਨੂੰ। ਪੁਰਾਣੀਆਂ ਕਿਸਮਾਂ ਨੂੰ ਤੁਸੀਂ ਬਹੁਤ ਅੱਛੀ ਤਰ੍ਹਾਂ ਜਾਣੂ ਹੋ। ਜੇ ਅਸੀਂ ਕੋਸ਼ਿਸ਼ ਕਰੀਏ ਕਿ ਅਗਰ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਔਰ ਇਹਨੂੰ ਅਗਲੇ ਸਾਲ ਜਾ ਕੇ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ ਜਾਂ ਨਵੰਬਰ ਦੇ ਲਾਸਟ ਹਫ਼ਤੇ ਕੱਟਣਾ ਹੈ, ਤਾਂ ਕੋਸ਼ਿਸ਼ ਕਰੀਏ ਕਿ ਜੋ ਅੱਸੂ ਕੱਤੇ ਦੀ ਬਿਜਾਈ ਕਰਨੀ ਹੈ ਇਸ ਸੀਜ਼ਨ ਦੇ ਦੌਰਾਨ ਅਸੀਂ ਅਗੇਤੀਆਂ ਕਿਸਮਾਂ ਦੀ ਹੀ ਬਿਜਾਈ ਕਰੀਏ। ਅਗੇਤੀਆਂ ਕਿਸਮਾਂ ਦੇ ਅਗਰ ਤੁਸੀਂ, ਮੈਂ ਚਾਹੂੰ ਨਾ ਤੁਹਾਡੇ ਨਾਲ ਸ਼ੇਅਰ ਕਰੂੰ, ਚਾਹੇ COPV95 ਹੋਵੇ, COPV96 ਹੋਵੇ, CO118 ਹੋਵੇ, CO1523 ਹੋਵੇ, COJ85 ਹੋਵੇ, ਇਹ ਜਿਹੜੀਆਂ ਕਿਸਮਾਂ ਨੇ, ਜੇ ਅਸੀਂ 25-30% ਅੱਜ ਅੱਸੂ ਕੱਤੇ ਵਾਲੀ ਬਿਜਾਈ ਕਰਦੇ ਹਾਂ ਤਾਂ ਇਹ ਜਦੋਂ ਅਗਲਾ ਸਾਡਾ ਜਾ ਕੇ ਨਵੰਬਰ ਦਾ ਲਾਸਟ ਹਫ਼ਤਾ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਜਦੋਂ ਅਸੀਂ ਮਿੱਲ ਚੱਲਦੀ ਹੈ, ਕਟਾਈ ਹੁੰਦੀ ਹੈ, ਇਹ ਕਿਸਮਾਂ ਉਸ ਟਾਈਮ ਬਿਲਕੁਲ ਭਰਪੂਰ ਝਾੜ ਦੇਣਗੀਆਂ ਅਤੇ ਉਹਦੇ ਵਿੱਚ ਜਿਹੜੀ ਖੰਡ ਦੀ ਮਾਤਰਾ ਹੈ ਉਹ ਵੀ ਪੂਰੀ ਆਊਗੀ। ਤੀਸਰੀ ਗੱਲ ਇਹ ਹੋ ਗਈ ਕਿ ਜਿਹੜਾ ਅਸੀਂ ਵਰਾਇਟੀ ਦੀ ਚੋਣ ਕਰ ਲਈ, ਵਰਾਇਟੀ ਦੀ ਚੋਣ ਤੋਂ ਸਾਨੂੰ ਪਤਾ ਕਿ ਜਿਹੜਾ ਸਾਡਾ ਦਰਿਆਵਾਂ ਦੇ ਨਾਲ ਦਾ ਏਰੀਆ ਹੈ, ਅਗਰ ਅਸੀਂ ਉੱਥੇ ਜਾ ਕੇ ਬਿਜਾਈ ਕਰਨੀ ਹੈ ਤਾਂ ਉੱਥੇ ਕੀ ਹੈ ਕਿ ਜਿਹੜੀ ਲੋਅ ਲਾਇੰਗ ਏਰੀਆ ਉੱਥੇ ਸਾਡੇ, ਜਿੱਦਾਂ ਕਿ ਕਹਿ ਲਓ ਕਿ ਕਮਾਂਦ ਦੇ ਵਿੱਚ ਕਮਾਂਦ ਦਾ ਕੈਂਸਰ, ਰੱਤਾ ਰੋਗ, ਜਿਹੜਾ ਕਿ ਉੱਲੀ ਹੈਗੀ ਹੈ ਕਲੀਟੋਟ੍ਰਾਇਕਮ ਫਲਕੇਟਮ, ਉਹਦੇ ਕਣ ਮਿੱਟੀ 'ਚ ਵੀ ਆਉਂਦੇ ਆ, ਉਹਦੇ ਕਣ ਬੀਜ ਵਿੱਚ ਵੀ ਆਉਂਦੇ ਆ, ਔਰ ਜਦੋਂ ਬਿਜਾਈ ਦੇ ਨਾਲ ਉਹ ਚੱਲਦੇ ਹੈ ਬੂਟੇ ਦੇ, ਜਦੋਂ ਅੰਦਰ ਚੱਲਦੇ ਹੈ ਤਾਂ ਜਦੋਂ ਸਾਡੀ ਫਸਲ 7-8 ਮਹੀਨੇ ਦੀ ਤਿਆਰ ਹੁੰਦੀ ਹੈ ਤਾਂ ਉਸ ਟਾਈਮ ਜਾ ਕੇ ਸਾਡਾ ਗੰਨਾ ਕਮਾਂਦ ਸੁੱਕਣਾ ਲੱਗ ਜਾਂਦਾ ਤਾਂ ਉਹਦੇ 'ਚ ਜਿਹੜੀ ਹੈ ਸਾਡਾ ਝਾੜ ਮਿਲਦੇ ਹੈ, ਨਾ ਉਹਦੀ ਰਿਕਵਰੀ ਮਿਲਦੀ ਹੈ। ਤਾਂ ਇੱਥੇ ਮੈਂ ਇਹ ਕਹੂੰਗਾ ਕਿ ਜਦੋਂ ਵੀ ਅਸੀਂ ਬਿਜਾਈ ਕਰਨੀ ਹੈ ਤਾਂ ਜਿਹੜੀਆਂ ਉਹਦੀਆਂ ਮੱਟੀਆਂ, ਪੱਛੀਆਂ, ਬਰੋਟੇ ਜੋ ਵੀ ਆਪਾਂ ਉਹਨੂੰ ਬਣਾਉਣੇ ਹੈ, ਕੋਸ਼ਿਸ਼ ਕਰੀਏ ਉਹ ਦੋ ਅੱਖਾਂ ਵਾਲੇ, ਅੱਖਾਂ ਸਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਬੀਜ ਦੀ ਚੋਣ, ਕਿਉਂਕਿ ਕਮਾਂਦ ਦੇ ਵਿੱਚ ਅੱਖ ਨੇ ਫਟਣਾ ਹੈ, ਇਹਦੇ ਦਾਣੇ ਨਹੀਂ ਹੁੰਦੇ, ਮੱਟੀ ਨਾਲ ਚੱਲਣਾ, ਅਤੇ ਉਹ ਜਿਹੜੀਆਂ ਸਾਡੀਆਂ ਪੱਛੀਆਂ, ਮੱਟੀਆਂ ਜਾਂ ਬਰੋਟੇ ਹੈਗੇ ਆ ਉਹਨਾਂ ਨੂੰ ਅਸੀਂ ਉੱਲੀ ਨਾਸ਼ਕ ਦੇ ਨਾਲ ਸ਼ੋਧ ਕਰਨੀ ਹੈ, ਔਰ ਉਹ ਉੱਲੀ ਨਾਸ਼ਕ ਦਾ ਨਾਮ ਹੈਗਾ ਐਮੀਸਟਾਰ ਟੋਪ ਗੁਡੀਵਾ ਸੁਪਰ, ਜਿਹਦੇ ਵਿੱਚ ਕਿ ਦੋ ਉੱਲੀ ਨਾਸ਼ਕ ਹੈਗੇ ਨੇ, ਅਜ਼ੌਕਸੀਸਟ੍ਰੋਬਿਨ, ਡਫੀਕਨਾਜੋਲ। ਅਤੇ ਉਸ ਉੱਲੀ ਨਾਸ਼ਕ ਦਾ ਜੋ ਘੋਲ ਬਣਾਉਣਾ ਹੈ ਉਹ 1 ML 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਕੇ ਉਹਦੇ ਵਿੱਚ ਉਹਨਾਂ ਮੱਟੀਆਂ ਨੂੰ, ਪੱਛੀਆਂ ਨੂੰ ਭਿਗੋ ਕੇ ਬੀਜਣਾ ਹੈ, ਔਰ ਜਦੋਂ ਸਾਡਾ ਕਮਾਂਦ ਜੰਮ ਕੇ ਬਾਹਰ ਆ ਗਿਆ, 60 ਤੋਂ 70 ਦਿਨ ਦਾ ਹੋ ਗਿਆ, 90 ਦਿਨ ਦੇ ਅੰਦਰ ਅੰਦਰ ਕੋਸ਼ਿਸ਼ ਕਰੀਏ ਕਿ ਸੇਮ ਉੱਲੀ ਨਾਸ਼ਕ ਦੇ ਨਾਲ ਅਗਰ ਅਸੀਂ ਉਹ ਸਪਰੇ ਕਰਦੇ ਹਾਂ ਤਾਂ ਜਿਹੜੀ ਸਾਡੀ ਇਹ ਰੱਤਾ ਰੋਗ, ਚਾਹੇ ਸਾਡੀ ਕਾਲੀ ਕੰਗਿਆਰੀ ਹੋਵੇ ਜਾਂ ਭੋਕਾ ਬੋਇੰਗ ਹੋਵੇ, ਉਹਨਾਂ ਤੋਂ

ਅਤੇ ਬਿਮਾਰੀਆਂ ਲੈ ਕੇ ਆਉਣਗੀਆਂ। ਜੋ ਲਾਸਟ ਦੇ ਵਿੱਚ ਜਿਹੜਾ ਹੈਗਾ ਉਹ ਸਾਨੂੰ ਝਾੜ ਦੇ ਵਿੱਚ ਅਤੇ ਰਿਕਵਰੀ ਦੇ ਵਿੱਚ ਕਾਫ਼ੀ ਨੁਕਸਾਨ ਕਰਦੇ ਹਨ ਔਰ ਉਹਨਾਂ ਨੂੰ ਬਾਅਦ ਵਿੱਚ ਕੰਟਰੋਲ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਔਰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗਾ ਕਿ ਜਿਹਨਾਂ ਕਿਸਾਨ ਵੀਰਾਂ ਨੇ ਫੱਗਣ ਦੀ ਬਿਜਾਈ ਕਰਨੀ ਹੈ ਉਹਦੇ ਲਈ ਜੋ ਬੀਜ ਰੱਖਣਾ ਹੈ ਅਤੇ ਕੋਸ਼ਿਸ਼ ਕਰਨੀ ਹੈ ਕਿ ਜਦੋਂ ਅੱਗੇ ਠੰਡ ਪੈਣੀ ਹੈ ਕੋਹਰਾ ਪੈਣਾ ਹੈ ਅਤੇ ਉਹਨੂੰ ਜਿਹੜੇ ਹਲਕਾ ਪਾਣੀ ਲਗਾ ਕੇ ਰੱਖਣਾ ਤਾਂ ਕਿ ਜਿਹੜਾ ਗੰਨਾ ਉਹ ਕੋਹਰੇ ਤੋਂ ਬਚ ਸਕੇ ਔਰ ਉਹ ਜਿਹੜਾ ਕੋਹਰੇ ਤੋਂ ਬਚਣ ਤੋਂ ਬਾਅਦ ਉਹਦੀਆਂ ਅੱਖਾਂ ਨਾ ਫਟਣ। ਉਹ ਆਪਾਂ ਹਲਕੀ ਇਰੀਗੇਸ਼ਨ ਉਹਨੂੰ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਦੋਂ ਅਸੀਂ ਫੱਗਣ ਦੇ ਵਿੱਚ ਬਿਜਾਈ ਕਰਨੀ ਹੈ ਅਤੇ ਸਾਨੂੰ ਨਰੋਆ ਬਿਮਾਰੀ ਤੋਂ ਰਹਿਤ ਅਤੇ ਚੰਗੀਆਂ ਅੱਖਾਂ ਵਾਲਾ ਬੀਜ ਮਿਲ ਜਾਏ, ਕਿਉਂਕਿ ਜਦੋਂ ਅਸੀਂ ਉਹਦੀ ਅੱਗੇ ਬਿਜਾਈ ਕਰੂੰਗੇ ਉਹਦਾ ਜਮਾਓ ਚੰਗਾ ਆਊਗਾ, ਫਟਾਓ ਚੰਗਾ ਆਊਗਾ ਅਤੇ ਜਦੋਂ ਅਸੀਂ ਉਹਨੂੰ ਅੱਗੇ ਲੈ ਕੇ ਜਾਊਂਗੇ ਅਤੇ ਉਹ ਸਾਨੂੰ ਬੜੇ ਭਰਪੂਰ ਝਾੜ ਦੇਣਗੇ ਔਰ ਅੱਛੀ ਪੈਦਾਵਾਰ ਦੇਣਗੇ। ਇੱਕ ਛੋਟੀ ਜਿਹੀ ਗੱਲ ਮੈਂ ਇੱਕ ਹੋਰ ਸ਼ੇਅਰ ਇੱਥੇ ਕਰਨਾ ਚਾਹੂੰਗਾ ਕਿ ਬੀਜ ਵੀ ਲੈ ਲਿਆ, ਸ਼ੋਧ ਵੀ ਕਰ ਲਿਆ, ਉਹਦੇ ਲਈ ਇੱਕ ਬਿਜਾਈ ਦਾ ਢੰਗ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਗੰਨੇ ਦੀ ਕਾਸ਼ਤ ਹੈ ਇਹ ਲੇਬਰ 'ਤੇ ਬਹੁਤ ਡਿਪੈਂਡ ਕਰਦੀ ਹੈ, ਅਸੀਂ ਪ੍ਰਵਾਸੀ ਲੇਬਰ ਦੇ ਉੱਤੇ ਹੀ ਡਿਪੈਂਡ ਹੈਗੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸਾਡੇ ਕਿਸਾਨ ਵੀਰ 2.5 ਫੁੱਟ 3 ਫੁੱਟ 'ਤੇ ਜੋ ਕਮਾਂਦ ਲਗਾ ਰਹੇ ਨੇ ਜਾਂ ਗੰਨਾ ਲਗਾ ਰਹੇ ਨੇ, ਕੋਸ਼ਿਸ਼ ਕਰੀਏ ਕਿ ਅਸੀਂ ਹੁਣ ਉਹਨੂੰ ਚੌੜੀ ਅਤੇ ਡੂੰਘੀ ਵਹਾਈ ਦੇ ਨਾਲ, ਮਤਲਬ ਵਾਈਡਰ ਰੋ ਸਪੇਸਿੰਗ ਔਰ ਟ੍ਰੈਂਚ ਪਲਾਂਟਿੰਗ ਦੇ ਨਾਲ ਉਹਦੀ ਅਸੀਂ ਬਿਜਾਈ ਕਰੀਏ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਅਗਰ ਮੈਕਨਾਈਜੇਸ਼ਨ ਵਾਲੀ ਸਾਈਡ ਜਾਣਾ ਕਿ ਅਸੀਂ ਗੰਨੇ ਨੂੰ ਮਸ਼ੀਨਾਂ ਦੇ ਨਾਲ ਕਟਾਉਣਾ ਹੈ ਅਤੇ ਜਦੋਂ ਅਸੀਂ 2.5 ਫੁੱਟ ਵਾਲਾ ਗੰਨਾ ਉਸ ਮਸ਼ੀਨ ਦੇ ਨਾਲ ਕੱਟਦੇ ਹਾਂ ਤਾਂ 10 ਤੋਂ 15% ਸਾਡਾ ਗੰਨੇ ਦਾ ਨੁਕਸਾਨ ਹੁੰਦਾ ਕਿ ਕੁਇੰਟਲ ਪਿੱਛੇ 10 ਤੋਂ 12-15 ਕਿਲੋ ਤੱਕ ਸਾਡਾ ਗੰਨਾ ਖਰਾਬ ਹੋ ਜਾਂਦਾ। ਅਤੇ ਉਸ ਖਰਾਬੀ ਨੂੰ ਬਚਾਉਣ ਵਾਸਤੇ ਸਾਨੂੰ ਜਿਹੜੀ ਬਿਜਾਈ ਕਰਨੀ ਹੈ ਉਹ ਵਾਈਡਰ ਰੋ ਸਪੇਸਿੰਗ ਅਤੇ ਟ੍ਰੈਂਚ ਮੈਥਡ ਦੇ ਨਾਲ ਕਰਨੀ ਹੈ ਕਿ ਘੱਟੋ ਘੱਟ 4 ਫੁੱਟ 'ਤੇ ਉਹਨੂੰ ਲਾਈਏ ਔਰ 8 ਤੋਂ 9 ਇੰਚ ਡੂੰਘੀ ਖਾਲੀ ਮਾਰੀਏ। ਜਦੋਂ ਅਸੀਂ ਬਿਜਾਈ ਕਰਨੀ ਹੈ ਉਹਦੇ ਚੰਗੇ ਜਵਾਬ ਲਈ, ਕਿਉਂਕਿ 9 ਇੰਚ ਜਦੋਂ ਉਹਦੇ 'ਤੇ ਮਿੱਟੀ ਪਾਉਣੀ ਹੈ ਅਤੇ ਉਹਦੇ 'ਚ ਅਸੀਂ ਕੀ ਹੈ ਕਿ ਸੁਹਾਗਾ ਨਹੀਂ ਮਾਰਨਾ, ਮਿੱਟੀ ਜ਼ਿਆਦਾ ਨਹੀਂ ਪਾਉਣੀ, ਹਲਕੀ ਮਿੱਟੀ ਪਾਉਣੀ ਹੈ, ਪੈਰਾਂ ਦੇ ਨਾਲ ਮਿੱਟੀ ਪੈ ਜਾਏ ਤਾਂ ਬਹੁਤ ਅੱਛਾ। ਔਰ ਜਦੋਂ ਪਹਿਲਾਂ ਪਾਣੀ ਲੱਗਣਾ ਉਹ ਵੀ ਹਲਕਾ ਲਾਉਣਾ ਹੈ, ਬੜਾ ਭਰ ਕੇ ਫਲੱਡ ਇਰੀਗੇਸ਼ਨ ਨਹੀਂ ਕਰਨੀ ਜੋ ਕਿ ਗੰਨੇ ਦੇ ਜਮਾਵ ਨੂੰ ਅਤੇ ਗੰਨੇ ਦੇ ਜੰਮਣ ਨੂੰ ਅਫੈਕਟ ਕਰਦਾ ਹੈ। ਅਤੇ ਜਦੋਂ ਅਸੀਂ ਵਾਈਡਰ ਰੋ ਸਪੇਸਿੰਗ ਦੇ ਨਾਲ ਲਾ ਰਹੇ ਹਾਂ ਔਰ ਇਸ ਟਾਈਮ ਜਦੋਂ ਮੈਂ ਗੱਲ ਕੀਤੀ ਹੈ ਕਿ ਇਹ ਜਿਹੜਾ ਸਾਡਾ ਪੱਤਝੜ ਰੁੱਤ ਦੀ ਬਿਜਾਈ ਹੈ, ਅਸੂ ਕੱਤੇ ਦੀ ਬਿਜਾਈ ਹੈ, ਅਤੇ ਇਸ ਫਸਲ ਨੂੰ ਅਗਰ ਅਸੀਂ ਆਪਾਂ ਲਾਹੇਬੰਦ ਬਣਾਉਣਾ ਹੈ, ਉਹਦਾ ਝਾੜ ਵੀ ਵਧਾਉਣਾ ਹੈ, ਰਿਕਵਰੀ ਵੀ ਵਧਾਉਣੀ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹ ਜੋ 4 ਫੁੱਟ ਦੀ ਦੂਰੀ ਅਸੀਂ ਖਾਲਾਂ ਦੇ ਵਿੱਚ ਰੱਖ ਰਹੇ ਹਾਂ ਉਹਨੂੰ ਖਾਲੀ ਨਾ ਛੱਡੀਏ। ਜਦੋਂ ਅਸੀਂ ਉਹਨੂੰ ਖਾਲੀ ਛੱਡਦੇ ਹਾਂ ਤਾਂ ਉੱਥੇ ਨਦੀਨਾਂ ਦੀ ਪ੍ਰੋਬਲਮ ਆਉਂਦੀ ਹੈ, ਉਹ ਸਾਡੇ ਜ਼ਿਆਦਾ ਖਰਚੇ ਵਧਾਉਂਦਾ ਹੈ, ਅਤੇ ਕੋਸ਼ਿਸ਼ ਕਰੀਏ ਕਿ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਰਲਵਾਂ ਫਸਲ ਇੰਟਰ ਕਰੋਪ ਉਹ ਉਹਦੇ 'ਚ ਆਪਾਂ ਵਰਤ ਲਈਏ ਤਾਂ ਕਿ ਇਹ ਜੋ ਰਲਵਾਂ ਫਸਲ ਇੰਟਰ ਫਸਲ ਹੈ, ਅੰਤਰ ਫਸਲ ਹੈਗੀ ਹੈ, ਇਹ ਜ਼ਿਆਦਾ ਤੋਂ ਜ਼ਿਆਦਾ 4 ਮਹੀਨੇ ਦੀ, ਜਦੋਂ ਅਸੀਂ ਹੁਣ ਬਿਜਾਈ ਕਰਾਂਗੇ ਤਾਂ ਇਹ ਸਾਡਾ ਫਰਵਰੀ ਦੇ ਵਿੱਚ ਘਟੇਲ ਹੋ ਜਾਂਦੀ ਹੈ, ਅਤੇ ਉਹ ਜੋ ਸਾਨੂੰ ਉਸ ਰਲਵਾਂ ਫਸਲ ਦੀ ਜੋ ਆਮਦਨ ਆਉਂਦੀ ਹੈ ਉਸ ਆਮਦਨ ਦੇ ਨਾਲ ਅਸੀਂ ਜਿਹੜਾ ਬਾਕੀ ਸਾਲ ਭਰ ਦਾ ਗੰਨਾ ਹੈ ਉਹਨੂੰ ਆਪਾਂ ਫ੍ਰੀ ਕਰ ਸਕਦੇ ਹਾਂ। ਹੁਣ ਦੇਖੋ ਜਦੋਂ ਅਸੀਂ ਇੱਕ ਫਾਇਦਾ ਸਾਡਾ ਜਦੋਂ 4 ਫੁੱਟ 'ਤੇ ਜਾਊਂਗੇ ਤਾਂ ਸਾਡਾ ਬੀਜ ਘੱਟ ਲੱਗੇਗਾ, ਦੂਜਾ ਸਾਡੇ ਕਿ ਪਾਣੀ, ਕਿਉਂਕਿ ਗੰਨੇ ਦੇ ਵਿੱਚ ਫਲੱਡ ਇਰੀਗੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜੇ ਅਸੀਂ ਉਹਨੂੰ ਖਾਲਾਂ ਦੇ ਵਿੱਚ ਲਾਉਂਦੇ ਹਾਂ 7.5 ਸੈਂਟੀਮੀਟਰ ਦੀ ਅਸੀਂ ਇਰੀਗੇਸ਼ਨ ਦਿੰਦੇ ਹਾਂ ਅਤੇ ਉੱਥੇ ਸਾਡਾ 15 ਤੋਂ 20% ਪਾਣੀ ਵੀ ਬਚਦਾ, ਔਰ ਜਦੋਂ ਅਸੀਂ ਖਾਦ ਪਾਉਣੀ ਹੈ ਜਾਂ ਅਸੀਂ ਦਵਾਈ ਪਾਉਣੀ ਹੈ ਉਹ ਛੱਟਾ ਮਾਰ ਕੇ ਬ੍ਰੌਡਕਾਸਟ ਕਰਕੇ ਬਾਹਰ ਨਹੀਂ ਸੁੱਟਣਾ, ਕਿਉਂਕਿ ਜਿਹੜੀ ਬਾਹਰ 4 ਫੁੱਟ ਦੀ ਥਾਂ ਹੈ ਉੱਥੇ ਉਹ ਨਦੀਨਾ ਨੇ ਉੱਗ ਕੇ ਉਸ ਖੁਰਾਕ ਨੂੰ ਖਾਣਾ ਅਤੇ ਗੰਨੇ ਦੇ ਨਾਲ ਕੰਪੀਟੀਸ਼ਨ ਕਰਨਾ, ਜਿਹੜਾ ਕਿ ਗੰਨੇ ਦੀ ਖੁਰਾਕ ਜਿਹੜੀ ਤਾਕਤ ਹੈਗੀ ਹੈ ਉਹਦੇ ਨਾਲ ਕੰਪੀਟੀਸ਼ਨ ਕਰਕੇ ਗੰਨੇ ਦੇ ਝਾੜ 'ਤੇ ਰਿਕਵਰੀ 'ਤੇ ਅਸਰ ਪਾਉਣਾ। ਅਤੇ ਜਦੋਂ ਅਸੀਂ ਉਹਨੂੰ ਖਾਲੀ ਦੇ ਵਿੱਚ ਪਾ ਰਹੇ ਹਾਂ, ਕਿਉਂਕਿ ਜਿੱਥੇ ਬੂਟਾ ਲੱਗਿਆ ਹੈ ਉੱਥੇ ਹੀ ਉਹਨੂੰ ਪਾਉਣਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਬੈਂਡਡ ਪਲੇਸਮੈਂਟ। ਬੈਂਡਡ ਪਲੇਸਮੈਂਟ ਦਾ ਮਤਲਬ ਇਹ ਹੋਗਿਆ ਕਿ ਜਿੱਥੇ ਬੂਟਾ ਲੱਗਾ, ਜਿੱਥੇ ਉਹਦੀਆਂ ਜੜ੍ਹਾਂ ਵਿਕਸਿਤ ਹੋਈਆਂ ਨੇ ਉੱਥੇ ਜਾ ਕੇ ਜਦੋਂ ਖਾਦ ਪਾਊਗੀ ਤਾਂ ਜਿਹੜੀ ਸਾਡੀ ਖਾਦ ਦੀ ਯੂਜ਼ ਐਫਸ਼ੀਐਂਸੀ ਹੈ ਕਿ ਉਹ ਬੂਟਾ ਕਿੰਨੀ ਖਾਦ ਪਾਉਣ ਤੋਂ ਬਾਅਦ ਕਿੰਨੀ ਖਾਦ ਲੈ ਰਿਹਾ ਹੈ, ਅਤੇ ਉਹਦੇ ਵਿੱਚ ਕੀ ਹੈ ਕਿ ਜਦੋਂ ਵਾਈਡਰ ਰੋ ਸਪੇਸਿੰਗ ਦੇ ਨਾਲ ਆਇਆ ਉੱਥੇ ਉਹਨੂੰ ਹਵਾ ਪੂਰੀ ਮਿਲਦੀ ਹੈ, ਸੂਰਜ ਦੀ ਲਾਈਟ ਪੂਰੀ ਮਿਲਦੀ ਹੈ, ਫੋਟੋਸਿੰਥੈਸਿਸ ਚੰਗੀ ਹੁੰਦੀ ਹੈ, ਅਤੇ ਜਿੱਥੇ ਸਾਡਾ ਨੈਰੋ ਸਪੇਸਿੰਗ ਦੇ ਨਾਲ ਗੰਨੇ ਦਾ ਜਿਹੜਾ ਵਜ਼ਨ ਹੈ 600 ਤੋਂ 700 ਗ੍ਰਾਮ ਸਾਡਾ ਬਣਦਾ ਹੈ, ਉਹ ਗੰਨਾ ਜਾ ਕੇ 1.5 ਤੋਂ 2 ਕਿਲੋ ਤੱਕ ਪਹੁੰਚ ਜਾਂਦਾ, ਔਰ ਉਸੇ ਖੇਤ ਦੇ ਵਿੱਚ ਅਸੀਂ ਰਲਵਾਂ ਫਸਲ ਲਾ ਲੈਂਦੇ ਹਾਂ ਅਤੇ ਉਹਦੇ 'ਚ ਇਹ ਹੋ ਜਾਂਦਾ ਕਿ ਗੰਨੇ ਨੂੰ ਪੂਰੀ ਉਮਰ ਮਿਲ ਜਾਂਦੀ ਹੈ, ਉਹਦੀ ਏਜ ਪੂਰੀ ਹੋ ਜਾਂਦੀ ਹੈ, ਜਦੋਂ ਅਸੀਂ ਉਹਨੂੰ ਸਾਲ ਦੇ ਬਾਅਦ ਜਾ ਕੇ ਕੱਢਦੇ ਹਾਂ ਅਤੇ ਸਾਨੂੰ ਝਾੜ ਪੂਰੇ ਮਿਲ ਜਾਂਦੇ ਹੈ ਔਰ ਖੰਡ ਮਿਲਾਂ ਨੂੰ ਜਿਹੜੀ ਹੈ ਉਹਦੀ ਖੰਡ ਦੀ ਮਾਤਰਾ ਰਿਕਵਰੀ ਪੂਰੀ ਮਿਲ ਜਾਂਦੀ ਹੈ। ਇਹ ਨੁਕਤੇ ਕਿਉਂਕਿ ਸਾਨੂੰ ਫੋਲੋ ਕਰਨੇ ਪੈਣੇ ਨੇ, ਕਿਉਂਕਿ

0: ਲੇਬਰ ਦੀ ਸਕੈਰਸਿਟੀ ਹੈਗੀ ਹੈ, ਉਹਦੀ ਘਾਟ ਹੈਗੀ ਹੈ, ਅਤੇ ਸਾਨੂੰ ਅੱਗੇ ਮਤਲਬ ਮੈਕਨਾਈਜੇਸ਼ਨ ਵੱਲ ਜਾਣਾ ਪੈਣਾ, ਕਿਉਂਕਿ ਅਸੀਂ ਲੇਬਰ ਦੀ ਡਿਪੈਂਡੈਂਸੀ ਜਿਹੜੀ ਹੈ ਉਹ ਮਸ਼ੀਨਾਂ ਦੇ ਰਾਹੀਂ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਜੋ ਅਸੀਂ ਮਸ਼ੀਨੀਕਰਨ ਕਰਨਾ ਹੈ ਤਾਂ ਇਹ ਜੋ ਨੁਕਤੇ ਮੈਂ ਜੋ ਤੁਹਾਡੇ ਨਾਲ ਸ਼ੇਅਰ ਕੀਤੇ ਨਾ, ਪਲੀਜ਼ ਇਸ ਸੀਜ਼ਨ ਤੋਂ ਹੀ ਅਸੀਂ ਇਹਨਾਂ ਨੂੰ ਫੋਲੋ ਕਰੀਏ ਔਰ ਕੋਸ਼ਿਸ਼ ਕਰੀਏ ਕਿ ਜਿੰਨਾ ਵੱਧ ਹੋ ਸਕਦਾ ਅਸੀਂ ਇਸ ਸੀਜ਼ਨ ਦੀ ਅਸੋਕਤੇ ਦੀ ਕਮਾਨ ਦੀ ਬਜਾਏ ਨੂੰ ਵਧਾਈਏ। ਸਤਿ ਸ਼੍ਰੀ ਅਕਾਲ, ਧੰਨਵਾਦ।
1: ਸੋ ਕਿਸਾਨ ਵੀਰੋ ਅਤੇ ਭੈਣੋ, ਹੁਣੇ ਤੁਸੀਂ ਜਾਣਕਾਰੀ ਸੁਣੀ ਡਾਕਟਰ ਗੁਲਜ਼ਾਰ ਸਿੰਘ ਸੰਘੇੜਾ ਜੀ ਕੋਲੋਂ ਕਮਾਦ ਦੇ ਸੰਬੰਧੀ, ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਮੰਡੀ ਬੋਰਡ ਵੱਲੋਂ ਸੌਣੀ 2026 ਮੰਡੀਕਰਨ ਸੀਜ਼ਨ ਦੌਰਾਨ 154 ਮੁੱਖ ਮੰਡੀਆਂ ਅਤੇ ਉਹਨਾਂ ਨਾਲ ਜੁੜੇ 288 ਅਹਾਤਿਆਂ, ਸਬ ਯਾਰਡ, 1450 ਆਰਜ਼ੀ ਖਰੀਦ ਕੇਂਦਰਾਂ ਸਮੇਤ ਕੁੱਲ 1892 ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਵੇਚ ਦੇ ਪ੍ਰਬੰਧ ਕੀਤੇ ਗਏ ਹਨ। ਕਿਸਾਨ ਆਪਣੀ ਉਪਜ ਨਿਯਮਤ ਮੰਡੀਆਂ ਵਿੱਚ ਹੀ ਵੇਚਣ, ਵਾਜਬ ਮੁੱਲ ਲੈਣ ਲਈ ਮੰਡੀ ਵਿੱਚ ਜਿਣਸ ਨੂੰ ਸੁਕਾ ਕੇ ਲੈ ਜਾਣ ਤਾਂ ਜੋ ਬੋਲੀ ਸਮੇਂ ਸਿਰ ਹੋ ਸਕੇ। ਮੰਡੀ ਵਿੱਚ ਜਿਣਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ, ਮੰਡੀ ਵਿੱਚ ਕਿਸਾਨ ਕੇਵਲ ਝੋਨੇ ਦੀ ਲੁਹਾਈ ਅਤੇ ਸਫਾਈ ਦੇ ਹੀ ਖਰਚੇ ਦੇਣ, ਜਿਣਸ ਵਿਕਣ ਉਪਰੰਤ ਆੜਤੀਏ ਕੋਲੋਂ ਜੇ ਫਾਰਮ ਜ਼ਰੂਰ ਲੈਣ। ਕਿਸਾਨਾਂ ਅਤੇ ਖੇਤੀ ਕਾਮਿਆਂ ਨੂੰ ਸਲਾਹ ਹੈ ਕਿ ਖੇਤੀ ਮਸ਼ੀਨਰੀ ਦੀ ਵਰਤੋਂ ਸੁਚੇਤ ਹੋ ਕੇ ਕਰਨ ਤਾਂ ਜੋ ਕੋਈ ਦੁਰਘਟਨਾ ਨਾ ਹੋਵੇ। ਅਜਿਹੀ ਦੁਰਘਟਨਾ ਹੋਣ ਦੀ ਸੂਰਤ ਵਿੱਚ ਤੁਰੰਤ 77 ਮਾਰਕੀਟ ਕਮੇਟੀ ਨਾਲ ਸੰਪਰਕ ਕਰਨ। ਮੰਡੀ ਵਿੱਚ ਕਿਸੇ ਕਿਸਮ ਦੀ ਔਕੜ ਪੇਸ਼ ਆਉਣ ਤੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਸੰਬੰਧਿਤ 77 ਮਾਰਕੀਟ ਕਮੇਟੀ ਜਾਂ ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰਨ। ਤੇ ਆਓ ਤੁਹਾਨੂੰ ਦੱਸਦੇ ਹਾਂ ਸੌਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਬਾਰੇ। ਇਸ ਵਾਰ ਝੋਨਾ ਜੋ ਕਿ ਸਧਾਰਨ ਹੈ ਦਾ ਸਮਰਥਨ ਮੁੱਲ 2441 ਫੀ ਕੁਇੰਟਲ ਰੱਖਿਆ ਗਿਆ ਹੈ ਅਤੇ ਝੋਨਾ ਗ੍ਰੇਡ ਏ ਦਾ ਸਮਰਥਨ ਮੁੱਲ 2461 ਫੀ ਕੁਇੰਟਲ ਰੱਖਿਆ ਗਿਆ ਹੈ। ਉੱਥੇ ਹੀ ਮੱਕੀ ਦਾ ਸਮਰਥਨ ਮੁੱਲ 2410 ਫੀ ਕੁਇੰਟਲ ਰੱਖਿਆ ਗਿਆ ਹੈ। ਕਪਾਹ ਜੋ ਦਰਮਿਆਨੇ ਰੇਸ਼ੇ ਵਾਲੀ ਹੈ ਦਾ ਫੀ ਕੁਇੰਟਲ ਮੁੱਲ 8267 ਰੁਪਏ ਰੱਖਿਆ ਗਿਆ ਹੈ। ਕਪਾਹ ਲੰਬੇ ਰੇਸ਼ੇ ਵਾਲੀ ਦਾ 8667 ਰੁਪਏ ਫੀ ਕੁਇੰਟਲ ਅਤੇ ਮੂੰਗੀ ਦਾ 8780 ਰੁਪਏ ਫੀ ਕੁਇੰਟਲ ਅਤੇ ਮਾਂਹ ਦਾ ਸਮਰਥਨ ਮੁੱਲ 8200 ਫੀ ਕੁਇੰਟਲ ਰੱਖਿਆ ਗਿਆ ਹੈ। ਤੇ ਕਿਸਾਨ ਵੀਰੋ ਅਤੇ ਭੈਣੋ, ਸਾਡਾ ਦੂਸਰਾ ਖੇਤੀ ਸੰਦੇਸ਼ ਜੋ ਹੈ ਉਹ ਹੈ ਡੇਅਰੀ ਫਾਰਮ ਤੇ ਰਿਕਾਰਡ ਰੱਖਣਾ ਜ਼ਰੂਰੀ ਕਿਉਂ ਹੈ। ਰਿਕਾਰਡ ਰੱਖਣਾ ਸੁਚੱਜੇ ਪਸ਼ੂ ਪ੍ਰਬੰਧਨ ਦਾ ਜ਼ਰੂਰੀ ਹਿੱਸਾ ਹੈ। ਜੇਕਰ ਕਿਸਾਨਾਂ ਕੋਲ ਡੇਅਰੀ ਦਾ ਰਿਕਾਰਡ ਹੈ ਤਾਂ ਉਹ ਦੱਸ ਸਕਦੇ ਹਨ ਕਿ ਉਹ ਦੂਜੇ ਕਿਸਾਨਾਂ ਦੇ ਮੁਕਾਬਲੇ ਆਪਣੀ ਡੇਅਰੀ ਦਾ ਕਿੰਨਾ ਵਧੀਆ ਪ੍ਰਬੰਧਨ ਕਰ ਰਹੇ ਹਨ ਅਤੇ ਉਹ ਆਪਣੀ ਡੇਅਰੀ ਕਾਰਜਾਂ ਦੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਵੀ ਦੇਖ ਸਕਦੇ ਹਨ। ਪਿਛਲੇ ਰਿਕਾਰਡ ਜਾਨਵਰਾਂ ਦੇ ਮੁਲਾਂਕਣ ਲਈ ਆਧਾਰ ਪ੍ਰਦਾਨ ਕਰਦੇ ਹਨ। ਇਸ ਨਾਲ ਜਾਨਵਰਾਂ ਦੀ ਚੋਣ ਹੋ ਜਾਂਦੀ ਹੈ। ਇਸ ਨਾਲ ਪਸ਼ੂਆਂ ਦੀ ਵੰਸ਼ਾਵਲੀ ਅਤੇ ਕੁਰਸੀਨਾਮੇ ਦਾ ਰਿਕਾਰਡ ਤਿਆਰ ਕਰਨ ਵਿੱਚ ਵੀ ਮਦਦ ਮਿਲਦੀ ਹੈ। ਕੁਰਸੀਨਾਮੇ ਦਾ ਮਤਲਬ ਹੈ ਕਿ ਪਸ਼ੂ ਦੀ ਮਾਂ ਦੇ ਦੁੱਧ ਦਾ ਰਿਕਾਰਡ ਦੇਖਿਆ ਜਾਵੇ, ਕਿਉਂਕਿ ਜੇ ਮਾਂ ਦਾ ਦੁੱਧ ਵੱਧ ਹੋਵੇਗਾ ਤਾਂ ਉਸਦੇ ਬੱਚੇ ਵੀ ਜ਼ਿਆਦਾ ਦੁੱਧ ਦੇਣਗੇ। ਜੇਕਰ ਦੁਧਾਰੂ ਪਸ਼ੂਆਂ ਦੇ ਪਿਛਲੇ ਸੂਇਆਂ ਦੇ ਦੁੱਧ ਦਾ ਪਤਾ ਲੱਗ ਜਾਵੇ ਅਤੇ ਨਾਲ ਹੀ ਦੋ ਸੂਇਆਂ ਵਿਚਕਾਰਲਾ ਅੰਤਰ ਪਤਾ ਹੋਵੇ ਤਾਂ ਸਹੀ ਪਸ਼ੂ ਦੀ ਚੋਣ ਸੌਖੀ ਹੁੰਦੀ ਹੈ, ਕਿਉਂਕਿ ਇਸ ਨਾਲ ਆਉਣ ਵਾਲੇ ਸੂਇਆਂ ਵਿੱਚ ਪਸ਼ੂ ਦੀ ਦੁੱਧ ਪੈਦਾ ਕਰਨ ਦੀ ਸਮਰੱਥਾ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਸੋ ਕਿਸਾਨ ਵੀਰੋ ਤੇ ਭੈਣੋ, ਇਹ ਸਨ ਅੱਜ ਦੇ ਖੇਤੀ ਸੰਦੇਸ਼। ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਕਿਸਾਨ ਵਾਣੀ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਮੈਨੂੰ ਜਸਪ੍ਰੀਤ ਕੌਰ ਨੂੰ ਦਿਓ ਇਜਾਜ਼ਤ, ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ।
2: ਇਧਰ ਇਧਰ ਇਧਰ ਹਮ ਬੋਲ ਰਹੇ ਹੈ ਤੇਰੇ ਬੀਜੂ ਕਾ
3: ਪੁਤਲਾ ਬੋਲ ਰਹਾ
2: ਪਕਸ਼ੀਓ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ ਪਰ ਇਨ ਘਾਤਕ ਰਸਾਇਨੋ ਸੇ ਕੈਸੇ ਬਚਾ
3: ਮਤਲਬ
2: ਦੇਖ ਬੇਟਾ ਤੂੰ ਜੋ ਇਹ ਅੰਧਾਧੁੰਦ ਰਸਾਇਨ ਮਿਲਾਤਾ ਹੈ ਨਾ ਮਿੱਟੀ ਕੀ ਸਿਹਤ ਬਿਗੜਨੇ ਲਗੀ ਹੈ ਔਰ ਜਬ ਮਾਟੀ ਹੀ ਕਮਜ਼ੋਰ ਪੜ ਜਾਏਗੀ ਤੋ ਉਪਜ ਕੈਸੇ ਸਿਹਤਮੰਦ ਹੋਗੀ ਅਰੇ ਪਹਿਲਾਂ ਐਸਾ ਨਹੀਂ ਥਾ ਕ੍ਰਿਸ਼ਨਾ ਆਪਣੇ ਬੜੇ ਬਜ਼ੁਰਗੋ ਸੇ ਕੈਸੇ ਫਸਲ ਪਹਿਲਾਤੀ ਥੀ ਸ਼ੁੱਧਤਾ ਚਲਤੀ ਥੀ ਹਾਂ ਮਾਟੀ ਵੀ ਤੰਦਰੁਸਤ ਔਰ ਲੋਕ ਪਹਿਲੀ ਵਾਲੀ ਬਾਤ ਕਹਾ
3: ਪਰ ਹਮ ਤੋ ਸਮੇ ਡਾਲੇ
2: ਸਭ ਨਹੀਂ ਆਜ ਵੀ ਲਾਖੋ ਜਾਗਰੂਕ ਕਿਸਾਨ ਪਰੰਪਰਾਗਤ ਵਿਧੀ ਸੇ ਫਸਲ ਉਗਾ ਰਹੇ ਪਰਚਾ ਕਮ ਔਰ ਉਪਜ ਕੀ ਕੀਮਤ ਵੀ ਬਿਹਤਰ ਪਾ ਰਹੇ
3: ਸੱਚ
2: ਰੇ ਬੇਟੇ ਐਕਸਪੀਰੀਅੰਸ ਸੇ ਬਤਾ ਰਹੇ ਹੈ ਧੂਪ ਮੇ ਬਾਲ ਸਮੇਤ ਨਹੀਂ ਕੀਏ ਹੈ
3: ਠੀਕ ਹੈ ਭਾਈ ਮੈਂ ਵੀ ਅੱਜ ਤੋ ਜਲਦੀ ਖੇਤੀ ਸ਼ੁਰੂ ਕਰੂੰਗਾ
4: ਮਿੱਟੀ ਨਾਲ ਪਿਆਰ ਦੀ ਪਰੰਪਰਾ ਹੈ ਪਰੰਪਰਾਗਤ ਖੇਤੀ
5: ਕਿਸਾਨ ਵਾਣੀ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।

ਤੁਸੀਂ ਗੁਰਦਾਸਮਾਨ ਦੀ ਆਵਾਜ਼ ਚ ਪੰਜਾਬੀ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿਚ ਯਾਨੀ ਸ਼ਾਮ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।

0: ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ ਜਨ ਸੇਵਾ ਸੇ ਦੇਸ਼ ਸੇਵਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਦੇ ਇਸ ਪ੍ਰੋਗਰਾਮ ਚ ਤੁਸੀਂ ਡਾਕਟਰ ਵਿਜੇ ਗੁਪਤਾ ਕੁਮਾਰੀ ਦੀ ਵਾਰਤਾ ਸੁਣੋਗੇ ਸੰਸਕ੍ਰਿਤ ਸਾਹਿਤ ਵਿਚ ਸਿਹਤ ਸੰਭਾਲ।
1: ਸੰਸਕ੍ਰਿਤ ਸਾਹਿਤ ਦੇ ਦੋ ਭਾਗ ਹਨ, ਵੈਦਿਕ ਸਾਹਿਤ ਤੇ ਲੌਕਿਕ ਸਾਹਿਤ। ਵੈਦਿਕ ਸਾਹਿਤ ਵਿੱਚ ਚਾਰ ਵੇਦ, ਬ੍ਰਾਹਮਣ, ਉਪਨਿਸ਼ਦ ਤੇ ਵੇਦਾਂਗ ਆਉਂਦੇ ਹਨ ਤੇ ਲੌਕਿਕ ਸਾਹਿਤ ਵਿੱਚ ਰਮਾਇਣ ਤੋਂ ਲੈ ਕੇ ਅੱਜ ਤੱਕ ਲਿਖਿਆ ਜਾਣ ਵਾਲਾ ਸਾਹਿਤ ਆਉਂਦਾ ਹੈ। ਵੈਦਿਕ ਸਾਹਿਤ ਵਿੱਚ ਜਿੱਥੇ ਇੱਕ ਪਾਸੇ ਸਵਰਗ ਪ੍ਰਾਪਤ ਕਰਨ ਦੇ ਉਪਾਅ ਤੇ ਪਰਲੋਕ ਚਿੰਤਨ ਮਿਲਦਾ ਹੈ, ਉੱਥੇ ਦੂਜੇ ਪਾਸੇ ਰਿਗਵੇਦ ਤੇ ਖਾਸ ਕਰ ਅਥਰਵ ਵੇਦ ਨਿਰੋਗ ਜੀਵਨ ਜੀਣ ਦਾ ਉਪਾਅ ਦੱਸਦਾ ਹੈ। ਲੌਕਿਕ ਸਾਹਿਤ ਵਿੱਚ ਆਚਾਰਿਆ ਚਰਕ ਦੀ ਚਰਕ ਸੰਹਿਤਾ ਆਯੁਰਵੇਦ ਦਾ ਪ੍ਰਮੁੱਖ ਗ੍ਰੰਥ ਹੈ। ਸਰੀਰ ਬਿਮਾਰੀਆਂ ਦਾ ਘਰ ਹੁੰਦਾ ਹੈ।

ਸਰੀਰਮ ਵਿਆਧੀ ਮੰਦਿਰਮ। ਮਨੁੱਖ ਨੂੰ ਸਿਹਤਮੰਦ ਰਹਿਣ ਵਾਸਤੇ ਬਿਮਾਰੀਆਂ ਦਾ ਗਿਆਨ ਹੋਣਾ ਤੇ ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਦਵਾਈਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸਿਹਤਮੰਦ ਮਨੁੱਖ ਦੇ ਸਰੀਰ ਵਿੱਚ ਹੀ ਸਾਫ਼ ਸੁਥਰਾ ਮਨ ਨਿਵਾਸ ਕਰਦਾ ਹੈ ਤੇ ਸਾਫ਼ ਸੁਥਰਾ ਸਰੀਰ ਹੀ ਸਾਰੇ ਕ੍ਰਿਆਕਲਾਪਾਂ ਦਾ ਸਾਧਨ ਹੁੰਦਾ ਹੈ। ਕਿਹਾ ਵੀ ਗਿਆ ਹੈ, ਸਰੀਰਮ ਅੱਧ ਖਲੁ ਧਰਮ ਸਾਧਰਮ। ਸਾਡੇ ਰਿਸ਼ੀਆਂ ਤੇ ਮਹਾਂਪੁਰਖਾਂ ਨੇ 100 ਸਾਲ ਦੀ ਉਮਰ ਦੀ ਇੱਛਾ ਕੀਤੀ ਹੈ। ਯਜੁਰਵੇਦ ਦੇ 40ਵੇਂ ਅਧਿਆਏ ਦੇ 2 ਮੰਤਰ ਵਿੱਚ ਕਿਹਾ ਗਿਆ ਹੈ, ਕੁਰਵਨ ਨੇ ਵਿਹ ਕਰਮਾਣੀ ਜਿਜੀ ਵਿਛੇਛਤ ਸਮਾਂ ਏਵਮ ਤਵਈ ਨਾ ਅਨਥੇ ਤੋ ਅਸਤੀ ਨ ਕਰਮ ਲਿਪਤੇ ਨਰੇ। ਅਰਥਾਤ ਮਨੁੱਖ ਨੂੰ ਕੰਮ ਕਰਦੇ ਹੋਏ 100 ਸਾਲ ਤੱਕ ਜੀਣ ਦੀ ਇੱਛਾ ਕਰਨੀ ਚਾਹੀਦੀ ਹੈ, ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਨੂੰ ਅਨੇਕ ਰੋਗਾਂ ਦੀ ਜਾਣਕਾਰੀ ਤੇ ਉਹਨਾਂ ਤੋਂ ਛੁਟਕਾਰੇ ਦਾ ਉਪਾਅ ਪਤਾ ਹੋਵੇ। ਵੇਦਾਂ ਦੇ ਅਨੁਸਾਰ ਰੋਗਾਂ ਦੀ ਉਤਪਤੀ ਦੇ 3 ਕਾਰਨ ਹਨ। ਪਹਿਲੇ ਹੈ ਵਿਸ਼ਾਣੂ, ਦੂਜੇ ਹੈ ਕੀਟਾਣੂ ਤੇ ਤੀਜਾ ਹੈ ਵਾਤ ਪਿੱਤ ਕਫ। ਇਹਨਾਂ ਵਿੱਚੋਂ ਵਿਸ਼ ਅਰਥਾਤ ਜ਼ਹਿਰ ਸਰੀਰ ਦੇ ਅੰਦਰ ਆਉਣ ਤੇ ਹੌਲੀ ਹੌਲੀ ਸਾਰੇ ਸਰੀਰ ਵਿੱਚ ਫੈਲ ਜਾਂਦਾ ਹੈ ਤੇ ਮਨੁੱਖ ਦਾ ਜੀਵਨ ਸੰਕਟ ਵਿੱਚ ਪੈ ਜਾਂਦਾ ਹੈ। ਇਹ ਜ਼ਹਿਰ 2 ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਸਥਾਵਰ ਜ਼ਹਿਰ ਜਿਹੜਾ ਔਸ਼ਧੀਆਂ ਤੇ ਪਰਬਤਾਂ ਵਿੱਚ ਮਿਲਦਾ ਹੈ ਤੇ ਦੂਸਰਾ ਜੰਗਮ ਜ਼ਹਿਰ ਜਿਹੜਾ ਸੱਪ ਬਿੱਛੂ ਮੱਛਰ ਆਦਿ ਵਿੱਚ ਮਿਲਦਾ ਹੈ। ਕਿਸੇ ਕਿਸੇ ਮਨੁੱਖ ਦੇ ਮਲ ਮੂਤਰ ਵਿੱਚ ਵੀ ਇਹ ਜ਼ਹਿਰ ਹੁੰਦਾ ਹੈ। ਇਹ ਜ਼ਹਿਰ ਮਨੁੱਖ ਨੂੰ ਬੇਹੋਸ਼ ਵੀ ਕਰ ਦਿੰਦਾ ਹੈ ਤੇ ਨਾਲੇ ਸਰੀਰ ਦਾ ਰੰਗ ਵੀ ਬਦਲ ਦਿੰਦਾ ਹੈ। ਰੋਗਾਂ ਦਾ ਦੂਜਾ ਕਾਰਨ ਹੈ ਕੀਟਾਣੂ, ਜਿਹੜੇ ਜਲ, ਭੋਜਨ, ਦੁੱਧ ਆਦਿ ਦੁਆਰਾ ਸਰੀਰ ਵਿੱਚ ਦਾਖਲ ਹੋ ਕੇ ਰੋਗ ਦਾ ਕਾਰਨ ਬਣਦੇ ਹਨ। ਰਿਗਵੇਦ ਵਿੱਚ ਕੀਟਾਣੂਆਂ ਨੂੰ ਮਾਨਸਿਕ ਰੋਗ ਉਤਪੰਨ ਕਰਨ ਵਾਲਾ ਕਿਹਾ ਗਿਆ ਹੈ ਤੇ ਰੋਗਾਂ ਦਾ ਤੀਸਰਾ ਕਾਰਨ ਹੈ ਵਾਤ ਪਿੱਤ ਕਫ। ਵੇਦਾਂ ਵਿੱਚ ਸਾਨੂੰ ਸਿਹਤ ਸੰਭਾਲ ਵਾਸਤੇ ਅਨੇਕ ਚਿਕਿਤਸਾ ਪੱਧਤੀਆਂ ਦਾ ਪਤਾ ਚੱਲਦਾ ਹੈ। ਵੈਦਿਕ ਕਾਲ ਵਿੱਚ 2 ਮਹਾਨ ਚਿਕਿਤਸਕ ਹੋਏ ਹਨ, ਉਹਨਾਂ ਦੇ ਨਾਮ ਹੈ ਅਸ਼ਵਨੀ ਕੁਮਾਰ, ਦੇਵਾ ਨਾਮ ਭਿਸ਼ਜਾਊ। ਉਹ ਦੇਵਤਾਵਾਂ ਦੀ ਚਿਕਿਤਸਾ ਕਰਦੇ ਸੀ। ਉਹ ਕੇਵਲ ਔਸ਼ਧੀ ਵਿਗਿਆਨ ਵਿੱਚ ਹੀ ਨਹੀਂ ਬਲਕਿ ਸ਼ਲ ਚਿਕਿਤਸਾ ਵਿੱਚ ਵੀ ਬੜੇ ਮਾਹਿਰ ਤੇ ਹੋਣਹਾਰ ਸੀ। ਰਿਗਵੇਦ ਵਿੱਚ ਕਿਹਾ ਗਿਆ ਹੈ ਕਿ ਸਰੀਰ ਰੂਪੀ ਰੱਥ ਦੇ ਸਾਰੇ ਰੋਗ ਧਰਤੀ ਤੇ ਸੂਰਜ ਨਾਲ ਦੂਰ ਹੋ ਸਕਦੇ ਹਨ। ਵੇਦਾਂ ਵਿੱਚ ਸਾਨੂੰ ਜਿਹੜੀਆਂ ਚਿਕਿਤਸਾ ਪੱਧਤੀਆਂ ਦਾ ਪਤਾ ਚੱਲਦਾ ਹੈ ਉਹ ਇਸ ਪ੍ਰਕਾਰ ਹਨ। ਪਹਿਲੀ ਚਿਕਿਤਸਾ ਪੱਧਤੀ ਦਾ ਨਾਮ ਹੈ ਬਨਸਪਤੀ ਚਿਕਿਤਸਾ। ਰਿਗਵੇਦ ਵਿੱਚ ਚਿਕਿਤਸਕ ਨੂੰ ਭਿਸ਼ਕ ਕਿਹਾ ਗਿਆ ਹੈ ਤੇ ਅਨੇਕ ਰੋਗਾਂ ਨੂੰ ਦੂਰ ਕਰਨ ਲਈ ਅਸ਼ਵਾਵਤੀ, ਸੋਮਾਵਤੀ, ਊਰਜਯੰਤੀ ਨਾਮ ਵਾਲੀ ਔਸ਼ਧੀਆਂ ਦਾ ਉਲੇਖ ਮਿਲਦਾ ਹੈ। ਰਿਗਵੇਦ ਵਿੱਚ ਐਸੀ ਔਸ਼ਧੀਆਂ ਦਾ ਵਰਣਨ ਵੀ ਮਿਲਦਾ ਹੈ ਜਿਹੜੀਆਂ ਤਲਵਾਰ ਆਦਿ ਨਾਲ ਕੱਟੀਆਂ ਹੱਡੀਆਂ ਨੂੰ ਤੇ ਮਾਸਪੇਸ਼ੀਆਂ ਨੂੰ ਚਮੜੀ ਨਾਲ ਜੋੜ ਕੇ ਜ਼ਖਮ ਤੋਂ ਰਿਸਦੇ ਹੋਏ ਖੂਨ ਨੂੰ ਬੰਦ ਕਰ ਦਿੰਦੀਆਂ ਹਨ। ਰਿਗਵੇਦ ਵਿੱਚ ਕੱਟੀ ਹੋਈ ਲੱਤ ਦੀ ਜਗ੍ਹਾ ਲੋਹੇ ਦੀ ਲੱਤ ਲਗਾਉਣ ਦਾ ਵੀ ਵਰਣਨ ਮਿਲਦਾ ਹੈ। ਅਨੇਕ ਰੋਗਾਂ ਨੂੰ ਦੂਰ ਕਰਨ ਵਾਸਤੇ ਵੇਦਾਂ ਵਿੱਚ ਲਾਖ, ਪਿਲੱਖਣ, ਪੀਪਲ, ਖੈਰ, ਬੜ, ਢਾਕ ਆਦਿ ਵਰਿਕਸ਼ਾਂ ਤੋਂ ਬਣਨ ਵਾਲੀ ਔਸ਼ਧੀਆਂ ਦਾ ਵੀ ਵਰਣਨ ਮਿਲਦਾ ਹੈ। ਅਥਰਵੇਦ ਵਿੱਚ ਇੱਕ ਦਰਬ ਨਾਮ ਵਾਲੀ ਔਸ਼ਧੀ ਦਾ ਉਲੇਖ ਹੈ ਜਿਹਦੇ ਗ੍ਰਹਿਣ ਕਰਨ ਨਾਲ ਗੁੱਸੇ ਵਾਲੇ ਮਨੁੱਖ ਦਾ ਗੁੱਸਾ ਘੱਟ ਕੀਤਾ ਜਾ ਸਕਦਾ ਹੈ। ਉੱਥੇ ਅੱਖਾਂ ਦੇ ਰੋਗਾਂ ਨੂੰ ਸ਼ਾਂਤ ਕਰਨ ਵਾਸਤੇ ਕੁਸ਼ਠ ਨਾਮ ਦੀ ਔਸ਼ਧੀ ਦਾ ਉਲੇਖ ਮਿਲਦਾ ਹੈ। ਹਵਾ ਨਾਲ ਹੋਣ ਵਾਲੇ ਰੋਗਾਂ ਤੇ ਸਰੀਰਕ ਦੁੱਖਾਂ ਨੂੰ ਸ਼ਾਂਤ ਕਰਨ ਵਾਸਤੇ ਪਿੱਪਲੀ ਨਾਮ ਦੀ ਔਸ਼ਧੀ ਦਾ ਤੇ ਵਾਲਾਂ ਨਾਲ ਸੰਬੰਧਿਤ ਰੋਗਾਂ ਵਾਸਤੇ ਨਿਤਤਨੀ ਨਾਮ ਦੀ ਔਸ਼ਧੀ ਦਾ ਉਲੇਖ ਮਿਲਦਾ ਹੈ। ਇਸੇ ਤਰ੍ਹਾਂ ਬਲੱਡ ਕੋਲੈਸਟਰੋਲ ਨੂੰ ਕੰਟਰੋਲ ਕਰਨ ਵਾਸਤੇ ਅਰਜੁਨ ਨਾਮ ਦੇ ਰੁੱਖ ਦੀ ਛਾਲ ਦੀ ਕਵੱਥ ਦਾ ਉਲੇਖ ਹੈ। ਚਮੜੀ ਦੇ ਰੋਗਾਂ ਵਾਸਤੇ ਤੁਲਸੀ ਦਾ ਅਨੇਕ ਸਥਾਨਾਂ ਤੇ ਉਲੇਖ ਮਿਲਦਾ ਹੈ। ਅਥਰਵੇਦ ਵਿੱਚ ਸੱਪਾਂ ਦੇ ਅਨੇਕ ਪ੍ਰਕਾਰ ਦੇ ਜ਼ਹਿਰ ਨੂੰ ਮਾਰਨ ਵਾਲੀ ਔਸ਼ਧੀਆਂ ਦਾ ਉਲੇਖ ਮਿਲਦਾ ਹੈ। ਅਥਰਵੇਦ ਤੇ ਰਿਗਵੇਦ ਵਿੱਚ ਬੁਢਾਪੇ ਨੂੰ ਦੂਰ ਕਰਨ ਵਾਲੀ ਤਥਾ ਲੰਬੀ ਉਮਰ ਦੇਣ ਵਾਲੀ ਅਨੇਕ ਔਸ਼ਧੀਆਂ ਦਾ ਵਰਣਨ ਮਿਲਦਾ ਹੈ। ਦੂਸਰੀ ਚਿਕਿਤਸਾ ਪੱਧਤੀ ਦਾ ਨਾਮ ਹੈ ਜਲ ਚਿਕਿਤਸਾ। ਵੇਦਾਂ ਵਿੱਚ ਜਲ ਨੂੰ ਅੰਮ੍ਰਿਤ ਕਿਹਾ ਗਿਆ ਹੈ। ਜਿਸ ਤਰ੍ਹਾਂ ਅੰਮ੍ਰਿਤ ਸਰੀਰਕ ਤੇ ਮਾਨਸਿਕ ਰੋਗਾਂ ਨੂੰ ਦੂਰ ਕਰ ਨਿਰੋਗਤਾ ਤੇ ਲੰਬੀ ਉਮਰ ਪ੍ਰਦਾਨ ਕਰਦਾ ਹੈ, ਉਸੇ ਤਰ੍ਹਾਂ ਸ਼ੁੱਧ ਜਲ ਦੇ ਪ੍ਰਯੋਗ ਨਾਲ ਵੀ ਸਾਰੇ ਲਾਭ ਪ੍ਰਾਪਤ ਹੁੰਦੇ ਹਨ। ਅਥਰਵੇਦ ਵਿੱਚ ਜਲ ਨੂੰ ਊਰਜ ਅਰਥਾਤ ਬਲ, ਅੱਖਾਂ ਨੂੰ ਤੇਜ ਜੋਤ ਪ੍ਰਦਾਨ ਕਰਨ ਵਾਲਾ ਕਿਹਾ ਗਿਆ ਹੈ। ਆਪੋ ਹਿਸ਼ਠਾ ਮਯੋ ਭਵਸਥਾ ਨਾ ਊਰਜੇ ਦਦਾਤਨ। ਅੱਗ ਦੇ ਸੰਯੋਗ ਨਾਲ ਰੋਗਾਂ ਨੂੰ ਸ਼ਾਂਤ ਕਰਨ ਵਾਲੀ ਔਸ਼ਧੀ ਕਹਿ ਕੇ ਠੰਡੇ ਤੇ ਗਰਮ ਜਲ ਨਾਲ ਕੀਤੇ ਜਾਣ ਵਾਲੇ ਉਪਚਾਰਾਂ ਕਰਨ ਦਾ ਸੰਕੇਤ ਕੀਤਾ ਗਿਆ ਹੈ। ਅਥਰਵੇਦ ਦੇ ਮੰਤਰਾਂ ਵਿੱਚ ਦਿਲ ਅਰਥਾਤ ਕਾਲਜੇ ਦੀ ਜਲਨ, ਅੱਖਾਂ, ਅੱਡੀਆਂ ਤੇ ਪੰਜਿਆਂ ਦੀ ਜਲਨ ਨੂੰ ਸ਼ਾਂਤ ਕਰਨ ਵਾਸਤੇ ਜਲ ਦਾ ਉਪਯੋਗ ਦੱਸਿਆ ਗਿਆ ਹੈ। ਮੰਦਿਰਾਂ, ਗੁਰਦੁਆਰਿਆਂ ਵਿੱਚ ਇਸ਼ਨਾਨ, ਪੂਜਾ, ਆਚਮਨ ਆਦਿ ਧਾਰਮਿਕ ਦ੍ਰਿਸ਼ਟੀ ਨਾਲ ਜਲ ਦੇ ਲਾਜ਼ਮੀ ਹੋਣ ਦੇ ਕਾਰਨ ਉੱਥੇ ਤਲਾਬ ਆਦਿ ਹੁੰਦੇ ਹਨ। ਮੰਦਿਰਾਂ, ਗੁਰਦੁਆਰਿਆਂ ਵਿੱਚ ਇਹੋ ਜਿਹਾ ਜਲ ਮਿਲਦਾ ਹੈ ਜਿਹੜਾ ਪੀਣ ਤੇ ਹੋਰ ਇਸ਼ਨਾਨ ਕਰਨ ਤੇ ਅਨੇਕ ਰੋਗਾਂ ਨੂੰ ਸ਼ਾਂਤ ਕਰਦਾ ਹੈ। ਜਿਸ ਤਰ੍ਹਾਂ ਬਦਰੀਨਾਥ ਵਿੱਚ ਗਰਮ ਪਾਣੀ, ਰਾਮੇਸ਼ਵਰਮ ਵਿੱਚ 24 ਖੂਹ ਹਨ ਜਿਨ੍ਹਾਂ ਦਾ ਪਾਣੀ ਅਲੱਗ ਅਲੱਗ ਕਿਸਮਾਂ ਦੇ ਰੋਗਾਂ ਨੂੰ ਦੂਰ ਕਰਦਾ ਹੈ। ਵਿਦੇਸ਼ਾਂ ਵਿੱਚ ਜਲ ਚਿਕਿਤਸਾ ਨੂੰ

0: ਹਾਈਡਰੋਥੈਰੇਪੀ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਾਕਿਰਤਿਕ ਚਿਕਿਤਸਾ ਵਿੱਚ ਵੀ ਜਲ ਦੇ ਨਾਲ ਰੋਗਾਂ ਨੂੰ ਦੂਰ ਕਰਨ ਦੀ ਅਨੇਕ ਵਿਧੀਆਂ ਦਾ ਉਲੇਖ ਮਿਲਦਾ ਹੈ। ਬੁਖਾਰ ਹੋਣ ਤੇ ਰੋਗੀ ਦੇ ਸਿਰ ਤੇ ਠੰਡੀ ਪੱਟੀ ਤੇ ਗਰਮ ਪੱਟੀ ਆਦਿ ਰੱਖ ਕੇ ਬੁਖਾਰ ਨੂੰ ਤੇਜ਼ੀ ਨਾਲ ਘੱਟ ਕਰਨ ਦਾ ਰਿਵਾਜ ਅੱਜ ਵੀ ਹੈ। ਐਲੋਪੈਥੀ ਵਿੱਚ ਵੀ ਜਲ ਦਾ ਆਪਣਾ ਮਹੱਤਵ ਹੈ। ਡੀਹਾਈਡਰੇਸ਼ਨ ਦਾ ਇਲਾਜ ਜਲ ਨਾਲ ਹੀ ਸੰਭਵ ਹੁੰਦਾ ਹੈ। ਜਲ ਵਿੱਚ ਤੀਰ ਤਲਵਾਰ ਆਦਿ ਨਾਲ ਕੱਟ ਜਾਣ ਤੇ ਬਣੇ ਹੋਏ ਜ਼ਖਮਾਂ ਨੂੰ ਭਰਨ ਦੀ ਸ਼ਕਤੀ ਵੀ ਹੁੰਦੀ ਹੈ। ਜਲ ਨਾਲ ਯਕਸ਼ਮਾ ਰੋਗ ਨੂੰ ਵੀ ਸ਼ਾਂਤ ਕੀਤਾ ਜਾ ਸਕਦਾ ਹੈ। ਜਲ ਚਿਕਿਤਸਾ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਰੋਗ ਦਾ ਹੀ ਨਹੀਂ ਬਲਕਿ ਰੋਗ ਦੀ ਜੜ੍ਹ ਦਾ ਇਲਾਜ ਕਰਦਾ ਹੈ। ਐਸੇ ਕਰਕੇ ਜਲ ਨੂੰ ਔਸ਼ਧੀ ਦੇ ਰੂਪ ਵਿੱਚ ਗ੍ਰਹਿਣ ਕਰਕੇ ਅਨੇਕ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਐਸੇ ਨੂੰ ਜਲ ਚਿਕਿਤਸਾ ਕਿਹਾ ਜਾਂਦਾ ਹੈ। ਅਗਲੀ ਚਿਕਿਤਸਾ ਹੈ ਅੱਗ ਚਿਕਿਤਸਾ ਜਾਂ ਅਗਨੀ ਚਿਕਿਤਸਾ। ਵੇਦਾਂ ਵਿੱਚ ਅੱਗ ਨੂੰ ਗ੍ਰਹਿਪਤੀ ਕਿਹਾ ਗਿਆ ਹੈ। ਯੱਗ ਵਿੱਚ ਕਈ ਪ੍ਰਕਾਰ ਦੀ ਜੜੀ ਬੂਟੀਆਂ ਦਾ ਪ੍ਰਯੋਗ ਕੀਤਾ ਜਾਂਦਾ ਸੀ ਜਿਨ੍ਹਾਂ ਦੇ ਅੱਗ ਦੇ ਸੰਯੋਗ ਨਾਲ ਵਾਤਾਵਰਣ ਨੂੰ ਸ਼ੁੱਧ ਕਰਨ ਤੇ ਅਨੇਕ ਰੋਗਾਂ ਨੂੰ ਨਸ਼ਟ ਕਰਨ ਦਾ ਵਰਣਨ ਮਿਲਦਾ ਹੈ। ਅਥਰਵੇਦ ਤੇ ਯਜੁਰਵੇਦ ਵਿੱਚ ਕਿਹਾ ਗਿਆ ਹੈ ਕਿ ਜਦੋਂ ਅੰਮ੍ਰਿਤ ਦੇ ਸਮਾਨ ਘਿਓ ਵਿੱਚ ਮਿਲਾ ਕੇ ਸਰਵਸ਼੍ਰੇਸ਼ਠ ਜੜੀ ਬੂਟੀਆਂ ਅੱਗ ਵਿੱਚ ਜਲਾਈਆਂ ਜਾਂਦੀਆਂ ਹਨ ਤੇ ਉਹਨਾਂ ਤੇ ਨਿਕਲਣ ਵਾਲਾ ਧੂੰਆਂ ਅਨੇਕ ਰੋਗਾਂ ਨੂੰ ਨਸ਼ਟ ਕਰਦਾ ਹੈ ਤੇ ਸਰੀਰ ਵਿੱਚ ਦਾਖਲ ਹੋ ਕੇ ਵਾਤ ਪਿੱਤ ਕਫ ਆਦਿ ਰੋਗਾਂ ਨੂੰ ਦੂਰ ਕਰਕੇ ਜੀਵਨ ਦੇਣ ਵਾਲੇ ਤੱਤਾਂ ਨੂੰ ਵਧਾਉਂਦਾ ਹੈ। ਅਥਰਵੇਦ ਵਿੱਚ ਕਰਪੂਰ, ਅਜਵੈਨ, ਗੁੱਗਲ ਆਦਿ ਦੇ ਧੂੰਏ ਨੂੰ ਵੀ ਅਨੇਕ ਰੋਗਾਂ ਦਾ ਨਾਸ਼ਕ ਕਿਹਾ ਗਿਆ ਹੈ। ਅੱਜ ਵੀ ਜੇਕਰ ਪ੍ਰਾਚੀਨ ਸਮੇਂ ਦੇ ਅਨੁਸਾਰ ਘਰਾਂ ਵਿੱਚ ਰੋਜ਼ਾਨਾ ਹਵਨ ਯੱਗ ਕੀਤੇ ਜਾਣ ਤੇ ਵਾਤਾਵਰਣ ਸ਼ੁੱਧ ਹੋਵੇਗਾ ਹੀ, ਨਾਲ ਹੀ ਰੋਗਾਂ ਦੇ ਕੀਟਾਣੂ ਵੀ ਨਸ਼ਟ ਹੋਣਗੇ। ਤੇ ਹੋਰ ਉਹਨਾਂ ਦੀ ਸਵਾਹ ਫਸਲਾਂ ਵਾਸਤੇ ਬੜੀ ਉਪਯੋਗੀ ਦੱਸੀ ਗਈ ਹੈ ਕਿਉਂਕਿ ਹਵਨ ਦੀ ਸਵਾਹ ਧਰਤੀ ਨੂੰ ਉਪਜਾਊ ਬਣਾਉਂਦੀ ਹੈ ਤੇ ਦੀਮਕ ਆਦਿ ਅਨੇਕ ਪ੍ਰਕਾਰ ਦੇ ਕੀੜਿਆਂ ਤੋਂ ਬਚਾਉਂਦੀ ਹੈ। ਅਗਲੀ ਚਿਕਿਤਸਾ ਹੈ ਵਾਯੂ ਚਿਕਿਤਸਾ। ਵੇਦਾਂ ਵਿੱਚ ਵਾਯੂ ਅਰਥਾਤ ਹਵਾ ਨੂੰ ਸਿਹਤ ਦਾ ਦਾਤਾ ਤੇ ਰੋਗਾਂ ਨੂੰ ਸ਼ਾਂਤ ਕਰਨ ਵਾਲੀ ਕਿਹਾ ਗਿਆ ਹੈ। ਅਥਰਵੇਦ ਵਿੱਚ ਕਿਹਾ ਹੈ ਕਿ ਜਦੋਂ ਅਸੀਂ ਸਾਹ ਦੁਆਰਾ ਸ਼ੁੱਧ ਹਵਾ ਅੰਦਰ ਖਿੱਚਦੇ ਹਾਂ ਤੇ ਉਹ ਦਕਸ਼ ਅਰਥਾਤ ਸ਼ਕਤੀ ਪ੍ਰਦਾਨ ਕਰਦਾ ਹੈ ਤੇ ਜਦੋਂ ਸਾਹ ਦੁਆਰਾ ਦੂਸ਼ਿਤ ਵਾਯੂ ਨੂੰ ਬਾਹਰ ਕੱਢਦੇ ਹਾਂ ਤੇ ਉਹ ਆਪਣੇ ਨਾਲ ਰਪਾ ਅਰਥਾਤ ਰੋਗਾਂ ਨੂੰ ਬਾਹਰ ਲੈ ਜਾਂਦਾ ਹੈ। ਅਥਰਵੇਦ ਵਿੱਚ ਵਿਯੁਗ ਵੀ ਵਿਮੁੰਚ ਕਹਿ ਕੇ ਸਾਹ ਦੀ ਖਾਸ ਯੋਜਨਾ ਨੂੰ ਮੁਕਤੀ ਦਾ ਸਾਧਨ ਕਿਹਾ ਗਿਆ ਹੈ। ਇਸੇ ਤਰ੍ਹਾਂ ਵੇਦਾਂ ਵਿੱਚ ਸ਼ੁੱਧ ਵਾਯੂ ਦੇ ਪ੍ਰਯੋਗ ਨੂੰ ਔਸ਼ਧੀ ਕਹਿ ਕੇ ਵੈਦਿਕ ਮਹਾਂਪੁਰਖਾਂ ਨੇ ਪ੍ਰਾਣਾਯਾਮ ਵਿਧੀ ਦੇ ਇੱਕ ਬਹੁਮੁੱਲ ਸਿਧਾਂਤ ਨੂੰ ਬਣਾਇਆ ਸੀ ਜੋ ਕਿ ਭਾਰਤ ਦੇ ਰਿਸ਼ੀਆਂ ਦੀ ਅਨੋਖੀ ਦੇਣ ਹੈ ਤੇ ਨਿਸ਼ਚਿਤ ਰੂਪ ਵਿੱਚ ਇੱਕ ਪੂਰਨ ਚਿਕਿਤਸਾ ਪੱਧਤੀ ਹੈ। ਅਗਲੀ ਚਿਕਿਤਸਾ ਪੱਧਤੀ ਹੈ ਸੂਰਜ ਚਿਕਿਤਸਾ। ਵੈਦਿਕ ਰਿਸ਼ੀਆਂ ਨੇ ਸੂਰਜ ਨੂੰ ਕੇਵਲ ਅੱਗ ਜਾਂ ਅਨੇਕ ਗੈਸਾਂ ਦਾ ਗੋਲਾ ਹੀ ਨਹੀਂ ਬਲਕਿ ਅਸੀਮ ਸੱਤਾ ਦਾ ਪ੍ਰਤੀਬਿੰਬ ਮੰਨਿਆ ਹੈ। ਅਥਰਵੇਦ ਵਿੱਚ ਸੂਰਜ ਦੀ ਸੱਤ ਰੰਗ ਵਾਲੀ ਕਿਰਨਾਂ ਨੂੰ ਅਨੇਕ ਰੋਗਾਂ ਦਾ ਨਾਸ਼ ਕਰਨ ਵਾਲਾ ਕਿਹਾ ਗਿਆ ਹੈ। ਆਧੁਨਿਕ ਚਿਕਿਤਸਾ ਪੱਧਤੀ ਵਿੱਚ ਵੀ ਸੂਰਜ ਦੀ ਕਿਰਨਾਂ ਨਾਲ ਪੀਲੀਆ ਆਦਿ ਰੋਗਾਂ ਨੂੰ ਦੂਰ ਕਰਨ ਦਾ ਉਪਾਅ ਦੱਸਿਆ ਜਾਂਦਾ ਹੈ। ਪ੍ਰਾਕਿਰਤਿਕ ਚਿਕਿਤਸਾ ਪੱਧਤੀ ਦੇ ਜਾਣਕਾਰ ਚਿਕਿਤਸਕ ਅਨੇਕ ਰੋਗਾਂ ਦੀ ਸ਼ਾਂਤੀ ਵਾਸਤੇ ਸੂਰਜ ਦੀ ਕਿਰਨਾਂ ਵਿੱਚ ਤਿਆਰ ਹਰੇ, ਨੀਲੇ, ਲਾਲ ਰੰਗ ਵਾਲੇ ਪਾਣੀ ਅਤੇ ਤੇਲ ਆਦਿ ਨੂੰ ਦਵਾਈ ਦੇ ਰੂਪ ਵਿੱਚ ਪ੍ਰਯੋਗ ਕਰਨ ਦੀ ਸਲਾਹ ਦਿੰਦੇ ਹਨ। ਅਥਰਵੇਦ ਦੇ ਅਨੇਕ ਮੰਤਰਾਂ ਵਿੱਚ ਕਿਹਾ ਗਿਆ ਹੈ ਕਿ ਸਵੇਰ ਦੇ ਸਮੇਂ ਸੂਰਜ ਵਿੱਚੋਂ ਅਲਟਰਾਵਾਇਲਟ ਰੇਜ਼ ਨਿਕਲਦੀਆਂ ਹਨ ਜਿਨ੍ਹਾਂ ਦੇ ਵਿੱਚ ਰੋਗਾਂ ਨੂੰ ਸ਼ਾਂਤ ਕਰਨ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ ਅਤੇ ਸਰੀਰ ਵਿੱਚ ਵਿਟਾਮਿਨ ਬੀ, ਸੀ ਤਥਾ ਡੀ ਦੀ ਕਮੀ ਨਾਲ ਹੋਣ ਵਾਲੇ ਰੋਗ ਸ਼ਾਂਤ ਹੁੰਦੇ ਹਨ। ਵੇਦਾਂ ਵਿੱਚ ਸਰਕੂਲੇਟਰੀ ਸਿਸਟਮ ਆਫ ਬਲੱਡ ਅਰਥਾਤ ਰਕਤ ਪ੍ਰਵਾਹ ਚੱਕਰ ਦਾ ਵੀ ਵਰਣਨ ਮਿਲਦਾ ਹੈ। ਉੱਥੇ ਖੂਨ ਵਾਸਤੇ ਆਪਹ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਅਥਰਵੇਦ ਵਿੱਚ ਸੂਰਜ ਦੀ ਕਿਰਨਾਂ ਨੂੰ ਦਿਲ ਦੇ ਰੋਗਾਂ ਨੂੰ ਸ਼ਾਂਤ ਕਰਨ ਵਾਲਾ ਤੇ ਕੀਟਾਣੂਆਂ ਨੂੰ ਨਸ਼ਟ ਕਰਨ ਵਾਲਾ ਕਿਹਾ ਗਿਆ ਹੈ। ਅੰਤਿਮ ਤੇ ਅਗਲੀ ਚਿਕਿਤਸਾ ਹੈ ਛਲ ਚਿਕਿਤਸਾ। ਵੇਦਾਂ ਵਿੱਚ ਛਲ ਚਿਕਿਤਸਾ ਦਾ ਵੀ ਉਲੇਖ ਮਿਲਦਾ ਹੈ। ਅੱਜ ਪਲਾਸਟਿਕ ਛਲ ਚਿਕਿਤਸਾ ਨੂੰ ਅੱਜ ਦੇ ਯੁੱਗ ਦੀ ਦੇਣ ਮੰਨਿਆ ਜਾਂਦਾ ਹੈ ਪਰ ਇਸ ਖੇਤਰ ਵਿੱਚ ਈਸਾ ਤੋਂ ਵੀ ਪਹਿਲਾਂ ਭਾਰਤੀ ਛਲ ਚਿਕਿਤਸਕ ਸੁਸ਼ਰੁਤ ਨੇ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ। ਉਹਨਾਂ ਨੇ ਛਲ ਕ੍ਰਿਆ ਦੇ ਸਾਧਨਾਂ ਨਾਲ ਦਿਮਾਗ ਦੀ ਛਲ ਕ੍ਰਿਆ ਸਫਲਤਾਪੂਰਵਕ ਕੀਤੀ ਸੀ। ਸੁਸ਼ਰੁਤ ਸੰਗੀਤਾ ਵਿੱਚ ਚਿਕਿਤਸਾਲੇ ਦੇ ਅਨੇਕ ਨਿਯਮਾਂ ਦਾ ਵਰਣਨ ਮਿਲਦਾ ਹੈ ਜਿਨ੍ਹਾਂ ਤੇ ਸਾਡੇ ਦੇਸ਼ ਤੋਂ ਜ਼ਿਆਦਾ ਬਾਹਰ ਦੇ ਦੇਸ਼ਾਂ ਦੇ ਵਿਗਿਆਨਿਕ ਖੋਜ ਕਰ ਰਹੇ ਹਨ। ਅਥਰਵੇਦ ਵਿੱਚ ਰੁਕੇ ਹੋਏ ਪਿਸ਼ਾਬ ਨੂੰ ਸਲਾਈ ਨਾਲ ਕੱਢਣ ਦਾ ਉਲੇਖ ਮਿਲਦਾ ਹੈ। ਛਲ ਚਿਕਿਤਸਾ ਦਾ ਸੰਬੰਧ ਸਰੀਰ ਦੇ ਬਾਹਰੀ ਤੇ ਅੰਦਰੂਨੀ ਅੰਗਾਂ ਨੂੰ ਕੱਟਣ ਵੱਢਣ ਲਈ ਅਨੇਕ ਪ੍ਰਕਾਰ ਦੇ ਛੋਟੇ ਵੱਡੇ ਸ਼ਸਤਰਾਂ ਦੀ ਜ਼ਰੂਰਤ ਹੁੰਦੀ ਹੈ। ਅਤਾ ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸੰਸਕ੍ਰਿਤ ਸਾਹਿਤ ਵਿੱਚ ਅਨੇਕ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਲਈ ਅਨੇਕ ਪੱਧਤੀਆਂ ਦਾ ਵਰਣਨ ਮਿਲਦਾ ਹੈ। ਵੇਦਾਂ ਵਿੱਚ ਚਿਕਿਤਸਾ ਵਿਗਿਆਨ ਸੰਬੰਧੀ ਜਾਣਕਾਰੀ ਮਿਲਦੀ ਹੈ।
1: ਤੁਸੀਂ ਸੁਣ ਰਹੇ ਸੀ

0: 7039 हमारा ईमेल आईडी है feedbackamc1@gmail.com आई रिपीट feedbackamc1@gmail.com दिस प्रोग्राम इज प्रोड्यूस्ड एंड स्पॉन्सर्ड बाय एडवेंटिस्ट मीडिया सेंटर
1: ਹੁਣੇ ਤੁਸੀਂ ਸੁਣ ਰਹੇ ਸੀ ਸਪਾਂਸਰਡ ਪ੍ਰੋਗਰਾਮ ਲਮਹੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ
2: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਟੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਯਲਗਾਰ ਫਿਲਮ ਤੋਂ।

0: ਕੱਲ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਉੱਤਰਾਖੰਡ ਵਿੱਚ ਖਰਾਬ ਮੌਸਮ ਕਾਰਨ ਚਾਰ ਧਾਮ ਯਾਤਰਾ ਕੱਲ੍ਹ ਤੱਕ ਮੁਲਤਵੀ ਕੀਤੀ ਗਈ। ਸਬੰਧਤ ਵਿਭਾਗਾਂ ਨੂੰ 24 ਘੰਟੇ ਅਲਰਟ ਰਹਿਣ ਦੇ ਨਿਰਦੇਸ਼। ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਕਬੱਡੀ ਟੀਮਾਂ ਨੇ ਈਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ 138ਵਾਂ ਐਪੀਸੋਡ ਆਕਾਸ਼ਵਾਣੀ ਤੇ ਦੂਰਦਰਸ਼ਨ ਨੈਟਵਰਕ ਦੇ ਨਾਲ ਨਾਲ ਆਕਾਸ਼ਵਾਣੀ ਨਿਊਜ਼ ਵੈਬਸਾਈਟ ਅਤੇ ਨਿਊਜ਼ ਆਨ AIR ਮੋਬਾਈਲ ਐਪ ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਆਕਾਸ਼ਵਾਣੀ ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਵੱਖ ਵੱਖ ਖੇਤਰੀ ਭਾਸ਼ਾਵਾਂ 'ਚ ਵੀ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲਮ ਦੇ ਭਵਿੱਖ ਲਈ ਨੀਲੀ ਅਰਥ ਵਿਵਸਥਾ ਵਿੱਚ ਅਥਾਹ ਸੰਭਾਵਨਾਵਾਂ ਨੇ ਅਤੇ ਸਹਿਕਾਰੀ ਖੇਤਰ ਨੂੰ ਇਸ ਦਾ ਲਾਭ ਉਠਾਉਣਾ ਚਾਹੀਦੈ। ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਕੇਰਲਮ ਦੇ ਕੁੰਦਰਾ ਵਿੱਚ ਰਾਸ਼ਟਰੀ ਸਹਿਕਾਰੀ ਖਪਤਕਾਰ ਸੰਘ ਦੇ ਭਾਰਤੀ ਸੰਘ ਦੇ ਸ਼ੀ ਮਾਰਟ ਪਹਿਲਕਦਮੀ ਦੇ ਤਹਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਆਜ਼ਾਦੀ ਤੋਂ ਬਾਅਦ ਕੇਂਦਰ 'ਚ ਸਹਿਕਾਰਤਾ ਮੰਤਰਾਲੇ ਦੀ ਮੰਗ ਕਰ ਰਹੇ ਨੇ। ਨਰਿੰਦਰ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਇਸ ਦਿਸ਼ਾ 'ਚ ਕਦਮ ਚੁੱਕੇ ਗਏ ਨੇ ਜੋ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਏ ਨੇ। ਅਮਿਤ ਸ਼ਾਹ ਨੇ ਕਿਹਾ ਕਿ ਸ਼ੀ ਮਾਰਟ ਸੰਕਲਪ ਮਹਿਲਾ ਉਦਮੀਆਂ ਨੂੰ ਬਾਜ਼ਾਰ ਨਾਲ ਜੋੜਨ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕਰੇਗਾ।
1: NCCF द्वारा 2500 से अधिक रिटेल आउटलेट्स के साथ साथ केरलम, तमिलनाडु और कर्नाटक में 300 से अधिक सी मार्ट स्टोर भारत ब्रांड उत्पाद और लोकल उत्पाद इसके लिए उपलब्ध हो जाएंगे, जिसके कारण प्रोक्योरमेंट, प्रोसेसिंग, ब्रांडिंग, पैकेजिंग और डायरेक्ट रिटेल मार्केट, इस सभी का फायदा किसानों को और इसके साथ साथ महिला उद्यमियों को मिलेगा।
0: ਸਰਵਉੱਚ ਅਦਾਲਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਨਾਗਰਿਕਾਂ ਵੱਲੋਂ ਮਦਦ ਮੰਗਣ ਦੀ ਉਡੀਕ ਕਰਨ ਦੀ ਬਜਾਏ ਲੋੜਵੰਦਾਂ ਤੱਕ ਖੁਦ ਹੀ ਪਹੁੰਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੀੜਤ ਆਪਣੇ ਕਾਨੂੰਨੀ ਅਧਿਕਾਰਾਂ ਤੋਂ ਅਣਜਾਣ ਨੇ ਤੇ ਉਨ੍ਹਾਂ ਨੂੰ ਪਤਾ ਨਹੀਂ ਕਿ ਮਦਦ ਲਈ ਕਿਸ ਜਗ੍ਹਾ ਜਾਣਾ ਹੈ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਬਿਆਨ ਪਟਨਾ 'ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦੇ ਉਦਘਾਟਨ ਸਮਾਰੋਹ 'ਚ ਦਿੱਤਾ। ਚੀਫ਼ ਜਸਟਿਸ ਨੇ ਕਿਹਾ ਕਿ ਇਹ ਕੇਂਦਰ ਪੀੜਤ ਕੇਂਦਰਿਤ ਕੇਸ ਪ੍ਰਬੰਧਨ ਪ੍ਰਣਾਲੀ ਵਜੋਂ ਕੰਮ ਕਰੇਗਾ ਤੇ ਪੀੜਤਾਂ ਨੂੰ ਉਨ੍ਹਾਂ ਦੇ ਮਾਮਲਿਆਂ ਦੇ ਵੱਖ ਵੱਖ ਗੇੜ ਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਵੱਖ ਵੱਖ ਕੰਮ ਲਈ ਸਮਾਂ ਹੱਦ ਨਿਰਧਾਰਿਤ ਕੀਤੀ ਜਾਵੇਗੀ ਤੇ ਮਾਮਲਿਆਂ ਦੀ ਪ੍ਰਗਤੀ ਦੀ ਨਿਯਮਿਤ ਤੌਰ ਤੇ ਸਮੀਖਿਆ ਕੀਤੀ ਜਾਵੇਗੀ। ਇਸ ਨਵੇਂ ਕੇਂਦਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੀੜਤਾਂ ਨੂੰ ਨਿਆਂ ਦੇ ਨਾਲ ਨਾਲ ਕਾਨੂੰਨੀ ਪ੍ਰਕਿਰਿਆ ਦੌਰਾਨ ਜ਼ਰੂਰੀ ਮਦਦ ਵੀ ਜ਼ਰੂਰ ਮਿਲੇ। ਚੀਫ਼ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਬੱਚਿਆਂ ਵਿੱਚ ਨਸ਼ੇ ਦੀ ਲੱਤ ਨੂੰ ਸਿਰਫ਼ ਇੱਕ ਜਨਤਕ ਸਿਹਤ ਮੁੱਦੇ ਵਜੋਂ ਹੀ ਨਹੀਂ ਸਗੋਂ ਬਾਲ ਸੁਰੱਖਿਆ ਦੇ ਮਾਮਲੇ ਵਜੋਂ ਵੀ ਦੇਖਿਆ ਜਾਣਾ ਚਾਹੀਦੈ। ਉਹ ਅੱਜ ਪਟਨਾ 'ਚ ਬਚਪਨ ਨੂੰ ਬਹਾਲ ਕਰਨਾ, ਦੇਖਭਾਲ ਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦਾ ਨਸ਼ਾਖੋਰੀ ਰੋਕਥਾਮ ਤੇ ਮੁੜ ਵਸੇਬੇ ਵਿਸ਼ੇ ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਚੀਫ਼ ਜਸਟਿਸ ਨੇ ਕਿਹਾ,
2: चाइल्ड एनकाउंटर्स,
3: जब कोई बच्चा नशीले पदार्थ के संपर्क में आता है तो उसकी शिक्षा बाधित होती है, परिवार के साथ उसके संबंध तनावपूर्ण हो जाते हैं, उसके शारीरिक और मानसिक स्वास्थ्य पर प्रतिकूल प्रभाव पड़ता है और वो शोषण, हिंसा, मानव तस्करी और अन्य प्रकार के कई दुर्व्यवहारों के प्रति अधिक संवेदनशील हो जाता है। इसलिए बच्चों में नशीले पदार्थों का सेवन केवल जन स्वास्थ्य की चिंता के रूप में नहीं बल्कि समान रूप से बाल संरक्षण से जुड़ी चिंता के रूप में भी समझा जाना चाहिए।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ SIR ਦੌਰਾਨ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਬੂਥ ਲੈਵਲ ਅਫਸਰ ਉਨ੍ਹਾਂ ਵਿਅਕਤੀਆਂ ਦੇ ਘਰਾਂ ਦਾ ਦੌਰਾ ਕਰਨਗੇ ਤਾਂ ਜੋ ਜ਼ਰੂਰੀ ਦਸਤਾਵੇਜ਼ ਇਕੱਠੇ ਕੀਤੇ ਜਾ ਸਕਣ। BLOs ਫਿਰ ਇਨ੍ਹਾਂ ਦਸਤਾਵੇਜ਼ਾਂ ਨੂੰ ECI ਐਂਟੀਟੀ ਪਲੈਟਫਾਰਮ ਤੇ ਅਪਲੋਡ ਕਰਨਗੇ। ਇਹ ਫੈਸਲਾ ਨਵੀਂ ਦਿੱਲੀ ਵਿੱਚ ਕਮਿਸ਼ਨ ਦੀ ਮੀਟਿੰਗ ਦੌਰਾਨ ਲਿਆ ਗਿਆ। ਕਮਿਸ਼ਨ ਨੇ ਸਪਸ਼ਟ ਕੀਤਾ ਕਿ ਅਜਿਹੇ ਵਿਅਕਤੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਸੁਣਵਾਈ ਲਈ ਬੁਲਵਾਇਆ ਨਹੀਂ ਜਾਏਗਾ। ਸੁਣਵਾਈਆਂ ਸਿਰਫ਼ ਅਸਾਧਾਰਨ ਹਾਲਾਤ 'ਚ ਹੀ ਆਨਲਾਈਨ ਕੀਤੀਆਂ ਜਾਣਗੀਆਂ। ਜੇਕਰ ਸੁਣਵਾਈ ਜ਼ਰੂਰੀ ਹੋਵੇ ਤਾਂ ਵੋਟਰ ਆਪਣੇ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਆਪਣੇ ਤਰਫੋਂ ਪੇਸ਼ ਹੋਣ ਲਈ ਅਧਿਕਾਰਤ ਕਰ ਸਕਦੇ ਨੇ। ਬਿਹਾਰ ਤੇ ਪੱਛਮੀ ਬੰਗਾਲ ਸਮੇਤ 20 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ SIR ਪ੍ਰਕਿਰਿਆ ਪੂਰੀ ਹੋ ਗਈ ਹੈ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਕੱਲ੍ਹ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ

0: ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਦਾ ਜ਼ਿਕਰ ਕੀਤਾ। ਸ੍ਰੀ ਸੈਣੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਕੰਮ ਕੀਤਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬੰਗਲੁਰੂ ਵਿੱਚ IIT ਮਦਰਾਸ ਐਲੂਮਨੀ ਮੀਟ ਸੰਗਮ 'ਚ IIT ਮਦਰਾਸ ਯੂਨੀਕੋਰਨ ਵੈਂਚਰ ਫੰਡ ਦੀ ਸ਼ੁਰੂਆਤ ਕੀਤੀ। ਸ੍ਰੀਮਤੀ ਸੀਤਾਰਮਨ ਨੇ ਭਾਰਤ ਦੇ ਸਿਖਰਲੇ 5 ਅਰਥਚਾਰਿਆਂ ਤੋਂ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਵੱਡੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਬਣਨ ਦੇ ਬਦਲਾਅ ਨੂੰ ਵੀ ਉਜਾਗਰ ਕੀਤਾ। ਉਤਰਾਖੰਡ ਵਿੱਚ ਖਰਾਬ ਮੌਸਮ ਕਾਰਨ 4 ਧਾਮ ਯਾਤਰਾ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁੰਬਨ ਨੇ ਦੱਸਿਆ ਕਿ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ। ਸ਼ਰਧਾਲੂਆਂ ਨੂੰ ਮੌਸਮ ਦੀ ਨਿਗਰਾਨੀ ਕਰਨ ਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸ੍ਰੀ ਸੁੰਬਨ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਹੋਏਗੀ। ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਕੱਲ੍ਹ ਤੱਕ ਮੋਹਲੇਧਾਰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਬੰਧਤ ਵਿਭਾਗਾਂ ਨੂੰ 24 ਘੰਟੇ ਅਲਰਟ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ ਤੇ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ। ਦੇਹਰਾਦੂਨ ਸਮੇਤ ਰਾਜ ਦੇ ਜ਼ਿਆਦਾਤਰ ਹਿੱਸਿਆਂ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ। ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਉਧਰ ਉੱਤਰ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸੂਬੇ ਦੇ 63 ਜ਼ਿਲ੍ਹੇ ਭਾਰੀ ਮੀਂਹ ਦੀ ਮਾਰ ਹੇਠ ਨੇ ਤੇ ਪੂਰੇ ਸੂਬੇ 'ਚ ਸਿਰਫ ਇੱਕ ਦਿਨ ਵਿੱਚ ਔਸਤ ਨਾਲੋਂ 19 ਗੁਣਾ ਜ਼ਿਆਦਾ ਮੀਂਹ ਪਿਆ। ਸਾਰੇ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਹਾਈ ਅਲਰਟ 'ਤੇ ਹੈ ਤੇ ਲੋਕਾਂ ਨੂੰ ਸਿਰਫ ਜ਼ਰੂਰੀ ਕੰਮ ਹੋਣ 'ਤੇ ਹੀ ਆਪਣੇ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਸਾਡੇ ਪੱਤਰਕਾਰ ਨੇ ਦੱਸਿਆ ਕਿ ਸੂਬੇ ਦੇ ਕਈ ਹਿੱਸਿਆਂ 'ਚ ਪਿਛਲੇ 36 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ। ਓਡੀਸ਼ਾ ਵਿੱਚ ਵੀ ਘੱਟ ਦਬਾਅ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਨੇ ਰਾਜ ਦੇ ਕਈ ਹਿੱਸਿਆਂ ਖਾਸ ਕਰਕੇ ਉੱਤਰੀ ਜ਼ਿਲ੍ਹਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਦੋਵਾਂ ਟੀਮਾਂ ਨੇ ਅੱਜ ਜਾਪਾਨ 'ਚ ਏਸ਼ੀਆਈ ਖੇਡਾਂ 2026 'ਚ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ।
1: In the women's kabaddi, India bagged the third gold of the games, and in an unbelievable contest, in an exceptional match versus Iran, it is India's girls that deliver gold once again.
0: ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਇਰਾਨ ਨੂੰ 40-34 ਨਾਲ ਹਰਾ ਕੇ ਅਤੇ ਭਾਰਤੀ ਮਹਿਲਾ ਟੀਮ ਨੇ ਵੀ ਇੱਕ ਤਣਾਅਪੂਰਨ ਫਾਈਨਲ ਮੁਕਾਬਲੇ 'ਚ ਇਰਾਨ ਨੂੰ 37-34 ਨਾਲ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਥਲੈਟਿਕਸ ਵਿੱਚ ਤਜਿੰਦਰਪਾਲ ਸਿੰਘ ਤੂਰ ਨੇ ਪੁਰਸ਼ਾਂ ਦੇ ਸ਼ਾਟਪੁੱਟ ਵਿੱਚ 20.64 ਮੀਟਰ ਦੇ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਿਆ। ਉਸੇ ਦੌਰਾਨ ਸਾਵਨ ਬਰਵਾਲ ਨੇ ਪੁਰਸ਼ਾਂ ਦੇ ਮੈਰਾਥਨ ਵਿੱਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ, ਜਿਸ ਨਾਲ ਭਾਰਤ ਦੀ 44 ਸਾਲਾਂ ਦੀ ਉਡੀਕ ਖਤਮ ਹੋਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਤੇ ਭਾਰਤੀ ਮਰਦਾਂ ਤੇ ਔਰਤਾਂ ਦੀ ਕਬੱਡੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰਨਾਂ ਤਮਗੇ ਜਿੱਤਣ ਵਾਲੇ ਅਥਲੀਟਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ ਤੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕੇਰਲਮ ਦੇ ਕੁੰਦਰਾ 'ਚ ਸ਼ੀਮਾਟ ਪਹਿਲਕਦਮੀ ਤਹਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਏਸ਼ੀਆਈ ਖੇਡਾਂ 'ਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਦੋਵੇਂ ਕਬੱਡੀ ਟੀਮਾਂ ਨੇ ਇਰਾਨ ਨੂੰ ਹਰਾ ਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਤੇ ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸੁਣਦੇ ਇੱਕ ਪੰਜਾਬੀ ਗੀਤ।

काम लेते लो बंद बंद मेरा, ते मेरे यार दा पलंग बना।

ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਸੰਤੂਰ ਵਾਦਨ ਸੁਣ ਰਹੇ ਸੀ। ਕਲਾਕਾਰ ਸਨ ਪੰਡਿਤ ਸ਼ਿਵ ਕੁਮਾਰ ਸ਼ਰਮਾ। ਮੀਡੀਅਮ ਵੇਵ 3 ਮੀਟਰ ਯਾਨੀ 873 ਕਿਲੋ ਹਰਟਸ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿਚ ਯਾਨੀ ਰਾਤ 11 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ ਤੇ ਰਾਤ 11:05 ਤੋਂ ਸੁਣੋਗੇ ਅੰਗਰੇਜ਼ੀ ਸਮਾਚਾਰ।

0: The finance ministry has announced that all public sector banks and regional rural banks will remain open tomorrow for the convenience of the customers. The ministry said that this step has been taken in view of the proposed three-day nationwide bank strike called by the United Forum of Bank Unions from the 28th to the 30th of this month, coinciding with the preceding weekend holidays of 26th and 27th September. External Affairs Minister Dr. S. Jayashankar is addressing the high-level session of the 81st United Nations General Assembly UNGA in New York tonight. Addressing the session, Dr. Jayashankar said that there must be no dilution in our zero-tolerance approach towards terrorism and our right to defend ourselves against terrorism will be exercised. Finance Minister Nirmala Sitharaman has expressed confidence that India can achieve economic growth of over 10%, stressing on the need for greater adoption of technology and innovation. Speaking at an IIT Madras Alumni Association event, Ms. Sitharaman said higher growth would accelerate the journey towards Atmanirbhar Bharat and Vikasit Bharat, but would require greater efforts from all stakeholders. Both the Indian men's and women's kabaddi teams today won gold medals at the Aichi Nagoya Asian Games 2026 in Japan. India has made a strong medal haul at the Asian Games today, adding 7 medals across kabaddi, athletics, shooting and squash. Now India are currently placed 10th in the medal standing and its overall tally has reached 30 with 4 gold, 12 silver and 14 bronze. The India Meteorological Department IMD has issued a red colour warning for heavy to very heavy rainfall with isolated extremely heavy rainfall at some places in Uttarakhand tomorrow. The IMD forecast heavy to very heavy rainfall at isolated places over Himachal Pradesh and West Uttar Pradesh tomorrow. And that is the end of this news bulletin.
1: ਡੀਟੀਐਚ ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ। ਸਮਾਂ ਹੋ ਰਿਹਾ ਪ੍ਰੋਗਰਾਮ ਸੌਗਾਤ ਦਾ। ਜੀ ਹਾਂ, ਤੁਹਾਡਾ ਦੋਸਤ ਹਮਦਮ ਪਾਰਸ ਚੱਡਾ ਲੈ ਕੇ ਹਾਜ਼ਰ ਹੋ ਚੁੱਕਿਆ ਪ੍ਰੋਗਰਾਮ ਸੌਗਾਤ। ਸੌਗਾਤ ਗੱਲਾਂ ਦੀ, ਸੌਗਾਤ ਗਾਣਿਆਂ ਦੀ, ਸੌਗਾਤ ਤੁਹਾਡੇ ਨਾਲ ਰੂਬਰੂ ਗੱਲਾਂ ਕਰਨ ਦੀ। 0182-43-71 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਚਿੱਠੀਆਂ ਬਹੁਤੀਆਂ ਮਿੱਠੀਆਂ, ਦਿਲ ਦੇ ਕਰੀਬ ਸਾਡੇ ਕੋਲ ਪਹੁੰਚ ਗਈਆਂ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਤੁਹਾਡੇ ਤੱਕ ਪਹੁੰਚ ਰਹੀ ਹੈ ਸੁਖਸ਼ਿੰਦਰ ਸ਼ਿੰਦੇ ਹੋਣਾਂ ਦੀ ਆਵਾਜ਼ 'ਚ। ਇਸ ਤੋਂ ਬਾਅਦ ਠੀਕ ਤੁਸੀਂ ਜਲਦੀ ਨੰਬਰ ਮਿਲਾਓ ਔਰ ਆਪਣੇ ਦੋਸਤ ਪਾਰਸ ਤੱਕ ਪਹੁੰਚੋ। ਇੰਤਜ਼ਾਰ ਇੰਤਜ਼ਾਰ ਇੰਤਜ਼ਾਰ ਤੁਹਾਡੀਆਂ ਕਾਲਸ ਦਾ ਹੈ।

0: ਲਓ ਜੀ ਪਹਿਲੇ ਲੱਕੀ ਕਾਲਰ ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹੈਲੋ
1: ਹੈਲੋ ਪਾਰਥ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਿਹਾ ਹੈ?
1: ਮੇਰੇ ਸੁਖਬੀਰ ਸਿੰਘ ਸ਼ਾਹ ਜੀ ਬੋਲਦਾ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਵਾਹ ਜੀ ਵਾਹ, ਬਹੁਤ ਵਧੀਆ, ਤੁਹਾਡਾ ਵੀ ਸਵਾਗਤ ਹੈ, ਬਹੁਤ ਵਧੀਆ ਆਵਾਜ਼ ਦੇ ਮਾਲਕ।
0: ਚਲੋ ਸ਼ੁਕਰੀਆ ਜੀ, ਤੁਹਾਡਾ ਪਿਆਰ ਸਦਕਾ ਹੀ ਅਸੀਂ ਹਰ ਸ਼ਨੀਵਾਰ ਮਿਲਾ ਕੇ ਰੱਖਿਆ ਹੋਇਆ, ਤੁਹਾਡੇ ਨਾਲ ਰੂਬਰੂ ਹੋਣ ਦਾ, ਗੱਲਾਂ ਕਰਨ ਦਾ ਇੱਕ ਇਹ ਮੌਕਾ ਹੈ। ਔਰ ਜਦੋਂ ਤੁਹਾਡੇ ਨਾਲ ਗੱਲ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਤੁਸੀਂ ਪ੍ਰੋਗਰਾਮ 'ਚ ਪਹੁੰਚੇ ਨੇ, ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ, ਸੁਣ ਰਹੇ ਨੇ।
1: ਹਾਂਜੀ ਹਾਂਜੀ, ਅਤੇ ਅੱਜ
0: ਇਹ ਦੇਖੋ ਜੀ, ਅਸੀਂ ਤਾਂ ਦੁਆ ਕਰਦੇ ਹਾਂ ਇੱਦਾਂ ਹੀ 40 ਸਾਲ, 50 ਸਾਲ, 100 ਸਾਲ ਇੱਦਾਂ ਹੀ ਸਾਥ ਜਿਹੜਾ ਹੈ ਆਕਾਸ਼ਵਾਣੀ ਜਲੰਧਰ ਦੇ ਨਾਲ ਤੁਹਾਡਾ ਬਣਿਆ ਰਹੇ। ਅੱਜ ਕਿਹੜੀ ਖਾਸ ਸੌਗਾਤ ਸਾਡੇ ਲਈ?
1: ਜਲੰਧਰ 24 ਘੰਟੇ ਮਨੋਰੰਜਨ ਕਰਦੇ ਸਦਾ ਵਧੀਆ ਚੈਨਲ ਆ ਜੀ।
0: ਚਲੋ ਸ਼ੁਕਰੀਆ ਸ਼ੁਕਰੀਆ। ਅੱਜ ਮੈਂ ਇਹੀ ਪੁੱਛ ਰਿਹਾ ਜੀ ਕਿ ਖਾਸ ਸੌਗਾਤ ਲੈ ਕੇ ਆਏ ਹੋ ਸਾਡੇ ਲਈ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਵੀਰ ਜੀ, ਤੁਹਾਡਾ ਵੀ ਸ਼ੁਕਰੀਆ, ਧੰਨਵਾਦ।
0: ਥੈਂਕ ਯੂ। ਬਿਲਕੁਲ ਦੋਸਤੋ, ਤੁਸੀਂ 20 ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਨੰਬਰ ਤੁਹਾਡੇ ਦਿਲਾਂ 'ਚ ਫਸਦਾ ਹੈ, ਬਸ ਜਲਦੀ ਜਲਦੀ ਨੰਬਰ ਡਾਇਲ ਕਰੋ, ਆਪਣੇ ਦੋਸਤ ਪਾਰਸ ਤੱਕ ਪਹੁੰਚੋ, ਇੰਤਜ਼ਾਰ ਤੁਹਾਡੀਆਂ ਕਾਲਸ ਦਾ ਹੈ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ, ਕਿਉਂਕਿ ਕਾਲਸ ਪ੍ਰੋਗਰਾਮ ਤੁਹਾਡਾ ਹੈ, ਤੁਹਾਡੇ ਕਰਕੇ ਹੀ ਸੱਜਦਾ ਹੈ। ਔਰ ਜੋ ਤੁਸੀਂ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚਦੇ ਹੋ, ਪਤਾ ਲੱਗ ਜਾਂਦਾ ਹੈ ਕਿ ਦੋਸਤ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ। ਹਾਜ਼ਰੀ ਜਿਹੜੀ ਆ, ਅਟੈਂਡੈਂਸ ਹੈ ਤੁਹਾਡੀ, ਅਸੀਂ ਬਿਲਕੁਲ ਮਾਂ ਕਰਦੇ ਨੇ। ਦੋਸਤ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ
1: ਜੀ? ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ ਜੀ।
0: ਦਿੱਲੀ ਦਿਲ ਵਾਲਿਆਂ ਦੀ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਚ।
1: ਥੈਂਕ ਯੂ, ਧੰਨਵਾਦ ਜੀ, ਧੰਨਵਾਦ।
0: ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ, ਤੁਹਾਡਾ ਕੀ ਹਾਲ ਹੈ?
1: ਬਸ ਠੀਕ ਹੀ ਹੈ, ਬਾਰਿਸ਼ ਲੱਗੀ ਇਸ ਟਾਈਮ।
0: ਅੱਛਾ ਜੀ, ਮਤਲਬ ਜਲੰਧਰ ਵੀ ਥੋੜਾ ਜਿਹਾ ਬਾਰਿਸ਼ ਹੈ, ਮੈਂ ਤਾਂ ਹੀ ਕਿਹਾ ਥੋੜੀ ਜਿਹੀ ਜਿਹੜੀ ਠੰਡ ਹੈ ਨਾ ਇੱਧਰ ਵੀ ਭੇਜ ਦਿਓ, ਕਿਉਂਕਿ ਜਲੰਧਰ ਦੇ ਵਿੱਚ ਜਿਹੜਾ ਤਾਪਮਾਨ ਹੈ ਥੋੜਾ ਜਿਹਾ ਗਰਮ ਚੱਲ ਰਿਹਾ ਹੈ। ਰਾਤ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਠੀਕ ਹੋ ਜਾਂਦਾ, ਪਰ ਫਿਰ ਵੀ ਜਿਹੜੀ ਮੀਂਹ ਵਾਲਾ ਹੈਗਾ ਹੈ ਨਾ, ਉਹਦਾ ਜਿਹੜਾ ਬਰਸਾਤ ਦਾ ਮਜ਼ਾ ਹੈ ਉਹ ਸਾਡੇ ਵੱਲ ਫਿਰ ਭੇਜ ਹੀ ਦਿਓ ਤੁਸੀਂ। ਚਲੋ ਠੀਕ ਹੈ ਜੀ, ਮੰਨ ਲੈਂਦੇ ਹਾਂ, ਤੁਸੀਂ ਭੇਜੋਗੇ ਸਾਨੂੰ ਪਤਾ ਲੱਗ ਜਾਏਗਾ ਜੀ ਸਾਡੇ ਕੋਲ ਪਹੁੰਚ ਗਈ ਹੈ। ਚਲੋ ਠੀਕ ਹੈ ਜੀ, ਜ਼ਿੰਮਾ ਤੁਸੀਂ ਸਾਨੂੰ ਦੱਸ ਦਿੱਤਾ ਹੈ, ਕੋਸ਼ਿਸ਼ ਹੈ ਤੁਹਾਨੂੰ ਜ਼ਰੂਰ ਅਸੀਂ ਐਂਟਰਟੇਨ ਕਰੀਏ, ਤੁਹਾਨੂੰ ਜ਼ਰੂਰ ਉਹ ਗੀਤ ਪਸੰਦ ਆਏ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਥੈਂਕ ਯੂ, ਧੰਨਵਾਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਚੰਡੀਗੜ੍ਹ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਚ। ਹੋਰ ਸੁਣਾਓ, ਚੰਡੀਗੜ੍ਹ ਦਾ ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਮੌਸਮ ਠੀਕ ਹੋ ਗਿਆ।
0: ਅੱਛਾ ਜੀ, ਮੌਸਮ ਚੇਂਜ ਹੋ ਗਿਆ? ਤੇ ਮੀਂਹ ਕਣੀ ਦਾ ਬਚਾ ਹੈ ਜਾਂ ਮੌਸਮ ਕਿਵੇਂ ਦਾ ਹੈ? ਚੰਡੀਗੜ੍ਹ ਦਾ ਬਚਾ ਹੀ ਹੈ ਹਲੇ। ਚਲੋ, ਥੋੜਾ ਜਿਹਾ ਮੀਂਹ ਜਿਹੜਾ ਹੈ ਤੁਸੀਂ ਜਲੰਧਰ ਭੇਜ ਦਿਓ।

0: ਚੰਡੀਗੜ੍ਹ ਤਾਂ ਵੈਸੇ ਹੀ ਹਰਿਆਲੀ ਬੜੀ ਹੈ, ਉੱਥੇ ਤਾਂ ਗਰਮੀ ਬਹੁਤ ਹੀ ਘੱਟ ਲੱਗਦੀ ਹੈ ਮੈਂ ਮੰਨ ਸਕਦਾ। ਅਤੇ ਜਲੰਧਰ ਦੇ ਵਿੱਚ ਜਿਹੜਾ ਇਸ ਵੇਲੇ ਟੈਂਪਰੇਚਰ ਥੋੜ੍ਹਾ ਜਿਹਾ ਹਾਈ ਹੈ ਦੁਪਹਿਰ ਨੂੰ, ਅਤੇ ਇਸ ਕਰਕੇ ਮੀਂਹ ਜਿਹੜਾ ਹੈ ਤੁਸੀਂ ਇੱਧਰ ਨੂੰ ਭੇਜ ਦਿਓ। ਹਾਂ, ਬੱਦਲਬਾਹੀ ਥੋੜ੍ਹੀ ਜਿਹੀ ਬਣੀ ਰਹੇ, ਠੰਡੀ ਠੰਡੀ ਹਵਾ ਚੱਲੇ ਨਾ, ਫਿਰ ਤਾਂ ਨਜ਼ਾਰਾ ਹੀ ਕੁਛ ਹੋਰ ਹੁੰਦਾ। ਅਤੇ ਅੱਜ ਗੀਤ ਕਿਹੜਾ ਸੁਣਨਾ? ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

ਲਓ ਜੀ, ਚਿੱਠੀਆਂ 'ਚ ਦਿਲ ਦੇ ਬਹੁਤ ਕਰੀਬ ਨੇ, ਨਾਲੋਂ ਨਾਲ ਚਿੱਠੀਆਂ ਵੀ ਸਾਡੇ ਕੋਲ ਪਹੁੰਚੀਆਂ ਨੇ। ਪਿੰਡ ਹਾਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਭੁੱਗ, ਨਿਸ਼ਾਨ ਸਿੰਘ ਭੁੱਗ, ਸੀਰਤ ਕੌਰ, ਕੀਰਤ ਕੌਰ ਦਾਤੀ, ਜਸਵੰਤ ਕੌਰ, ਨਮਸਕਾਰ, ਕੋਈ ਵੀ ਗੀਤ ਸੁਣਾ ਦਿਓ। ਛੱਤੀਸਗੜ੍ਹ ਤੋਂ ਦਤਰੇਂਗੀ ਤੋਂ ਭਾਗਵਤ ਵਰਮਾ, ਲਵਈ ਤੋਂ ਗੁਲਾਬਦਾਸ, ਮਾਨਕਪੁਰੀ, ਲੱਛਣਪੁਰ ਸੇ ਵਿਸ਼ਵਨਾਥ ਸਾਹੂ, ਉਹਨਾਂ ਦਾ ਪੂਰਾ ਪਰਿਵਾਰ, ਸਾਧੂਲ ਸ਼ਹਿਰ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਉਹਨਾਂ ਨੇ ਸਾਨੂੰ ਯਾਦ ਕੀਤਾ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਆਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਕਹਿੰਦੇ ਨੇ ਕੋਈ ਵੀ ਗੀਤ ਜ਼ਰੂਰ ਸੁਣਾ ਦਿਓ। ਅਗਲੇ ਮੈਸੇਜ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਚੌਧਰੀ ਮਾਰਕੀਟ ਅਬੋਹਰ ਰੋਡ ਮਲੋੜ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਪਰਮਿੰਦਰ ਸ਼ਰਮਾ, ਰਵਿੰਦਰ ਰਾਧੇ, ਮਨਫੁੱਲ, ਹੁਣਾਂ ਨੇ ਸਾਨੂੰ ਯਾਦ ਕੀਤਾ ਕਿ ਗੀਤ ਕਿਸੇ 'ਚ ਵੀ ਸਾਨੂੰ ਸ਼ਾਮਿਲ ਕਰਨ ਨੂੰ ਕਿਹਾ। ਬਿਲਕੁਲ ਜੀ, ਤੁਹਾਨੂੰ ਅਸੀਂ ਸ਼ਾਮਿਲ ਕਰ ਲਿਆ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਆ ਗਏ ਨੇ, ਆਓ ਗੱਲਬਾਤ ਕਰਦੇ ਆ। ਹੈਲੋ
1: ਪਾਰਸ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਜੀ।
0: ਹੋਰ ਸੁਣਾਓ, ਘਰ ਪਰਿਵਾਰ ਚੜ੍ਹਦੀ ਕਲਾ?
1: ਹਾਂਜੀ, ਕੁਸ਼ਲ ਮੰਗਲ ਹੈ ਜੀ।
0: ਚਲੋ, ਕੁਸ਼ਲ ਮੰਗਲ ਹੀ ਚਾਹੀਦਾ, ਅਸੀਂ ਤਾਂ ਚਾਹੁੰਦੇ ਹਾਂ ਇੱਦਾਂ ਹੀ ਤੁਹਾਡਾ ਪਿਆਰ ਸਾਥ ਆਕਾਸ਼ਵਾਣੀ ਜਲੰਧਰ ਦੇ ਨਾਲ ਬਣਿਆ ਰਹੇ। ਅੱਜ ਫਿਰ ਖਾਸ ਕੀ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਸੁਣਾ ਦੋ ਤੁਹਾਡੇ ਪਸੰਦ ਦਾ ਕੋਈ।
0: ਮੇਰੀ ਪਸੰਦ ਦਾ, ਠੀਕ ਹੈ ਜੀ, ਜ਼ਿੰਮਾ ਤੁਸੀਂ ਸਾਨੂੰ ਦੇ ਦਿੱਤਾ, ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੱਕ ਤੁਹਾਡੀ ਪਸੰਦ ਦੀ ਤਰ੍ਹਾਂ

0: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਅਨੁਸਾਰ ਠੀਕ 12 ਵੱਜ ਚੁੱਕੇ ਨੇ। ਹੁਣ ਤੋਂ ਠੀਕ 12 ਵਜੇ ਤੋਂ ਲੈ ਕੇ ਕੁਝ ਤੱਕ ਮਤਲਬ ਇੱਕ ਘੰਟਾ ਪੂਰਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਨੰਬਰ ਮਿਲਾ ਕੇ ਦੋਸਤ ਦੂਸਰੇ ਆਵਰਸ ਦੇ ਮਤਲਬ ਦੂਜੇ ਘੰਟੇ ਦੇ ਪਹਿਲੇ ਲੱਕੀ ਕਾਲਰ ਦੋਸਤ ਕਿਹੜੇ ਬਣੇ ਨੇ ਉਹ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ ਹਾਂਜੀ, ਕੌਣ ਬੋਲ ਰਹੇ ਨੇ?
1: ਨਮਸਕਾਰ ਜੀ,
0: ਕੌਣ ਬੋਲ ਰਹੇ ਨੇ? ਕਿਆ ਬਾਤ ਹੈ ਕਾਂਤਾ ਜੀ, ਬਹੁਤ ਬਹੁਤ ਸਵਾਗਤ ਹੈ ਆਪਕੇ ਆਪਣੇ ਪ੍ਰੋਗਰਾਮ ਸੌਗਾਤ ਮੇ।
1: ਹਾਂਜੀ
0: ਹਾਂਜੀ ਸਰ ਜੀ, ਔਰ ਹਿਮਾਚਲ ਕਾ ਕਿਆ ਹਾਲ ਚਾਲ ਹੈ? ਆਜ ਹਰ ਜਗ੍ਹਾ ਸੇ ਹਮੇ ਬਾਰਿਸ਼ ਔਰ ਠੰਡੇ ਮੌਸਮ ਕੀ ਖੁਸ਼ਬੂ ਪਹੁੰਚੀ ਹੈ। ਦਿੱਲੀ ਸੇ ਕਾਲ ਆਇਆ ਹੈ, ਫਿਰੋਜ਼ਪੁਰ ਸੇ ਕਾਲ ਆਇਆ ਹੈ, ਗੁਰਦਾਸਪੁਰ ਸੇ ਆਇਆ ਹੈ। ਸਭ ਨੇ ਬੋਲ ਦਿਆ ਹੈ ਕਿ ਅੱਜ ਹਮਾਰੇ ਯਹਾਂ ਬਾਰਿਸ਼ ਹੋ ਰਹੀ ਹੈ ਔਰ ਮੌਸਮ ਜੋ ਹੈ ਬਹੁਤ ਅੱਛਾ ਹੋ ਗਿਆ। ਜੀ ਥੋੜਾ ਸਾ ਜਲੰਧਰ ਮੇ ਵੀ ਭੇਜ ਦੀਜੇ ਤਾਂ ਕਿ ਮੌਸਮ ਜੋ ਹੈ ਕਰਵਟ ਲੇ, ਦੁਪਹਿਰ ਕੋ ਬਹੁਤ ਗਰਮੀ ਹੋਤੀ ਹੈ ਤੋ ਯਹਾਂ ਵੀ ਠੰਡਾ ਮੌਸਮ ਹੋ ਜਾਏ। ਜੀ
1: ਸ਼ਿਵ ਜੀ ਨਾ ਦੇ ਬਜਾਇਆ, ਗਿਰਿ ਪਰਬਤ ਸੇ ਨਿਕਲ ਸਦਾ ਸ਼ਿਵ ਵਿੱਚ ਮਥੁਰਾ ਦੇ ਆਏ, ਨੰਦੀ ਪਹਿਲੋ ਜੀ ਚੜ੍ਹ ਸਵਾਰੀ ਘਰ ਘਰ ਅਲੋਕ ਜਗਾਏ, ਸ਼ਿਵ ਜੀ ਨਾ ਦੇ ਬਜਾਇਆ, ਨੰਦ ਰੇ
0: ਚਲੀ। ਬਹੁਤ ਬਹੁਤ ਸ਼ੁਕਰੀਆ, ਵੈਸੇ ਹੀ ਕਾਲ ਕਰਤੇ ਰਹੇ, ਬਹੁਤ ਅੱਛਾ ਲਗਤਾ ਹੈ ਹਰ ਬਾਰ ਆਪ ਕੁਛ ਅੰਦਾਜ਼ ਲੈ ਕੇ ਆਤੇ ਹੈ ਫੋਨ ਕਰਨੇ ਕੇ ਲੀਏ, ਬਹੁਤ ਬਹੁਤ ਸ਼ੁਕਰੀਆ। ਅੱਜ ਕੌਣ ਸਾ ਗੀਤ ਸੁਣੇਂਗੇ?
1: ਸਰ ਜੀ ਆਪ ਸੁਣਾ ਦੋ, ਮਿਸ ਪੂਜਾ ਕੀ ਆਵਾਜ਼ ਮੈਂ ਸੁਣਾ ਦੋ, ਨੱਚਦੀ ਦੇ ਪਿਆਰੇ ਉੱਥੇ ਮੇਰੇ ਪੈ ਗਿਆ ਕਹਿੰਦੇ ਗੱਲ ਨਾ ਬੰਦ।
0: ਠੀਕ ਹੈ ਜੀ,

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੀ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ ਜੀ, ਕੀ ਹਾਲ ਚਾਲ ਹੈ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ, ਜਲੰਧਰ ਵਾਲਿਓ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਚ। ਦੇਖੋ ਜੀ, ਜੀ ਜੀ ਸ਼ੁਕਰੀਆ। ਮੈਂ ਕਹਿਣ ਲੱਗਾ ਸੀ ਵੀ ਦੇਖੋ ਜੀ, ਸਾਰਿਆਂ ਨੇ ਆਪਣਾ ਹਾਲ ਚਾਲ ਦੱਸ ਦਿੱਤਾ ਹੈ ਵੀ ਸਾਡਾ ਮੌਸਮ ਵਧੀਆ ਬਣ ਗਿਆ। ਮੈਂ ਤਾਂ ਅੱਗੇ ਬੜੀ ਦੇਰ ਦਾ ਰਿਕੁਐਸਟ ਕਰ ਰਿਹਾ ਸਭ ਨੂੰ, ਜਲੰਧਰ 'ਚ ਵੀ ਥੋੜ੍ਹਾ ਜਿਹਾ ਮੌਸਮ ਜਿਹੜਾ ਹੈ ਠੰਡਾ ਕਰ ਦਿਓ। ਹਾਂ, ਫਰਕ ਤਾਂ ਪੈ ਗਿਆ, ਪਰ ਦੁਪਹਿਰ ਨੂੰ ਹਲੇ ਵੀ ਗਰਮੀ ਹੈ। ਜਿੱਥੇ ਮੀਂਹ ਪੈ ਰਿਹਾ ਹੈ ਜ਼ਿਆਦਾ, ਉਹ ਮੀਂਹ ਥੋੜ੍ਹਾ ਜਿਹਾ ਇੱਧਰ ਨੂੰ ਆ ਜਾਵੇ ਤਾਂ ਕਿ ਮੌਸਮ ਜਿਹੜਾ ਥੋੜ੍ਹਾ ਜਿਹਾ ਚੇਂਜ ਜਲਦੀ ਹੋ ਜਾਵੇ। ਜੀ, ਅਤੇ ਅੱਜ ਗੀਤ ਕਿਹੜਾ ਸੁਣਨਾ ਹੈ? ਜੀ ਬਿਲਕੁਲ ਜੀ। ਹੈਲੋ ਬੇਬੀ, ਹਾਉ ਆਰ ਯੂ? ਓਕੇ, ਵਟਸ ਯੂਰ ਨੇਮ? ਕਿਆ ਬਾਤ ਹੈ, ਹਾਉ ਸਵੀਟ। ਕੌਨ ਸੀ ਕਲਾਸ ਮੇ ਪੜ੍ਹਤੇ ਹੋ ਆਪ? ਓਕੇ, ਔਰ ਰੇਡੀਓ ਸੁਣਤੇ ਹੋ ਆਪ? ਕਿਆ ਬਾਤ ਹੈ, ਫਿਰ ਤੋ ਬਹੁਤ ਅੱਛਾ ਹੈ, ਹਮ ਬਹੁਤ ਲੱਕੀ ਹੈ ਕਿ ਇਤਨੀ ਛੋਟੀ ਸੀ ਸਮਾਲ ਵੰਡਰ ਗਰਲ ਰੇਡੀਓ ਕੋ ਸੁਣਤੀ ਹੈ, ਹਮੇ ਸੁਣਤੀ ਹੈ। ਔਰ ਸਟੱਡੀ ਕਰਤੇ ਹੋ ਆਪ? ਚਲੋ, ਹਮਾਰੀ ਬੈਸਟ ਵਿਸ਼ਿਜ਼ ਹੈ, ਆਪ ਐਸੇ ਮਨ ਲਗਾ ਕੇ ਪੜ੍ਹੋ ਔਰ ਖੂਬ ਸਾਰਾ ਨਾਮ ਰੌਸ਼ਨ ਕਰੋ, ਮੰਮਾ ਪਾਪਾ ਕਾ, ਆਪਣਾ ਵੀ। ਥੈਂਕ ਯੂ। ਚਲੀਏ, ਮੈਂ ਆਪਕੀ ਪਸੰਦ ਕੇ ਲੀਏ, ਆਪ ਡਾਂਸ ਕਰਨੇ ਕੇ ਲੀਏ, ਬਿਲਕੁਲ ਜੀ, ਇਸਕੇ ਬਾਅਦ ਮੈਂ ਬਹੁਤ ਸਾਰੇ ਪੈਪੀ ਸੌਂਗ ਲਗਾ ਦੇਤਾ ਹੂੰ। ਚਲੀਏ, ਠੀਕ ਹੈ ਜੀ, ਫੋਨ ਕਰਨੇ ਕੇ ਲੀਏ ਬਹੁਤ ਬਹੁਤ ਸ਼ੁਕਰੀਆ।
1: ਓਕੇ ਜੀ, ਬਾਏ ਬਾਏ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਹੈ?
1: ਜੀ ਮੈਂ ਮਨਜੀਤ ਮਲੀ।
0: ਮਨਜੀਤ ਮਨੀ ਜੀ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਚ।
1: ਹਾਂਜੀ, ਠੀਕ ਠਾਕ ਸਰ ਜੀ?
0: ਬਹੁਤ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ ਹੈ?
1: ਠੀਕ ਠਾਕ ਸਰ ਜੀ।
0: ਚਲੋ ਠੀਕ ਠਾਕ ਹੀ ਚਾਹੀਦਾ। ਹੋਰ ਸੁਣਾਓ, ਤੁਹਾਡਾ ਤੁਹਾਡੇ ਸ਼ਹਿਰ ਦਾ ਕੀ ਹਾਲ ਚਾਲ ਹੈ? ਮੌਸਮ ਨੇ ਕਰਵਟ ਲੈ ਲਈ ਹੈ ਕਿ ਨਹੀਂ?
1: ਹਾਂਜੀ।
0: ਮੈਂ ਕਿਹਾ ਜੀ, ਮੌਸਮ ਨੇ ਕਰਵਟ, ਮੌਸਮ ਕਿਵੇਂ ਦਾ? ਮੌਸਮ ਥੋੜਾ ਜਿਹਾ ਚੇਂਜ ਵਾਕੇ ਹੋ ਗਿਆ। ਤੇ ਅੱਜ ਕੀ ਖਾਸ ਸਾਡੇ ਲਈ ਸੌਗਾਤ ਲੈ ਕੇ ਆਏ ਹੋ?
1: ਸਰ ਜੀ ਲਾ ਲਓ ਤੁਸੀਂ
0: ਠੀਕ ਹੈ ਜੀ। ਰਵਿੰਦਰ ਗਰੇਵਾਲ ਹੁਣਾਂ ਦੀ ਆਵਾਜ਼ 'ਚ ਤੁਹਾਡੇ ਤੱਕ ਗੀਤ ਪਹੁੰਚਾ ਰਹੇ ਹਾਂ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਨਮਸਕਾਰ ਪਾਰਸ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਭੂਸ਼ਣ ਕਟਾਰੀਆ ਮਲੋਟ ਤੋਂ ਬੋਲਦਾ ਜੀ।
0: ਭੂਸ਼ਣ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਮਿਹਰਬਾਨੀ ਜੀ।
0: ਹੋਰ ਸੁਣਾਓ, ਕੀ ਹਾਲ ਚਾਲ ਹੈ?
1: ਬੜੇ ਵਧੀਆ ਨੇ ਹਾਲ ਚਾਲ, ਕੰਮ ਦਾ ਮੰਦਾ ਹਾਲ ਚਾਲ ਵਧੀਆ ਨੇ।
0: ਅੱਛਾ ਜੀ, ਕਿਉਂ ਕੰਮ ਦਾ ਮੰਦਾ ਹਾਲ ਕਿਉਂ ਹੈ?
1: ਕੰਮ ਬਸ ਸਰਾਤ ਨੂੰ ਚੱਲ ਕੇ ਕੰਮ ਮੰਦਾ ਪੈ ਜਾਂਦਾ ਜੀ ਬਿਲਕੁਲ।
0: ਚਲੋ, ਅਸੀਂ ਦੁਆ ਕਰਦੇ ਹਾਂ, ਕੋਈ ਗੱਲ ਨੀ, ਅੱਗੇ ਨਵਰਾਤਰਿਆਂ ਚ ਤਾਂ ਦੁੱਗਣਾ ਕੰਮ ਹੋਵੇ।
1: ਹਾਂਜੀ, ਨਰਾਤੇ ਚੱਲ ਪੈਂਦੇ ਜੀ
0: ਜੀ, ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ?
1: ਹਰਜੀਤ ਹਰਮਨ ਜੀ ਦਾ ਚਾਦਰ ਸੁਣਾ ਦਿਓ ਗਾਣਾ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ।

0: ਲਓ ਜੀ ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਕਨੀਆ ਜੀ।
0: ਰਸਕਨੀਆ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ 'ਚ। ਹੋਰ ਸੁਣਾਓ, ਹਾਲ ਚਾਲ, ਕੰਮ ਕਾਜ ਕਿਵੇਂ ਚੱਲ ਰਿਹਾ ਹੈ?
1: ਕੰਮ ਠੀਕ ਹੀ ਹੈ ਅਸੀਂ।
0: ਚਲੋ, ਠੀਕ ਹੀ ਚਾਹੀਦਾ ਜੀ, ਅਸੀਂ ਤਾਂ ਦੁਆ ਕਰਦੇ ਹਾਂ ਹੋਰ ਚੜ੍ਹਦੀ ਕਲਾ 'ਚ ਬਹੁਤ ਵਧੀਆ ਰਹੇ।
1: ਠੀਕ ਹੈ
0: ਜੀ, ਅਤੇ ਅੱਜ ਖਾਸ ਗੀਤ ਕਿਹੜਾ ਸੁਣਨਾ ਹੈ?
1: ਅੱਜ ਕੁਲਜੀਤ ਮਾਨਕ ਸਾਹਿਬ ਦਾ ਗੀਤ ਸੁਣਾ ਲਓ, ਤੇਰੇ ਟਿੱਲੇ ਤੋਂ ਸੁਰ ਰਦੀ ਦੀ ਹੈਗੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ, ਬਹੁਤ ਬਹੁਤ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ, ਪੰਜਾਬੀਅਤ ਦੀ ਆਵਾਜ਼। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ, ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਅਤੇ ਉਹਨਾਂ ਦਾ ਪੂਰਾ ਪਰਿਵਾਰ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਦੀਪ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ, ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਉਹਨਾਂ ਦਾ ਪੂਰਾ ਗਰਗ ਪਰਿਵਾਰ, ਮੇਹਸ ਗਿੱਡ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਅਤੇ ਗੁਰਮਤ, ਪਵਨਾਲ ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਅਤੇ ਉਹਨਾਂ ਦਾ ਪੂਰਾ ਪਰਿਵਾਰ ਸੁਣਨਾ ਚਾਹੁੰਦੇ ਨੇ ਮਾਸਟਰ ਸਲੀਮ ਹੋਣਾ ਦੀ ਆਵਾਜ਼ 'ਚ ਗੀਤ, ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਲਾਜੀ ਅਗਲੀ ਚਿੱਠੀ ਜੋ ਸਾਡੇ ਕੋਲ ਪਹੁੰਚੀ ਹੈ ਚੱਕਲਾ ਬਾਜ਼ਾਰ ਸਮਾਣਾ ਤੋਂ ਪਾਪੂ ਰਾਜ ਖੁਸ਼ਦਿਲ ਸੰਗੀਤਾ ਜਿੰਦਲ ਹਸਮੁਖ ਜਿੰਦਲ ਹੁਣਾਂ ਨੇ ਭੇਜੀ ਹੈ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਬਿਮਲਾ ਅਨੇਜਾ ਹੁਣਾਂ ਨੇ ਸਾਨੂੰ ਯਾਦ ਕੀਤਾ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਬਜਰੰਗ ਲਾਲ ਸ਼ਰਮਾ

ਚਿੱਠੀ ਜਿਹੜੀ ਹੈ ਸਾਡੇ ਕੋਲ ਪਹੁੰਚੀ ਹੈ। ਮੁਹੰਮਦ ਸੌਥਰ ਟਾਣੀ ਰਤੀਆ ਤੋਂ ਜੀਵਨ ਸਿੰਘ ਭੂਕ, ਸ਼ੰਟੀ, ਸਿਮਰਨ ਅਤੇ ਉਹਨਾਂ ਦਾ ਪੂਰਾ ਪਰਿਵਾਰ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਅਗਲੀ ਚਿੱਠੀ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ, ਭੇਜਣ ਵਾਲੇ ਦੋਸਤ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵਿਪੀਰ, ਅਸ਼ੋਕ, ਸੁਸ਼ੀਲ, ਬੀਕੇ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਰਮਾ, ਕੁਨਲ, ਨਿਧੀ, ਹਰੀਸ਼, ਤੀਸ਼, ਰਗੇਸ਼, ਵਿਨੋਦ ਅਤੇ ਪੂਰਾ ਪੂਰੀ ਪਰਿਵਾਰ, ਉਹਨਾਂ ਸਾਰੇ ਦੋਸਤਾਂ ਦੀ ਮਿਲਜੁਲੀ ਫਰਮਾਇਸ਼ ਅਤੇ ਸਤਿੰਦਰ ਸਰਤਾਜ ਹੁਣਾਂ ਦਾ ਆਵਾਜ਼ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਚਿੱਠੀ ਜਿਹੜੀ ਹੈ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਜਿੱਥੇ ਤਹਿਸੀਲ ਜ਼ਿਲ੍ਹਾ ਜਗਜੀਤ ਸਿੰਘ, ਟਹਿਲ ਸਿੰਘ, ਬੂਟਾ ਸਿੰਘ, ਹਰਨਾਮ ਸਿੰਘ ਅਤੇ ਉਹਨਾਂ ਦਾ ਪੂਰਾ ਪਰਿਵਾਰ ਕਸਬਾ ਬਰਾੜ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ, ਪ੍ਰਿਯੰਕਾ, ਜੈਪ੍ਰਕਾਸ਼ ਨੂੰ ਹਰਨਾਮ ਅਤੇ ਉਹਨਾਂ ਦਾ ਪੂਰਾ ਪਰਿਵਾਰ ਵਿਜੇ ਮਲਹੋਤਰਾ, ਰਾਹੁਲ ਮਲਹੋਤਰਾ, ਆਸ਼ੀਸ਼ ਮਲਹੋਤਰਾ, ਅਮਨ ਮਲਹੋਤਰਾ, ਉਹਨਾਂ ਨੇ ਸਾਨੂੰ ਫਾਜ਼ਿਲਕਾ ਤੋਂ ਯਾਦ ਕੀਤਾ, ਬਹੁਤ ਬਹੁਤ ਸ਼ੁਕਰੀਆ। ਡਬਵਾਣੀ ਹਰਿਆਣਾ ਤੋਂ ਜੇ ਕੇ ਬਕੋਲੀਆ, ਸ਼੍ਰੀਮਤੀ ਸੁਨੀਤਾ, ਸੰਜੇ ਅਤੇ ਮੀਨੂ ਬਕੋਲੀਆ, ਪਟੇਲ ਨਗਰ ਮਲੋੜ ਪੰਜਾਬ ਤੋਂ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਤੋਂ ਉਹਨਾਂ ਦਾ ਪੂਰਾ ਪਰਿਵਾਰ, ਆਦਰਸ਼ ਕੁਮਾਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਾਇਨਾ ਅਤੇ ਨਿਵਾਨ ਸ਼ਰਮਾ। ਸੁਣਦੇ ਹਾਂ ਜੀ ਇੱਕ ਗੀਤ।

ਡੀਟੀਐਸ ਦੇ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ ਠੀਕ 1 ਵਜ ਕੇ ਸਮਾਂ ਹੋ ਰਿਹਾ ਪੰਜਾਬੀ ਨਾਟਕ ਜੈ ਪੰਚਾਲ ਗੁਰੂ ਜੀ।

0: ਮੈਂ ਤੁਰੇ ਭਾਈ ਸਾਹਿਬ, ਅੱਧੀ ਰਾਤ ਹੋ ਗਈ ਹੈ, ਤੁਸੀਂ ਹਾਲੇ ਵੀ ਟਹਿਲੀ ਜਾ ਰਹੇ ਹੋ, ਨੀਂਦ ਨਹੀਂ ਆਉਂਦੀ?
1: ਦੁਰਈ ਸਿੰਘ, ਆਪਾਂ ਪੰਚਾਲ ਕੁਰੀਚੀ ਦੇ ਰਾਜਵੰਸ਼ ਵਿੱਚੋਂ ਹੈ, ਇਸ ਕੈਦਖਾਨੇ ਵਿੱਚ ਫਸ ਕੇ ਬੇਚੈਨ ਹੋ ਰਹੇ। ਕੰਪਨੀ ਸਰਕਾਰ ਨੇ ਆਪਾਂ ਦੋਹਾਂ ਸਣੇ 36 ਜਣਿਆਂ ਨੂੰ ਇੱਥੇ ਕੈਦ ਕੀਤਾ ਹੋਇਆ, ਉਹ ਵਿਚਾਰੇ ਸਾਰੇ ਹੀ ਸਾਡੀ ਵਜ੍ਹਾ ਨਾਲ ਤਕਲੀਫਾਂ ਝੱਲ ਰਹੇ ਨੇ, ਫਿਰ ਮੈਨੂੰ ਨੀਂਦ ਕਿੱਦਾਂ ਆਏਗੀ?
2: ਭਾਣਜਿਆ,
1: ਮਾਮਾ ਜੀ, ਤੁਸੀਂ ਇੱਥੇ?
2: ਓਏ ਤੁਸੀਂ ਦੋਵੇਂ ਭਰਾ ਪਿੰਜਰੇ ਵਿੱਚ ਨੱਕੇ ਹੋਏ ਸ਼ੇਰਾਂ ਵਾਂਗ ਦਹਾੜਦੇ ਹੋ, ਤੁਹਾਨੂੰ ਭਰੋਸਾ ਦੇਣ ਆਇਆ ਹੈ ਭਾਣਜਿਆ।
1: ਕੀ ਦੱਸੀਏ ਮਾਮਾ ਜੀ, ਪਿਛਲੇ ਸਾਲ ਭਾਦੋਂ ਦੇ ਮਹੀਨੇ ਸਾਨੂੰ ਗ੍ਰਿਫਤਾਰ ਕੀਤਾ ਸੀ, 16 ਮਹੀਨੇ ਹੋ ਗਏ ਇੱਥੇ ਡੱਕਿਆਂ ਹੋਇਆਂ ਨੂੰ। ਉਦੋਂ ਤੋਂ ਮੈਂ ਚੁੱਪ ਸੀ ਕਿ ਸ਼ਾਇਦ ਕੰਪਨੀ ਸਰਕਾਰ ਸਾਨੂੰ ਰਿਹਾਅ ਕਰ ਦੇਗੀ, ਪਰ ਹੁਣ ਰਿਹਾਈ ਦੀ ਕੋਈ ਆਸ ਨਹੀਂ ਦਿਸਦੀ। ਸਾਡੇ ਜੇਰੇ ਅਤੇ ਸਬਰ ਦੀ ਸਖ਼ਤ ਅਜ਼ਮਾਇਸ਼ ਹੋ ਰਹੀ ਹੈ ਮਾਮਾ ਜੀ।
2: ਸੁਣੋ ਏ ਭਾਣਜਿਆ, ਜੇ ਮੈਂ ਕੰਪਨੀ ਦੀ ਹਾਂ ਵਿੱਚ ਹਾਂ ਮਿਲਾਵਾਂ ਤਾਂ ਰਿਹਾਈ ਜ਼ਰੂਰ ਹੋਵੇਗੀ, ਨਾਲ ਹੀ ਅਮਨ ਦੀ ਪੇਸ਼ਕਸ਼ ਕਰਕੇ ਇਕਰਾਰਨਾਮਾ ਕਰ ਲਈਏ ਤਾਂ ਆਪਾਂ ਕਿਸੇ ਪਰੇਸ਼ਾਨੀ ਤੋਂ ਬਗੈਰ ਬੜੇ ਹੀ ਆਰਾਮ ਨਾਲ ਰਾਜ ਕਰ ਸਕਦੇ ਹਾਂ।
1: ਇਹ ਤੁਸੀਂ ਕੀ ਕਹਿ ਰਹੇ ਹੋ ਮਾਮਾ ਜੀ, ਇਕਰਾਰਨਾਮਾ ਅਮਨ ਦੀ ਪੇਸ਼ਕਸ਼ ਨਾਲ? ਉਹ ਵੀ ਉਸ ਕੰਪਨੀ ਸਰਕਾਰ ਨਾਲ ਜਿਸ ਨੇ ਮੇਰੇ ਭਰਾ ਨੂੰ ਰਾਜ ਮਰਿਆਦਾ ਤੋਂ ਬਗੈਰ ਫਾਂਸੀ ਦੀ ਸਜ਼ਾ ਦਿੱਤੀ ਸੀ?
2: ਮੈਂ ਤੁਰੇ ਜਰਾ ਠੰਡੇ ਦਿਮਾਗ ਨਾਲ ਅੰਗਰੇਜ਼ਾਂ ਦੀ ਫੌਜੀ ਤਾਕਤ ਬਾਰੇ ਸੋਚ। ਸਾਰੇ ਉੱਤਰੀ ਸੂਬਾਈ ਸਾਮਰਾਜ ਅੰਗਰੇਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ, ਤੂੰ ਇੱਕ ਛੋਟੇ ਜਿਹੇ ਰਾਜ ਦਾ ਹੁਕਮਰਾਨ ਭਲਾ ਕਿੱਦਾਂ ਜਿੱਤ ਸਕੇਗਾ ਉਹਨਾਂ ਨੂੰ?
1: ਮਾਮਾ ਜੀ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਸੁਝਾਅ ਦੇ ਰਹੇ ਹੋ, ਪਰ ਮੈਂ ਇਹ ਸਭ ਕੁਝ ਨਹੀਂ ਕਰ ਸਕਾਂਗਾ। ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੀ ਤਾਕਤ ਗੁਆ ਬੈਠਾ ਹਾਂ। ਮੈਂ ਫੈਸਲਾ ਕਰ ਲਿਆ ਕਿ ਜੀਣਾ ਜਾਂ ਮਰਨਾ। ਇਹ ਰੌਲਾ ਕੀ ਹੈ?
2: ਜੇਲ੍ਹ ਦੇ ਦਰਵਾਜ਼ੇ ਕੋਲ ਕੋਈ ਹੰਗਾਮਾ ਹੋਇਆ ਲੱਗਦਾ ਹੈ।
3: ਸਾਥੀਓ, ਖਬਰਦਾਰ, ਜੇਲ ਦਾ ਕੋਈ ਸਿਪਾਹੀ ਬਚ ਕੇ ਨਾ ਜਾਵੇ, ਚੁਣ ਚੁਣ ਕੇ ਬਾਹਰ ਸੁੱਟੋ।
1: ਦੁਰਈ ਸਿੰਘ, ਆਵਾਜ਼ ਤਾਂ ਸਿਰਫ ਦਰਿਆ ਦੀ ਹੀ ਲੱਗਦੀ ਹੈ, ਦੇਖ ਤਾਂ ਇਹ ਹੋ ਕੀ ਰਿਹਾ?

0: ਸਾਹਿਬ
1: ਭਾਈ ਸਾਹਿਬ, ਸਾਡੇ ਸਪੰਦ ਦਾ ਟੋਲਾ ਜਲੰਧਰ ਆ ਵੜਿਆ ਹੈ। ਉਹਨਾਂ ਨੇ ਡੇਲ ਦੀ ਕੰਧ ਢਾਹ ਢੇਰੀ ਘਰ ਟੁੱਟ ਗਏ। ਹੁਣ ਲੱਗਦਾ ਹੈ ਇੱਥੋਂ ਦੇ ਸਿਪਾਹੀਆਂ ਅਤੇ ਪਹਿਰੇਦਾਰਾਂ ਦੀ ਵਾਰੀ ਹੈ।
2: ਸਾਡੀ ਕਿਸਮਤ ਚੰਗੀ ਹੈ, ਜਿਹੜਾ ਸਾਡੇ ਬਹਾਦਰ ਯੋਧੇ ਜੇਲ੍ਹ ਅੰਦਰ ਆ ਵੜੇ। ਲੱਗਦਾ ਇੱਥੋਂ ਨਿਕਲਣ ਦਾ ਵੇਲਾ ਆ ਗਿਆ। ਉਹ ਭਰਾ ਦੁਰਈ ਸਿੰਘ, ਆਪਣੇ ਬਹਾਦਰ ਯੋਧਿਆਂ ਨੂੰ ਜਗਾ, ਸਾਨੂੰ ਖਬਰਦਾਰ ਰਹਿਣਾ ਚਾਹੀਦਾ।
3: ਸੈਨਾਪਤੀ ਸਿਰਤਈਆ ਜੀ, ਅਸੀਂ ਜੇਲਰ ਨੂੰ ਕੁੱਟ ਕੁੱਟ ਕੇ ਬੰਨ ਲਿਆ ਏ ਤੇ ਇੱਥੋਂ ਬਹੁਤ ਸਾਰੇ ਹਥਿਆਰ ਵੀ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਏ ਨੇ।
4: ਉਹ ਇਹ ਬੰਦੂਕਾਂ ਤੋਂ ਬਗੈਰ ਲੜਨ ਜੋਗੇ ਨਹੀਂ। ਸਾਰਿਆਂ ਨੂੰ ਤੂੰ ਕੇ ਉਸ ਕੋਠਰੀ ਅੰਦਰ ਡੱਕ ਦਿਓ। ਅਸੀਂ ਹੁਣੇ ਹੀ ਰਾਜ ਦੇ ਸ਼ੇਰਾਂ ਦੇ ਦਰਸ਼ਨ ਕਰਾਂਗੇ। ਓਏ
5: ਹਜ਼ੂਰ, ਮਹਾਰਾਜ ਦੀ ਜੈ ਹੋਵੇ।
2: ਮੇਰੀ ਫੌਜ ਦੇ ਸਿਪਾਹੀਓ, ਤੁਹਾਡਾ ਸਵਾਗਤ ਹੈ। ਮਾਮਾ ਜੀ, ਦੇਖ ਲਿਆ ਸਿਪਤਈਆ ਆਦਿ ਰਾਮ ਤੇ ਵੀਰ ਸਿੰਘ ਵਰਗੇ ਬਹਾਦਰ ਯੋਧੇ, ਸਮੇਂ ਸਿਰ ਸਹੀ ਢੰਗ ਨਾਲ ਲੜਨ ਵਾਲੇ ਸਿਪਾਹੀ ਆਪਾਂ ਨੂੰ ਰਿਹਾ ਕਰਾਉਣ ਆਏ ਨੇ।
5: ਖਿਮਾ ਕਰਨਾ ਮਹਾਰਾਜ, ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ। ਆਪਾਂ ਛੇਤੀ ਨਾਲ ਇੱਥੋਂ ਨਿਕਲਣਾ ਹੈ। ਸਾਨੂੰ ਛੇਤੀ ਤੋਂ ਛੇਤੀ ਮਾਤ ਭੂਮੀ ਪੰਚਾਲ ਕੁਰੂਚੀ ਪਹੁੰਚਣਾ ਪਵੇਗਾ ਮਹਾਰਾਜ।
6: ਮੇਰਾ ਤਾਂ ਚਿੱਤ ਡਰਦਾ ਹੈ, ਸੂ ਲੱਗਦਿਆਂ ਹੀ ਅੰਗਰੇਜ਼ਾਂ ਦੀ ਫੌਜ ਸਾਨੂੰ ਘੇਰ ਲਵੇਗੀ ਤੇ ਪਰਿੰਦਿਆਂ ਵਾਂਗ ਸਾਡਾ ਸ਼ਿਕਾਰ ਕਰ ਸੁੱਟੇਗੀ।
5: ਬੇਫਿਕਰ ਹੋ ਜਾਓ ਚਾਚਾ ਜੀ, ਅਧਿਕਾਰੀਆਂ ਨੂੰ ਖਬਰ ਦੇਣ ਲਈ ਕੋਈ ਛੱਡਿਆ ਹੀ ਨਹੀਂ ਹੈ। ਸਾਰੇ ਦੇ ਸਾਰੇ ਜੇਲ੍ਹ ਦੀਆਂ ਸੀਖਾਂ ਪਿੱਛੇ ਡਕੇ ਹੋਏ ਨੇ।
2: ਮਾਮਾ ਜੀ, ਅੰਗਰੇਜ਼ਾਂ ਤੋਂ ਆਪਣੇ ਹੱਕ ਵਾਪਸ ਲੈਣੇ ਤੇ ਮਾਤ ਭੂਮੀ ਦੀ ਆਜ਼ਾਦੀ ਬਹਾਲ ਕਰਨਾ ਮੇਰਾ ਨਿਸ਼ਾਨਾ ਹੈ। ਆਪਣਾ ਨਿਸ਼ਾਨਾ ਹਾਸਲ ਕਰਨ ਲਈ ਮੈਂ ਆਖਰੀ ਸਾਹ ਤੱਕ ਲੜਦਾ ਰਹਾਂ।
5: ਮਹਾਰਾਜ, ਆਪਾਂ ਆਪਣੀ ਮਾਤ ਭੂਮੀ ਪੰਚਾਲ ਕੁਰੀਚੀ ਪਹੁੰਚ ਗਏ।
2: ਸਿਵਤਈਆ, ਕਿੱਥੇ ਹੈ ਸਾਡਾ ਸੁੰਦਰ ਪੰਚਾਲ ਕੁਰੀਚੀ? ਇਸ ਦੀ ਸੰਜੀਦਗੀ ਕਿੱਥੇ ਚਲੀ ਗਈ? ਇਸ ਦੀ ਮਹਿਮਾ ਕਿੱਥੇ ਗੁਆਚ ਗਈ? ਸਿਵਤਈਆ,
5: ਕੰਪਨੀ ਸਰਕਾਰ ਨੇ ਸਾਡੀ ਧਰਤ ਦੀ ਸ਼ਾਨੋ ਸ਼ੌਕਤ ਮਿੱਟੀ 'ਚ ਮਿਲਾ ਦਿੱਤੀ ਹੈ ਮਹਾਰਾਜ।
2: ਉਹ ਸੋਚਦੇ ਨੇ ਕਿ ਰਾਜ ਤਬਾਹ ਹੋਣ ਨਾਲ ਹੀ ਅਸੀਂ ਆਪਣੀ ਮਰਦਾਨਗੀ ਗੁਆ ਬੈਠਾਂਗੇ। ਨਹੀਂ ਸਿਵਤਈਆ, ਨਹੀਂ, ਚੋਰ ਚੋਰ ਕਰ ਸੁੱਟੀ ਗਈ ਆਪਣੀ ਤਾਕਤ ਆਪਾਂ ਦੁਬਾਰਾ ਹਾਸਲ ਕਰਾਂਗੇ। ਆਪਾਂ ਨਵਾਂ ਪੰਚਾਲ ਕੁਰੀਚੀ ਸਿਰਜਾਂਗੇ। ਉਸਦੇ ਚਾਰ ਚੁਫੇਰੇ ਉੱਚੇ ਉੱਚੇ ਤੇ ਮਜ਼ਬੂਤ ਕਿਲੇ ਹੋਣਗੇ।
5: ਜਿੱਦਾਂ ਵੀ ਤੁਸੀਂ ਚਾਹੋਗੇ ਮਹਾਰਾਜ।
2: ਇਹ ਰੌਲਾ ਕਿਹਾ? ਲੱਗਦਾ ਲੋਕਾਂ ਦਾ ਵੱਡਾ ਹਜੂਮ ਇੱਧਰ ਹੀ ਆ ਰਿਹਾ।
5: ਮਹਾਰਾਜ, ਤੁਹਾਡੀ ਰਿਹਾਈ ਦੀ ਖਬਰ ਸੁਣ ਕੇ ਤੁਹਾਡੀ ਪ੍ਰਜਾ ਖੁਸ਼ੀ ਮਨਾ ਰਹੀ ਹੈ।
2: ਵਾਹ, ਸਾਡੀ ਰਾਣੀ ਸੌਂਦਰਿਆਵਤੀ, ਸਾਡੀ ਭਰਜਾਈ ਅਤੇ ਹੋਰ ਔਰਤਾਂ ਇੱਧਰ ਹੀ ਆ ਰਹੀਆਂ ਨੇ।
7: ਸਵਾਮੀ
2: ਆਓ। ਸੌਂਦਰਿਆਵਤੀ,
7: ਸਵਾਮੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ, ਮੈਂ ਜੋ ਦੇਖ ਰਹੀ ਹਾਂ ਇਹ ਸੱਚ ਹੈ ਜਾਂ ਫਿਰ ਕੋਈ ਸੁਪਨਾ?
2: ਦੇਵੀ, ਲੱਗਦਾ ਸਾਡੀ ਗੈਰ ਮੌਜੂਦਗੀ ਨੇ ਤੁਹਾਨੂੰ ਬਹੁਤ ਸਤਾਇਆ ਹੋਇਆ।
7: ਰੱਬ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨ ਭਾਗ ਮੇਰੇ ਜੋ ਸਾਨੂੰ ਤੁਹਾਡੇ ਦਰਸ਼ਨ ਤਾਂ ਹੋ ਗਏ ਸਵਾਮੀ। ਹੁਣ ਤਾਂ ਇਹ ਖੰਡਰ ਧਰਤੀ ਹੀ ਆਪਣੀ ਸੁਰਗਪੁਰੀ ਹੈ, ਨਾਲੇ ਜਦੋਂ ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਦੁੱਖਾਂ ਤਕਲੀਫਾਂ ਦੀ ਚਿੰਤਾ ਹੀ ਕਿਉਂ ਕਰੀਏ? ਅਸੀਂ ਸਾਰਿਆਂ ਨੇ ਤਾਂ ਸਤੀ ਹੋਣ ਦਾ ਫੈਸਲਾ ਕਰ ਲਿਆ ਸੀ, ਪਰ ਤੁਹਾਡੇ ਜਰਨੈਲਾਂ ਨੇ ਸਾਡਾ ਹੌਸਲਾ ਬਣਾਈ ਰੱਖਿਆ। ਉਹ ਸਾਨੂੰ ਦਿਲਾਸੇ ਦਿੰਦੇ ਰਹੇ ਕਿ ਤੁਸੀਂ ਇੱਕ ਦਿਨ ਵਾਪਸ ਜ਼ਰੂਰ ਆਓਗੇ। ਅੱਜ ਅਗਰ ਅਸੀਂ ਜ਼ਿੰਦਾ ਹਾਂ ਤਾਂ ਬਸ ਉਹਨਾਂ ਦੀ ਵਜ੍ਹਾ ਨਾਲ ਹੀ।
2: ਦੇਵੀ, ਸਾਡੀ ਰਿਹਾਈ ਦਾ ਅਸਲ ਸਬੱਬ ਵੀ ਸਾਡੇ ਜਰਨੈਲਾਂ ਦੀ ਯੋਜਨਾ ਹੀ ਹੈ। ਸਿਵਤਈਆ
5: ਜੀ, ਮਹਾਰਾਜ,
2: ਅੰਤਪੁਰ ਦੀਆਂ ਔਰਤਾਂ ਦੇ ਠਹਿਰਨ ਦਾ ਪ੍ਰਬੰਧ ਆਪਾਂ ਨੂੰ ਤੁਰੰਤ ਕਰਨਾ ਪਏਗਾ।
5: ਹੋ ਜਾਏਗਾ ਮਹਾਰਾਜ।
2: ਸਿਵਤਈਆ, ਲੋਕ ਕੀ ਕਰਨਾ ਚਾਹੁੰਦੇ ਨੇ?
5: ਮਹਾਰਾਜ, ਆਪਣੀ ਮਾਤ ਭੂਮੀ ਨੂੰ ਦੁਬਾਰਾ ਵਸਾਉਣ ਲਈ ਇਹ ਸਾਰੇ ਬਹੁਤ ਹੀ ਉਤਾਵਲੇ ਨੇ, ਇਹ ਸਹਿਯੋਗ ਦੇਣ ਲਈ ਬਹੁਤ ਹੀ ਕਾਹਲੇ ਨੇ।

0: ਆਪਣੀ ਖਾਤਰ ਜਾਨ ਦੀ ਬਾਜ਼ੀ ਲਗਾ ਦਿਓ। ਮਹਾਰਾਜ ਮਹਾਰਾਜ ਦੇਖੋ, ਬ੍ਰਿਟਿਸ਼ ਫੌਜ ਪਿੱਛਲ ਖੁਰੀ ਭੱਜ ਦੂਰੀ ਹੈ।
1: ਰਨ ਪਹਿਰੀ ਵਜਾਉਣ ਮਗਰੋਂ ਭਾਜੜਾਂ ਕਹੀਆਂ।
2: ਮਹਾਰਾਜ ਕਿਲੇ ਦੀਆਂ ਕੰਧਾਂ ਉੱਤੇ ਖੜੇ ਹਥਿਆਰਬੰਦ ਸਿਪਾਹੀ ਦੇਖ ਕੇ ਸ਼ਾਇਦ ਬ੍ਰਿਟਿਸ਼ ਸਰਕਾਰ ਨੂੰ ਕਾਂਬਾ ਲੱਗ ਗਿਆ ਹੈ।
1: ਸਾਡੀ ਬਹਾਦਰੀ ਨੂੰ ਲਲਕਾਰ ਕੇ ਹੁਣ ਟਲ ਰਹੀ ਹੈ ਕੰਪਨੀ ਸਰਕਾਰ। ਪੰਚਾਲ ਕੁਰੀਚੀ ਦੀ ਮੁੜ ਸਾਰੀ ਉਹਨਾਂ ਦੀਆਂ ਅੱਖਾਂ ਦਾ ਰੋੜਾ ਬਣ ਗਈ ਹੈ। ਫੌਜੀਓ, ਉਹਨਾਂ ਨੂੰ ਜਾਨ ਨਾ ਦਿਓ, ਉਹਨਾਂ ਦਾ ਪਿੱਛਾ ਕਰੋ। ਸਾਡੇ ਰਾਜ ਵੱਲ ਆਉਣ ਦੀ ਜ਼ਰੂਰਤ ਉਹ ਦੁਬਾਰਾ ਨਾ ਕਰ ਸਕਣ।
0: ਉਹਨਾਂ ਦਾ ਪਿੱਛਾ ਕਰੋ, ਲੜਾਈ ਵਿੱਚ ਪਿੱਠ ਦਿਖਾਉਣ ਵਾਲਿਆਂ ਨੂੰ ਬਚ ਕੇ ਨਾ ਜਾਣ ਦਿਓ। ਮਾਰੋ ਮਾਰੋ, ਓਏ ਇਹਨਾਂ ਨੂੰ ਜੀਵੇ ਨਾ ਛੱਡੋ। ਜੈ ਜੈ ਸਿਕੰਦੇ,
3: ਜੈ ਤ੍ਰਿਸ਼ੂਲ,
0: ਜੈ ਜੈ ਸਿਕੰਦੇ,
3: ਜੈ
0: ਤ੍ਰਿਸ਼ੂਲ, ਜੈ ਜੈ ਸਿਕੰਦੇ।
2: ਸੈਨਾਪਤੀ ਜੀ, ਅਸੀਂ ਦੁਸ਼ਮਣਾਂ ਦੇ ਨੇੜੇ ਪਹੁੰਚ ਗਏ ਹਾਂ।
0: ਹੁਣ ਜੀਦਾ ਨਾ ਛੱਡਿਓ ਕਿਸੇ ਨੂੰ, ਤਲਵਾਰਾਂ ਧੂਲੋ। ਓਏ ਓਏ ਓਏ, ਸਾਨੂੰ ਸਾਡੇ ਵੱਲ ਨਿਸ਼ਾਨਾ ਤਾਂਦਾ। ਫੌਜੀਓ, ਚਪੱਟੇ ਮਾਰ ਕੇ ਬੰਦੂਕਾਂ ਖੋਲੋ ਇਹਨਾਂ ਦੀਆਂ।
4: मैडम जी,
5: कम इन वाली, मैं वेट ही कर रही थी। बहुत टाइम हो गया तुझे गए हुए, जर्नल स्टोर पर रश था क्या?
4: हाँ जी मैडम, पर काम तो करना ही है ना।
5: वाली, तेरा टाइम तो 1 PM तक है, बट तू हमारे लिए बहुत काम करती है। ये सारी शॉपिंग कल कर लेती, तुझे भूख भी लगी होगी।
4: मैडम, कड़ी देख के काम थोड़ी हुंदा, फिर कल ते काम नु क्यों पाना, थोड़ी देर होगी ताँ की होया।
5: तुम इंडियंस की थिंकिंग बहुत ग्रेट है। जस्ट अ मिनट वली, ये ब्रेड और फ्रूट्स खाकर घर जाना।
4: नहीं नहीं मैडम जी, माफ करियो, घर ते मेरे पति मेरा इंतजार कर रहे होंगे, उन्हां नु खाना खवान तो बाद ही मैं खाऊंगी।
5: इस कंट्री की लेडीज अपने हस्बैंड्स को बहुत रिस्पेक्ट देती हैं।
4: मैडम जी, साडे लई तां पति नाल ही दुनिया दी हर खुशी है। ਅਸੀਂ ਜਦੋਂ ਮੰਗਲ ਸੂਤਰ ਪਾ ਲੈਂਦੀ ਹਾਂ ਨਾ, ਤਾਂ ਸਾਡੇ ਵਿੱਚ ਇੱਕ ਪੱਕਾ ਇਰਾਦਾ ਸਹਿਜ ਹੀ ਆ ਜਾਂਦਾ। ਚੰਗਾ ਮੈਡਮ ਜੀ, ਦੇਰ ਹੋ ਰਹੀ ਹੈ, ਹੁਣ ਜਾਂਦੀ ਹਾਂ, ਕੱਲ੍ਹ ਸਵੇਰੇ ਆਵਾਂਗੀ।
5: ਓਕੇ ਵਲੀ।
6: ਵਿਨੋਲਾ ਡਾਰਲਿੰਗ,
5: ਓਹ ਵਾਟ ਅ ਸਰਪ੍ਰਾਈਜ਼, ਯੂ ਹੈਵ ਕਮ ਸੋ ਅਰਲੀ।
6: ਯੈਸ ਮੈਡਮ, ਥੋੜ੍ਹਾ ਟਾਈਮ ਮਿਲਾ ਤੋ ਬਸ ਚਲਾ, ਯੂ ਫੀਲ ਹੈਪੀ?
5: ਵਾਈ ਨਾਟ, ਵੇਟ ਅ ਮਿਨਟ, ਆਈਲ ਪ੍ਰਿਪੇਅਰ ਟੀ।
6: ਨੋ ਟੀ, ਨੋ, You sit here. Now tell me, इधर इंडिया में कैसा लग रहा है? अकेले बोर तो नहीं होती?
5: Oh no, I love India and I like Indians. Personality wise, ये लोग black होता है, but by heart, बहुत ही fair and innocent.
6: Yes.
5: इनका thinking बहुत great है. Uneducated होने पर भी more civilized.
6: I know your views. But India ko praise kiye bina tum saans nahi le sakti.
5: Oh dear, saans bhi to is country ki open air mein hi le rahe hain na. Anyway, Amethurai ka kya haal hai?
6: Amethurai ko rest karne ke liye British fauj khali haath wapas aa gayi hai.
5: Oh, it's very shameful.
6: Vinola,
5: Amethurai is very brave. Major Shivpind ko bahut dur dur tak dhauraega.
6: Vinola, विलेन को हीरो समझना ठीक नहीं।
5: But dear, विलेन के अंदर भी एक हीरो होता है। Then, उसकी बहादुरी की प्रेज करने में क्या गलत है?
6: You are right, Vinola. Right. लेकिन तुम भूल जाती हो कि we are the rulers. हमारी प्लानिंग है छोटे बड़े स्टेट्स और प्रिंसेस को अपने कब्जे में करना। At present, बंगाल जैसे बड़े बड़े साम्राज्य हमारे सामने घुटने टेकने लगे हैं। फिर अमेथुरे तो बहुत छोटा राजा है, बट ब्रिटिश सरकार के लिए वो एक चैलेंज बन गया है। नाउ उसकी प्रेज करने का मतलब है टू डिसरिस्पेक्ट आवर एम्स एंड ऑब्जेक्ट्स।
5: सॉरी डियर, मैं तो भूल गई थी कि आप कंपनी

0: ਗੁਰੇਜ ਨਹੀਂ ਕਰਨ ਗਿਆ, ਇਹ ਉਹਨਾਂ ਦਾ ਦ੍ਰਿੜ ਸੰਕਲਪ ਹੈ ਮਹਾਰਾਜ।
1: ਅਸੀਂ ਜਾਣਦੇ ਹਾਂ ਮੇਰੀ ਪ੍ਰਜਾ ਦੇ ਲੂੰ ਲੂੰ ਵਿੱਚ ਬਹਾਦਰੀ ਕੁੱਟ ਕੁੱਟ ਕੇ ਭਰੀ ਹੋਈ।
2: ਮਹਾਰਾਜ ਸਾਨੂੰ ਅਗਲਾ ਕੰਮ ਕਰਨ ਦਾ ਹੁਕਮ ਦਿਓ।
1: ਅਜੇ ਮੈਂ ਅੱਜ ਦੀ ਲੜਾਈ ਵਿੱਚ ਜਿੱਤ ਹਾਰ ਸੰਬੰਧੀ ਫੈਸਲਾ ਨਹੀਂ ਲੈ ਸਕਦਾ।
3: ਭਾਣਜਿਆਂ ਮੈਨੂੰ ਇੱਕ ਹਾਦਸਾ ਹੈ।
1: ਬੋਲੋ ਮਾਮਾ ਜੀ ਬੋਲੋ।
3: ਸਾਡੀ ਫੌਜ ਘੱਟ ਗਈ ਹੈ ਅਤੇ ਕਿਲ੍ਹੇ ਦੇ ਚਾਰੇ ਪਾਸੇ ਦੁਸ਼ਮਣ ਨੇ ਆਪਣੀ ਫੌਜ ਤਾਇਨਾਤ ਕਰ ਦਿੱਤੀ ਹੈ। ਇਹਨਾਂ ਹਾਲਾਤ ਵਿੱਚ ਕਾਮਯਾਬੀ ਕਿਵੇਂ ਮਿਲੂ?
1: ਲੱਗਦਾ ਤੁਹਾਨੂੰ ਸਾਡੀ ਫੌਜ 'ਤੇ ਭਰੋਸਾ ਨਹੀਂ ਰਿਹਾ ਮਾਮਾ ਜੀ।
3: ਭਰੋਸਾ ਤਾਂ ਹੈ, ਪਰ ਜਿਹੜੇ ਕਰਨਲ ਅਗਨੇਵੂ ਦੀ ਅਗਵਾਈ ਵਿੱਚ ਫਿਰੰਗੀਆਂ ਦੀ ਫੌਜ ਅੱਗੇ ਵੱਧ ਰਹੀ ਹੈ, ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਹੈ। ਉਸਨੂੰ ਕੰਪਨੀ ਸਰਕਾਰ ਨੇ ਖਾਸ ਤੌਰ 'ਤੇ ਸੱਦਿਆ।
1: ਇਹ ਸਾਰੇ ਹੀ ਜਾਣਦੇ ਨੇ ਕਿ ਉਸਨੇ ਬੜੇ ਬੜੇ ਸਾਮਰਾਜਾਂ ਦੀਆਂ ਨੀਹਾਂ ਹਿਲਾਈਆਂ ਹੋਈਆਂ ਨੇ।
3: ਫਿਰ ਸਾਡੀ ਮੁੱਠੀ ਪਰ ਫੌਜ ਦਾ ਮੱਥਾ ਪਹਾੜ ਨਾਲ ਲਾ ਕੇ ਕੀ ਹਾਸਲ ਹੋਏਗਾ?
1: ਫਿਰ ਤੁਸੀਂ ਦੱਸੋ ਮਾਮਾ ਜੀ ਕਿ ਲੜਨ ਤੋਂ ਇਲਾਵਾ ਹੋਰ ਕੀ ਚਾਰਾ?
3: ਅਮਨ ਦੀ ਪੇਸ਼ਕਸ਼।
1: ਅਮਨ ਦੀ ਪੇਸ਼ਕਸ਼? ਪਰ ਕਿੱਦਾਂ?
3: ਉਹ ਕੁਝ ਅਸੂਲ ਬਣਾਉਣਗੇ ਅਤੇ ਅਸੀਂ ਉਹਨਾਂ ਮੁਤਾਬਿਕ ਚੱਲਣ ਦਾ ਇਕਰਾਰ ਕਰਾਂਗੇ। ਸਭ ਕੁਝ ਠੀਕ ਹੋਇਆ ਤਾਂ ਸਮਝੌਤਾ ਕਰ ਲਾਂਗੇ।
1: ਤਾਂ ਸਾਨੂੰ ਵਾਅਦਾ ਕਰਨਾ ਪਏਗਾ ਕਿ ਅਸੀਂ ਉਹਨਾਂ ਦੇ ਕਹਿਣ ਮੁਤਾਬਕ ਰਾਜ ਕਰਾਂਗੇ, ਫਿਰ ਆਪਣਾ ਸਭ ਕੁਝ ਉਹਨਾਂ ਦੇ ਚਰਨਾਂ ਉੱਤੋਂ ਵਾਰ ਦਿਆਂਗੇ। ਇਹੋ ਨਾ?
3: ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ ਨਾ?
1: ਉਮਰ ਪੁੱਗਣ ਨਾਲ ਤੁਹਾਡੀ ਅਕਲ ਵੀ ਜਵਾਬ ਦੇ ਗਈ ਹੈ ਮਾਮਾ ਜੀ।
3: ਮੈਂ ਲੜਾਈ ਤੋਂ ਡਰ ਕੇ ਸੁਝਾਅ ਨਹੀਂ ਦਿੱਤਾ ਭਾਣਜਿਆ, ਆਪਣੇ ਵੰਸ਼ ਦੀ ਵਾਧੀ ਲਈ ਏਦਾਂ ਕਿਹਾ। ਤੈਨੂੰ ਕਿਹਨਾਂ ਪਤਾ ਨਹੀਂ ਕਿ ਲੜਾਈ ਵਿੱਚ ਹਜ਼ਾਰਾਂ ਯੋਧੇ ਆਪਣੀ ਜਾਨ ਗੁਆ ਬਹਿਣਗੇ।
1: ਮਾਮਾ ਜੀ ਆਪਣੀ ਮਾਤ ਭੂਮੀ ਦਾ ਮਾਣ ਵਧਾਉਣ ਲਈ ਆਪਣੀ ਜਾਨ ਵਾਰਨਾ ਇੱਕ ਮਾਣ ਵਾਲੀ ਗੱਲ ਹੈ। ਸਾਡੀ ਮੌਤ ਤਾਂ ਅਟਲ ਹੈ, ਕਿਸੇ ਨਾ ਕਿਸੇ ਦਿਨ ਤਾਂ ਹੋਣੀ ਹੈ। ਜਦ ਤੱਕ ਦੁਨੀਆ ਰਹੇਗੀ ਸਾਡਾ ਜਸ ਗਾਇਆ ਜਾਂਦਾ ਰਹੇਗਾ। ਭਲਾ ਇਹ ਕੋਈ ਛੋਟੀ ਜਿਹੀ ਗੱਲ ਹੈ?
3: ਭੈਣ ਜੀ ਹਾਂ, ਮੈਂ ਟੰਬਰ ਦੇ ਮੋਹ ਵਸ ਮਨ ਦੁਖੀ ਹੋ ਗਿਆ ਸੀ। ਮੈਂ ਜੋ ਕਿਹਾ ਉਸ ਲਈ ਮੁਆਫ ਕਰਨੀ ਪੁੱਤਰਾ ਮੈਨੂੰ।
2: ਮਹਾਰਾਜ ਟਿਕੀ ਰਾਤੇ ਤੋਪਾਂ ਦੀਆਂ ਆਵਾਜ਼ਾਂ?
1: ਦੁਸ਼ਮਣ ਨੇਰੇ 'ਚ ਰਣਭੇਰੀ ਵਜਾ ਰਿਹਾ, ਸ਼ਾਇਦ ਸੋਚਦਾ ਹੋਏ ਕਿ ਪੰਚਾਲ ਕੁਰੀਚੀ ਦੀ ਫੌਜ ਸੁੱਤੀ ਪਈ ਹੈ।
2: ਅਸੀਂ ਛੱਡਾਂਗੇ ਨਹੀਂ, ਦੁਸ਼ਮਣ ਨੂੰ ਨਿਸਤੋ ਨਬੂਦ ਕਰ ਦਿਆਂਗੇ। ਬਹਾਦਰ ਫੌਜੀਓ, ਦੁਸ਼ਮਣ ਗਲਤ ਸਮੇਂ ਸਾਨੂੰ ਲੜਾਈ ਲਈ ਲਲਕਾਰ ਰਿਹਾ ਹੈ, ਹੱਲਾ ਬੋਲਣ ਲਈ ਤਿਆਰ ਹੋ ਜਾਓ।
4: ਸੈਨਾਪਤੀ ਜੀ, ਕੋਈ ਚੀਜ਼ ਕਿਲ੍ਹੇ ਵਿੱਚ ਡਿੱਗ ਰਹੀ ਹੈ, ਪਰ ਪਤਾ ਨਹੀਂ ਲੱਗ ਰਿਹਾ ਕਿ ਕੀ ਹੈ।
1: ਸਿਰਤਈਆ
2: ਜੀ ਮਹਾਰਾਜ,
1: ਜਾ ਕੇ ਪਤਾ ਕਰੋ।
2: ਮਹਾਰਾਜ ਦੁਸ਼ਮਣ ਨੇ ਕੌੜੇ ਧੂਏ ਵਾਲੀਆਂ ਖੂਪੀਆਂ ਦਾਗ ਦਾਗ ਕੇ ਢੇਰ ਲਾ ਦਿੱਤਾ ਹੈ। ਮਹਾਰਾਜ ਕਿਲ੍ਹੇ ਅੰਦਰ ਧੂਆਂ ਹੀ ਧੂਆਂ ਹੋ ਗਿਆ ਹੈ, ਕੌੜੇ ਧੂਏ ਦੀ ਗੰਧ ਹੁਤੂ ਜੇੜਦੀ ਹੈ। ਮਹਾਰਾਜ
1: ਸਿੱਧੇ ਹੋ ਕੇ ਮੱਥੇ ਲੱਗਣ ਦੀ ਹਿੰਮਤ ਨਹੀਂ ਤਾਂ ਲੈ ਆਏ ਮਿਰਚਾਂ ਦੇ ਧੂਏ ਵਾਲੀਆਂ ਲੌਕੀ ਕੁੱਪੀਆਂ। ਬੱਲੇ ਓਏ ਡਰਾਕਲ ਫਿਰੰਗੀ ਸੂਰਮਿਓ, ਬੱਲੇ ਤੁਹਾਡੇ।
2: ਮਹਾਰਾਜ ਮਿਰਚਾਂ ਦੇ ਧੂਏ ਤੋਂ ਸਾਡੇ ਯੋਧੇ ਸੰਭਲਦੇ ਨਹੀਂ ਲੱਗ ਰਹੇ, ਫੌਜ ਵਿੱਚ ਪਾਜੜ ਜਿਹੀ ਪੈ ਗਈ ਹੈ, ਸਾਡੇ ਜਵਾਨ ਨਿਡਾਲ ਹੁੰਦੇ ਜਾ ਰਹੇ ਨੇ। ਮਹਾਰਾਜ ਤੁਹਾਡਾ ਵੀ ਇੱਥੇ ਰੁਕਣਾ ਠੀਕ ਨਹੀਂ, ਮਹਾਰਾਜ ਤੁਸੀਂ ਇੱਥੋਂ ਚਲੇ ਜਾਓ, ਇਹ ਮੋਰਚਾ ਸੰਭਾਲਣਾ ਮੇਰੀ ਜ਼ਿੰਮੇਵਾਰੀ ਹੈ।
1: ਕਿਹੋ ਜਿਹੀ ਗੱਲ ਕਰਦੇ ਹੋ ਸੈਨਾਪਤੀ? ਤੁਹਾਨੂੰ ਸਾਰਿਆਂ ਨੂੰ ਇੱਥੇ ਲੜਦਿਆਂ ਛੱਡ ਕੇ ਆਪਣੀ ਜਾਨ ਬਚਾਉਣ ਲਈ ਦੌੜ ਜਾਣਾ ਜਾਇਜ਼ ਨਹੀਂ ਹੈ।
5: ਹਾਂ ਮਹਾਰਾਜ, ਤੁਹਾਨੂੰ ਮਾਤ ਭੂਮੀ ਦੇ ਮਾਨ ਦੀ ਰਾਖੀ ਕਰਨੀ ਪਏਗੀ। ਤੁਸੀਂ ਸਲਾਮਤ ਰਹੋਗੇ ਤਾਂ ਹੀ ਪੰਚਾਲ ਕੁਰੀਤੀ ਵੀ ਸਲਾਮਤ ਰਹੇਗਾ। ਤੁਸੀਂ ਜਾਓ ਮਹਾਰਾਜ।
1: ਪਿਆਰੇ ਵੀਰੋ, ਤੁਹਾਡੇ ਵੱਲੋਂ ਜ਼ੋਰ ਪਾਉਣ 'ਤੇ ਮੈਂ ਬਚਨ

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਨਿਰਬਾਣੀ ਉਹ ਬੇਅੰਤ ਅਕਾਲ ਪੁਰਖ ਇਸ ਸੰਸਾਰ ਦੇ ਡਰ ਅਤੇ ਚਿੰਤਾਵਾਂ ਤੋਂ ਮੁਕਤ ਕਰਦਾ ਹੈ। ਆਪਣੇ ਸੇਵਕਾਂ ਭਗਤਾਂ ਲਈ ਉਹ ਇੱਕ ਸ਼ਕਤੀਸ਼ਾਲੀ ਪਿਤਾ, ਮਾਤਾ ਅਤੇ ਮਾਲਕ ਦੇ ਰੂਪ ਵਿੱਚ ਹੈ, ਜੋ ਉਹਨਾਂ ਨੂੰ ਜੀਵਨ ਦੇ ਸਮੁੰਦਰ ਤੋਂ ਬਚਾਉਂਦਾ ਹੈ। ਮਾਜਰਾਗ ਵਿੱਚ ਪੰਚਮ ਪਾਤਸ਼ਾਹ ਦੇ ਅਮੋਲਕ ਬਚਨ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾ ਭਾਉ ਕਿਹਾ ਕਾਲਾ ਜੀਓ। ਪ੍ਰਸਿੱਧ ਵਿਦਵਾਨ ਡਾਕਟਰ ਸਰੂਪ ਸਿੰਘ ਅਲੱਗ ਦੇ ਸ਼ਬਦਾਂ ਵਿੱਚ, ਗੁਰਬਾਣੀ ਵਿੱਚ ਬਸ ਨਾਮ ਦੀ ਹੀ ਕੀਰਤੀ ਗਾਈ ਹੈ। ਉਹ ਗੁਰਬਾਣੀ ਵਿੱਚ ਨਾਮ ਦੇ ਸੰਕਲਪ ਬਾਰੇ ਦੱਸਦੇ ਹਨ ਕਿ ਨਾਮ ਸਮੁੱਚੇ ਸੰਸਾਰ ਦਾ ਆਧਾਰ ਹੈ। ਇਸ ਦੇ ਆਸਰੇ ਤੇ ਹੀ ਖੰਡ, ਬ੍ਰਹਿਮੰਡ, ਧਰਤੀ, ਆਕਾਸ਼ ਟਿਕੇ ਹੋਏ ਹਨ। ਫੁਰਮਾਨ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਪਜੀ ਸਾਹਿਬ ਵਿੱਚੋਂ ਵੀ ਇਸ ਗੱਲ ਦੀ ਸੋਝੀ ਮਿਲਦੀ ਹੈ ਕਿ ਹਰ ਪਾਸੇ ਨਾਮ ਦਾ ਹੀ ਰਾਜ ਹੈ, ਉਸ ਦੀ ਹੀ ਜੈ ਜੈਕਾਰ ਹੈ, ਉਸੇ ਦਾ ਹੀ ਬੋਲਬਾਲਾ ਹੈ, ਉਸ ਤੋਂ ਬਾਹਰ ਕੁਝ ਵੀ ਨਹੀਂ ਅਤੇ ਉਸ ਤੋਂ ਖਾਲੀ ਕੋਈ ਥਾਂ ਨਹੀਂ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਨਾਮ ਦੀ ਸ਼ਕਤੀ ਅਪਰਮ ਅਪਾਰ ਹੈ ਅਤੇ ਇਸ ਦਾ ਸਵਰੂਪ ਸੰਖੇਪ ਰੂਪ ਵਿੱਚ ਮੂਲ ਮੰਤਰ ਵਿੱਚ ਵੀ ਅੰਕਿਤ ਹੈ। ਇਸ ਰੂਪ ਨਾਲ ਇੱਕਮਿਕ ਹੋਣਾ ਹੀ ਮਨੁੱਖੀ ਜਨਮ ਦਾ ਟੀਚਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਦੇ ਰਚਨਹਾਰਿਆਂ ਨੇ ਇਸ ਨਾਮ ਦੀ ਸੋਭਾ ਕਰਕੇ ਮਨੁੱਖ ਮਾਤਰ ਨੂੰ ਸਮਝਾਇਆ ਹੈ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਨਾਮ ਸਿਮਰਨ ਬਾਰੇ ਲਿਖਦੇ ਹਨ, ਸਿਮਰਨ ਦਾ ਅਰਥ ਹੈ ਯਾਦ ਕਰਨਾ, ਯਾਦ ਰੱਖਣਾ। ਉਸ ਸਰਬ ਵਿਆਪਕ ਜੋਤ ਨੂੰ ਹਰ ਥਾਂ ਪਸਰੀ ਜਾਣ ਕੇ ਉਸ ਨੂੰ ਤੂੰ ਹੈ ਤੂੰ ਆਖਦੇ ਰਹਿਣਾ ਉਸਦਾ ਸਿਮਰਨ ਹੈ। ਪਰਮਾਤਮਾ ਦੇ ਗੁਣ ਗਾਉਣੇ ਉਸਦੀ ਖੁਸ਼ਾਮਦ ਨਹੀਂ ਹੈ। ਜੀਵ ਨੇ ਪਰਮਾਤਮਾ ਦੇ ਗੁਣ ਸਿਰਫ ਇਸ ਵਾਸਤੇ ਗਾਉਣੇ ਹਨ ਕਿ ਗੁਣ ਗਾਉਂਦਿਆਂ ਇਹ ਗੁਣਾਂ ਦੇ ਮਾਲਕ ਵਿੱਚ ਲੀਨ ਹੋ ਜਾਏ। ਭਗਤ ਕਬੀਰ ਜੀ ਰਾਗ ਕੇਦਾਰਾ ਵਿੱਚ ਸੋਝੀ ਦਿੰਦੇ ਹਨ ਕਿ ਕਈ ਲੋਕ ਕਾਂਸੀ, ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ, ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ ਅਤੇ ਮੈਂ ਵੀ ਇਹੀ ਸੌਦਾ ਲੱਦਿਆ ਹੈ, ਇਹੀ ਅਸਲ ਖਜ਼ਾਨਾ ਹੈ, ਭਗਤਾਂ ਦੀ ਰਾਸ ਹੈ। ਫੁਰਮਾਨ ਹੈ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰੂ ਅਰਜਨ ਦੇਵ ਜੀ ਨੇ ਸੂਹੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ ਕਿ ਜਿਸ ਮਨੁੱਖ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ, ਪਰਮਾਤਮਾ ਨੇ ਉਸਨੂੰ ਆਪਣੀ ਭਗਤੀ ਦਾ ਖਜ਼ਾਨਾ ਦਿੱਤਾ ਹੈ। ਫੁਰਮਾਨ ਹੈ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਗੁਰਬਾਣੀ ਦੀ ਵਿਚਾਰ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਦਾ ਸਰੂਪ ਇੱਕ ਅਜਿਹੇ ਰਖਵਾਲੇ ਵਜੋਂ ਉਭਰਦਾ ਹੈ ਜੋ ਆਪਣੇ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਵਿੱਚ ਕਰਦਾ ਆਇਆ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ। ਡਾਕਟਰ ਜਸਵੰਤ ਸਿੰਘ ਜੀ ਨੇਕੀ ਦੇ ਸ਼ਬਦਾਂ ਵਿੱਚ, ਗੁਰੂ ਦੇ ਪ੍ਰੇਰੇ ਹੋਏ ਜਿਹੜੇ ਜੀਓੜੇ ਜੁੜ ਜਾਂਦੇ ਹਨ ਉਹ ਭਗਤ ਕਹਾਉਂਦੇ ਹਨ, ਉਹ ਹੀ ਸਦਾ ਵਿਗਾਸ ਖੇੜੇ ਵਿੱਚ ਰਹਿੰਦੇ ਹਨ। ਨਾਨਕ ਭਗਤਾਂ ਸਦਾ ਵਿਗਾਸ, ਜਦ ਗੁਰਾਂ ਦੇ ਸ਼ਬਦ ਵਿੱਚ ਲਿਵ ਲੱਗਦੀ ਤਦ ਆਤਮਾ ਸਦਾ ਵਿਗਾਸ ਦੇ ਮੰਡਲ ਵਿੱਚ ਵਿਚਰਦੀ ਹੈ। ਪਿਆਰੇ ਬਚਨ ਹਨ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ, ਤਦੇ ਤਾਂ ਭਗਤ ਲੋਕਾਂ ਦਾ ਸਭ ਤਨ ਮਨ ਹਿਰਦਾ ਲਿਵ ਆਤਮਾ ਇੱਕ ਸਦੀਵੀ ਖੇੜੇ ਵਿੱਚ ਭਿੰਨਾ ਰਹਿੰਦਾ ਹੈ। ਇਹੀ ਭਗਤਨ ਕੀ ਰਾਸ ਹੈ। ਇਸ ਆਤਮਿਕ ਅਵਸਥਾ ਨੂੰ ਅਵਿਰਲ ਅਤੇ ਅਮੁੱਕ ਰੱਖਣ ਵਾਸਤੇ

0: ਤੇ ਭਗਤ ਜਨ ਹਮੇਸ਼ਾ ਉਸ ਦੇ ਹੁਕਮ ਵਿੱਚ ਰਹਿੰਦੇ ਹਨ ਅਤੇ ਸਦੈਵ ਅਰਦਾਸ ਕਰਦੇ ਹਨ। ਮਨ ਤਨ ਆਗੈ ਜੀਅੜਾ ਤੁਝ ਪਾਸ, ਜਿਉਂ ਭਾਵੈ ਤਿਉਂ ਰੱਖੋ ਅਰਦਾਸ।
1: ਰਖਵਾਲਾ ਗੋਬਿੰਦ ਰਾਏ, ਭਗਤਨ ਕੀ ਰਾਸ। ਇਹ ਵਾਰਤਾ ਸੁਣਾ ਰਹੇ ਸਨ ਨਵਪ੍ਰੀਤ ਸਿੰਘ। ਡੰਡਾਉਤ ਬੰਧਨ ਅਨੇਕ ਬਾਰ, ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪੰਚਮ ਪਾਤਸ਼ਾਹ ਦਾ ਉਚਾਰਿਆ ਇਹ ਸਲੋਕ ਭਵਸਾਗਰ ਵਿੱਚ ਡੋਲੇ ਹੋਏ ਜੀਵਾਂ ਨੂੰ ਇਹ ਵਿਸ਼ਵਾਸ ਦ੍ਰਿੜ ਕਰਵਾਉਂਦਾ ਹੈ ਕਿ ਐਸੀ ਅਵਸਥਾ ਵਾਲੇ ਜੀਵ ਅਕਾਲ ਪੁਰਖ ਦੇ ਸਨਮੁਖ ਇੱਕ ਨਹੀਂ ਬਲਕਿ ਅਨੇਕਾਂ ਵਾਰ ਆਪਣੇ ਇੰਦਰੀਆਂ ਨੂੰ ਸਿੱਧਾ ਕਰਕੇ ਬੰਦਨਾ ਕਰਨ ਤਾਂ ਪ੍ਰਭੂ ਆਪਣਾ ਹੱਥ ਦੇ ਕੇ ਜੀਵਾਂ ਨੂੰ ਬਲ ਬਖਸ਼ਦਾ ਹੈ। ਰਾਮਕਲੀ ਕੀ ਵਾਰ ਮਹਿਲਾ ਪੰਜਵਾਂ ਦੇ ਇੱਕ ਸਲੋਕ ਵਿੱਚ ਪੰਚਮ ਗੁਰਦੇਵ ਜੀਵ ਨੂੰ ਪੂਰਨ ਭਰੋਸਾ ਦਿਵਾਉਂਦੇ ਹਨ ਤੇ ਜਿਗਿਆਸੂ ਮਨ ਨੂੰ ਸੰਬੋਧਿਤ ਹੁੰਦੇ ਨੇ ਕਿ ਇਹ ਮਨ ਤੂੰ ਕਿਉਂ ਡੋਲਦਾ ਹੈ। ਪ੍ਰਭੂ ਸਾਰੀਆਂ ਮਨ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ। ਉਹ ਸੱਚੇ ਗੁਰੂ ਨੂੰ ਧਿਆਉਣਾ ਕਰ ਜੋ ਕਦੇ ਵੀ ਦੁੱਖਾਂ ਦਾ ਚੇਤਾ ਹੀ ਨਹੀਂ ਆਉਣ ਦਿੰਦਾ। ਉਸ ਹਰੀ ਦੇ ਨਾਮ ਦੀ ਆਰਾਧਨਾ ਕਰ ਜੋ ਵਿਕਾਰਾਂ ਤੋਂ ਨਿਜਾਤ ਦਿਵਾਉਂਦਾ ਹੈ। ਪਰ ਇਹ ਪ੍ਰਭੂ ਦਾ ਨਾਮ ਰੰਗ ਉਹਨਾਂ ਨੂੰ ਹੀ ਲੱਗਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਉਹ ਮਾਇਆ ਦਾ ਚਸਕਾ ਛੱਡ ਕੇ ਨਾਮ ਧਨ ਹੀ ਸੰਚਿਤ ਕਰਦੇ ਹਨ। ਉਹ ਅੱਠੇ ਪੈਰ ਇੱਕ ਪ੍ਰਭੂ ਨਾਲ ਲਿਵਲੀਨ ਰਹਿੰਦੇ ਹੋਏ ਉਸੇ ਦਾ ਹੀ ਹੁਕਮ ਮੰਨਦੇ ਹਨ। ਹੇ ਪ੍ਰਭੂ, ਦਾਸ ਵੀ ਤੇਰੇ ਪਾਸੋਂ ਤੇਰੇ ਦਰਸ਼ਨਾਂ ਦੀ ਖੈਰ ਮੰਗਦਾ ਹੈ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ।

ਭੋਗ ਭੋਗ ਕਹਿ ਪਸਮੜ ਭੋਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਅਵੈ ਲੇਖਾ ਕਰ ਸਮਝਾਇਆ ਥਾਉਣਾ।

ਪੈ ਵਿੱਚ ਪਾਉਣ ਹੈ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਯਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋ ਕਰੋੜੀ ਚਲਤਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾ।

0: ਕਰੇ ਜੇ ਆਪਣੀ ਤਨ ਤਰੀ ਸਤਿਗੁਰ ਪਾਇਆ ਹੈ ਜੀਓ ਬੋਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਇਨ ਵਿੱਚੋਂ ਆਪ ਗਵਾਇਆ ਜਿਨੀ ਸੋਚੋ ਸੱਚ ਬੁਝਾਇਆ ਜਿਨੀ ਸੋਚੋ ਸੱਚ ਬੁਝਾਇਆ
1: ਅਸਾ ਮਹਲਾ ਚੌਥਾ

ਘੜੀਆਂ ਸਭ ਗੋਪੀਆਂ ਪੈਰਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਜਾਈਐ ਜਿਉ ਪਿੰਡ ਸਭ ਤੇ ਸਦਾ ਦੇਖਾ ਜੈ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਐ ਜੇ ਜਰਵਾਣਾ ਪਰ ਹੈ ਜਰਵੇਸ ਕਰੇਂਦੀ ਆਈਐ ਉਹ ਰਹਿ ਨਾ ਭਰੀਐ ਪਾਈਐ ਉਹ ਰਹਿ ਨਾ ਭਰੀਐ ਪਾਈਐ।

ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ।

ਹੋਂਚ ਆਇਆ ਹੋਂਚ ਗਿਆ ਹੋਂਚ ਜੰਮਿਆ ਹੋਂਚ ਮੂਆ ਹੋਂਚ ਦਿੱਤਾ ਹੋਂਚ ਲਿਆ ਹੋਂਚ ਖੱਟਿਆ ਹੋਂਚ ਗਿਆ ਹੋਂਚ ਸੱਚਿਆਰ ਕੂੜਿਆਰ ਹੋਂਚ ਪਾਪ ਨਿਵਿਚਾਰ ਹੋਂਚ ਨਰਕ ਸੁਰਗਿਆ

0: ਕੋੜੀ ਸੇਵ ਕੀਤੀ ਸੰਤੋਖੀ ਨੇ ਸੋਚੋ ਸੱਜ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਖਰੀ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ।

ਪੌੜੀ ਸੱਚਾ ਸਾਹਿਬ ਏਕ ਤਿੰਨੀ ਸੱਚ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਗੁਰਬਿਨ ਸੂਤਾ ਪਗ ਉੱਪੇ ਤਾਣ ਆਪਣਾ ਕੀਆ ਕਮਾਣਾ ਅਲ ਮਲਖਾਈ ਸਿਰਸ਼ਾਈ ਪਾਈ ਮੂਰਖੰਦਾ ਪਤ ਗਵਾਈ ਵਿਣਨਾ ਵਿਖਸਾਈ ਨਾ ਪਾਈ ਰਹੇ ਬਿਬਾ।

ਥੋੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡਿਆ ਹੋਏ ਕਮਾਨ ਲੱਗ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ ਥੋੜੀ।

0: ਦਾ ਵਿਚਾਰ ਮੂਰਖ ਮੰਨ ਤੇ ਇੱਕ ਮਤ ਹੋ ਜਾਏ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੇ ਮੰਗੇ ਮੁਖ ਦੁਆਰ ਜਤੀ ਸਦਾ ਮੈਂ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਤ ਪ੍ਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਂ ਲਿਆ ਜਾਪੈ ਮਹੱਲਾ ਪਹਿਲਾ
1: ਵਧੂ ਸਵਾ ਜਗ ਨਾਨਕ ਸੱਚਾ ਵੇਖੈ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰੈ ਅੱਗੇ ਜੀਓ ਨਵੇਂ ਜਿਨਕੀ ਲੇਖੈ ਪਤ

ਓੜੀ ਧੁਰ ਕਰਮ ਜਿਨਾ ਕਾ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਾ ਤੁਧ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਕਾ ਪੁੱਤ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਾ ਬੁਝਾਇਆ ਸਹਿਜੇ ਹੀ ਸਤਿ ਸਮਾਇਆ ਸਹਿਜੇ ਹੀ ਸਤਿ ਸਮਾਇਆ।

ਔੜੀ ਪੜਿਆ ਹੋਵੇ ਕੋ ਹੋਵੇ ਕੋਨੇ ਕਰ ਤਾ ਉਮੀ ਸਾਧਨਾ ਮਾਰੀ ਅਜਿਹਾ ਘਾਲੇ ਘਾਲਣਾ ਤੇ ਵੇਹ ਨਾ ਉਪਚਾਰੀ ਐਸੀ ਕਲਾ ਨਾ ਖੇਡੀ ਚਿੱਤ ਦਰਗਾਹ ਗਿਆ ਹਾਰੀਆ ਪੜਿਆ ਤੇ ਉਮੀਆ ਵਿਚਾਰ ਗਿਆ ਵਿਚਾਰੀਆ ਮੋਹ ਚੱਲੈ ਸੋ ਗਿਆ ਮਾਰੀਆ ਮੋਹ ਚੱਲੈ।

ਹਰ ਰਸਨ ਬਸਾਇਆ ਗੁਰ ਨਾਨਕ ਅੰਗਦ ਅਮਰ ਲਾਲ ਉੱਤਮ ਪਦ ਪਾਇਆ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਆ ਵੱਡ ਭਾਗੀ ਉਨ ਮਾਨਿਆ ਰਿਧ ਸ਼ਬਦ ਬਸਾਇਆ ਮਨ ਮਾਨਕ ਸੰਤੋਖਿਆ ਗੁਰ ਨਾਮ

0: ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ
1: ਖੇਲ ਗੁਰੋ ਕਿਉ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਨੋ ਅਜੋਨੀ ਸੰਭਵਿਓ ਸੋ ਜਸ ਕਲ ਕਵੀਅਨ ਬਖਾਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰੂ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਨ ਸਤ ਜੀਵਨ ਅਰਜੁਨ ਅਮੋਲ ਅਜੋਨੀ ਸੰਭਵਿਓ ਪੈ ਭੰਜਨ ਦੁੱਖ ਨਿਵਾਰ ਪਾਰੇ ਨੰਭੋ ਅਗਹ ਗਹਿਨ ਪ੍ਰੰਪਾਤ ਦਹਨ ਸੀਤਲ ਸੁਖਦਾਤੋ ਅਸੰਭਵ ਉਦਵਿਓ ਪੁਰਖ ਪੁਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ।

ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ।

0: ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂੰ ਰਸ ਜਾਣੇ
1: ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤੈਂ ਬੈਠਾਇਓ ਰਹਿਸ ਕੀਓ ਸੁਰ ਦੇਵ ਤੋਹਿ ਜਸ ਜੈ ਜੈ ਜੰਪੈ ਅਸੁਰ ਗੇ ਤੇ ਭਾਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਸ਼ਿਵਾਂ ਇੱਕ ਓਅੰਕਾਰ

जीवन देवा पार ब्रह्म सेव एहो उपदेश मोको गुर दीना जियो।

जाके संग तेरे बंधन छूटे।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣਹੋ।

Thank you.